And with your arrows that you're firing from your window, you're killing many hundreds of soldiers. I can see your things firing the bullets and firing the arrows and chopping off all these Mughals' hands and heads. And I can see the things loading the guns and loading the fuses, putting the gunpowder and pushing it in with the dabke agna pleete par dande mritak. So what's happening is they are filling their guns, and I can see them lighting the guns as well. And he's saying, what kind of scene is it? Sar Achraj or Sarab Ar. He goes, this fort, he goes, it's no longer a fort. I can't see a fort there anymore. He goes, all I can see is a fort of bloodied bodies lying in front. I can't see anything else, Faisal is saying. And this is the first of the ayahs. So the first wave of attack the Mughals did on Guru Gobind Singh Ji Maharaj and Chali Singh and the Hindu Hutus has been taken on. Faiz Sahibji explaining that he has basically described the battle, the first wave of battle. In the next bit of the battle, Satguru Guru Gobind Singh Sahib Ji Maharaj, beloved Sikh, at the end, remember Guru Gobind Singh Ji Maharaj had stated the things and what the duties were. With Guru Gobind Singh Ji Maharaj in the top, Guru Gobind Singh Ji Maharaj de naal, upar jithe chubare vich baithi si Maharaj in Chamkaur di Gadi. ਉੱਥੇ ਸਤਿਗੁਰੂ ਮਹਾਰਾਜ ਨਾਲ ਭਾਈ ਦਇਆ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਬਾਹਰ ਸਿੰਘਾਂ ਦੇ ਮਹਾਰਾਜ ਨੇ ਮੋਰਚੇ ਲਾਏ ਹੋਏ ਨੇ. ਇੱਕ ਇੱਕ ਕੰਧ 'ਤੇ ਅੱਠ ਅੱਠ ਸਿੰਘ ਲਾਏ ਹੋਏ ਨੇ. ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਿੰਘ ਬਹੁਤ ਵੀਰ ਰਸੀ ਸਿੰਘ ਭਾਈ ਆਲਮ ਸਿੰਘ ਜੀ ਹੀ ਉਹਨਾਂ ਦੀ ਡਿਊਟੀ ਲੱਗੀ ਹੋਈ ਕਿ ਬਾਕੀ ਸਿੰਘਾਂ ਦੇ ਮੋਰਚਿਆਂ ਨੂੰ ਤੁਸੀਂ ਜੋ ਕੁਛ ਉਹਨਾਂ ਨੂੰ ਚਾਹੀਦਾ ਆ ਉਹ ਪਹੁੰਚਾਉਣਾ ਆ. ਭਾਈ ਆਲਮ ਸਿੰਘ ਜੀ ਬਹੁਤ ਪ੍ਰੇਮੀ ਗੁਰਸਿੱਖ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ. ਗੁਰੂ ਭਾਈ ਆਲਮ ਸਿੰਘ ਜੀ ਵਾਜ਼ ਸੱਚ ਬਿਲਾਵਡ ਸਿੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯੂ ਟੂ ਚੌਰ ਸਾਹਿਬ ਬਾਬਾ ਮਹਾਰਾਜ ਅਨਹਣੀ ਜੀ ਚੌਰ ਸਾਹਿਬ ਆ ਵੈਨ ਸਮ ਟਾਈਮਸ ਯੂ ਜਸਟ ਥੌਟ ਸਮਾਈਲਿੰਗ ਕਿ ਵੀ ਭਾਈ ਸਾਹਿਬ ਭਾਈ ਆਲਮ ਸਿੰਘ ਜੀ ਮੁਸਕਰਾਉਂਦੇ ਹੁੰਦੇ ਸੀ ਚੌਰ ਸਾਹਿਬ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਪਰ ਅਤੇ ਮਹਾਰਾਜ ਜੀ ਹਸਨ ਲਾਪਣਦੇ ਸੀ. ਪਰ ਸੰਗਤਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਇਹਨਾਂ ਵਿੱਚ ਕੀ ਸਿਸਟਮ ਸੀ, ਮਹਾਰਾਜ ਦੀ ਕੀ ਸਮਰੱਥਾ, ਕੀ ਹੁਣ ਕੀ ਆਸ ਵਿੱਚ ਕੀ ਉਹ ਸੋਚਦੇ ਸਨ. ਉਹਨਾਂ ਦੀ ਕੋਈ ਅਵਸਥਾ ਇਹੋ ਜਿਹੀ ਸੀ ਕਿਉਂਕਿ ਨਿਕਟਵਰਤੀ ਸਿੱਖ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ. ਬਾਕੀ ਸਿੰਘਾਂ 'ਚੋਂ ਭਾਈ ਆਲਮ ਸਿੰਘ ਜੀ ਨੂੰ ਆ ਗਿਆ ਸੀ ਕਿ ਉਹ ਜਦ ਮਹਾਰਾਜ ਵਿਸ਼ਰਾਮ ਕਰਨ ਜਾਂਦੇ ਸੀ ਸਿਰਫ ਭਾਈ ਆਲਮ ਸਿੰਘ ਜੀ ਜਾ ਸਕਦੇ ਸੀ ਅੱਗੇ. ਓਲੀ ਭਾਈ ਆਲਮ ਸਿੰਘ ਜੀ ਖੁਦ ਗੋਇੰਦ ਐਂਡ ਹੀ ਸਿਸਟਮ ਟਾਈਮ ਸਮਾਇਲ ਬਾਈ ਚੌਰ ਸਾਹਿਬ. ਭਾਈ ਆਲਮ ਸਿੰਘ ਦੀ ਡਿਊਟੀ ਲੱਗੀ ਸੀ ਸਾਰੇ ਸਿੰਘਾਂ ਨੂੰ ਤੁਸੀਂ ਪਹੁੰਚਾਉਣਾ. ਯੂ ਗੋਨਾ ਗਿਵ ਅਸਲਾ, ਯੂ ਗੋਨਾ ਗਿਵ ਆਰੋਜ਼, ਵੇਅਰ ਇਟਸ ਨੀਡਿਡ. ਬਾਕੀ ਸਿੰਘ ਜਿਹੜੇ ਬਾਹਰ ਦਰਵਾਜ਼ੇ ਦੇ ਦੋ ਖੜ੍ਹੇ ਸੀ, ਦਰਵਾਜ਼ੇ ਤੋਂ ਜਿਹੜੀ ਰੱਖਿਆ ਕਰਦੇ ਸੀਗੇ, ਉਹਨਾਂ ਦਾ ਨਾਂ ਸੀਗਾ ਭਾਈ ਕੋਠਾ ਸਿੰਘ ਜੀ ਅਤੇ ਭਾਈ ਮਦਨ ਸਿੰਘ ਜੀ. ਭਾਈ ਮਦਨ ਸਿੰਘ ਜੀ ਰਵਿਦਾਸੀ ਕਮਿਊਨਿਟੀ ਵਿੱਚੋਂ ਸੀ, ਪਰ ਉਹਨਾਂ ਨੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਕੇ ਤਿਆਰ ਬ ਤਿਆਰ ਹੋਏ ਸਨ. ਬਹੁਤ ਵੀਰ ਸੀਗੇ, ਬਹੁਤ ਸੂਰਮੇ ਸੀ. ਹੁਣ ਅਸੀਂ ਜਿਹੜਾ ਅਗਲਾ ਕੱਲ੍ਹ ਨੂੰ ਜਿਹੜਾ ਜੰਗ ਹੋਊਗਾ, ਜਿਹੜੇ ਸਿੰਘਾਂ ਨੇ ਅੱਜ ਦੇ ਜੰਗ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਮੁਗਲਾਂ ਨੇ ਅਤੇ ਪਹਾੜੀ ਰਾਜਿਆਂ ਦੀ ਜਿਹੜੀ ਫੌਜ ਆ, 10 ਲੱਖ ਫੌਜ ਤਾਂ ਪਹਿਲਾਂ ਸੀ ਅਨੰਦਪੁਰ ਸਾਹਿਬ ਜਿਹੜੇ 8 ਮਹੀਨੇ ਘੇਰਾ ਪਾ ਕੇ ਰਹੀ ਸੀ, ਅਤੇ 8ਵੇਂ ਮਹੀਨੇ ਜਾ ਕੇ ਸਤਿਗੁਰੂ ਮਹਾਰਾਜ ਨੇ ਜਦ ਅਨੰਦਪੁਰ ਸਾਹਿਬ ਛੱਡਿਆ, ਸਿੰਘਾਂ ਨੇ ਝੂਠੀਆਂ ਖਸਮਾਂ ਅਤੇ ਉਹਨਾਂ ਨੇ ਗੱਲ ਮੰਨ ਲਈ. ਮਹਾਰਾਜ ਕਹਿੰਦੇ ਕਿ 7 ਦਿਨ ਰਹਿ ਲਓ, ਹਜੇ ਠਹਿਰ ਲਓ, ਸਾਨੂੰ ਸਭ ਕੁਛ ਮਿਲ ਜੂਗਾ. ਪਰ ਮੰਨੇ ਨਹੀਂ ਸਿੰਘ. ਮਹਾਰਾਜ ਅਸੀਂ ਬਹੁਤ ਥੱਕੇ ਹਾਂ, ਭੁੱਖੇ ਹੋਏ ਹਾਂ, ਮਹਾਰਾਜ ਜੀ ਕਿਰਪਾ ਕਰੋ. ਫਿਰ ਮਹਾਰਾਜ ਨੇ ਮੰਨਿਆ ਹੁਕਮ ਖਾਲਸੇ ਦਾ, ਅਤੇ ਮਹਾਰਾਜ ਅਨੰਦਪੁਰ ਸਾਹਿਬ ਨੇ ਕਿਲੇ ਨੂੰ ਛੱਡਿਆ. ਕਿਲੇ ਨੂੰ ਛੱਡਿਆ ਜਦ ਅਤੇ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 800 ਸਿੰਘਾਂ ਨਾਲ ਸਰਸਾ ਨਦੀ ਦੇ ਕਿਨਾਰੇ ਪਹੁੰਚੇ, ਅਤੇ ਸਰਸਾ ਨਦੀ ਦੇ ਕਿਨਾਰੇ ਘਮਸਾਨ ਦਾ ਯੁੱਧ ਹੋਇਆ. ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ ਆਦਿਕ, ਬਾਬਾ ਅਜੀਤ ਸਿੰਘ ਦੇ ਭਾਈ ਉਦੇ ਸਿੰਘ ਨੂੰ ਭੇਜਿਆ ਕਿ ਤੁਸੀਂ ਮੁਗਲਾਂ ਨਾਲ ਜੰਗ ਕਰਨੀ ਆ ਅਤੇ ਅਸੀਂ ਇੱਥੇ ਬੈਠ ਕੇ ਆਸਾ ਦੀ ਵਾਦ ਕੀਰਤਨ ਕਰਨਾ. ਦੇਖੋ ਕਿੰਨੀ ਸਮਰੱਥਾ ਮਹਾਰਾਜ, ਕਿੰਨੇ ਵੀਰ ਬਲ, ਮਰਿਆਦਾ ਪੁਰਸ਼ੋਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਿ ਜੰਗ ਸਮੇਂ ਤਕਲੀਫਾਂ ਸਮੇਂ ਵਿੱਚ ਵੀ ਬਾਣੀ ਨਹੀਂ ਭੁੱਲਦੇ, ਵਿਸਰਦੇ. ਸਤਿਗੁਰੂ ਮਹਾਰਾਜ ਫਿਰ ਆਸਾ ਦੀ ਵਾਰ ਆਪ ਕੀਤਾ ਸਿੰਘਾਂ ਨਾਲ. ਭਾਈ ਉਦੇ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਸਿੰਘਾਂ ਨੂੰ ਆਂਚ ਨਾ ਲੱਗਣੀ, ਨਾ ਕੋਈ ਇੱਧਰ ਨਾ ਤੀਰ ਵਜਣ, ਨਾ ਅੱਖਾਂ ਵਿੱਚ ਕੋਈ ਬੁਲਟ ਲੱਗਣੀ, ਕੁਛ ਨਹੀਂ ਹੋਣਾ ਉਹਨਾਂ ਜਿਹੜੇ ਸਿੰਘ ਸ਼ਰਵਣ ਕਰਦੀ ਸਾਸਾ ਦੀ ਵਾਰ. ਇਹ ਵੀ ਮਹਾਰਾਜ ਨੇ ਦੱਸ ਦਿੱਤਾ ਕਿ ਜਿਹੜੇ ਬਾਣੀ ਪੜੂਗੇ ਉਹਨਾਂ ਨੂੰ ਕੁਛ ਨਹੀਂ ਹੋ ਸਕਦਾ, ਮਹਾਰਾਜ ਹਮੇਸ਼ਾ ਰੱਖਿਆ ਕਰਦੇ ਨੇ. ਫਿਰ ਸਰਸਾ ਦੇ

ਸਾਰਾ ਪ੍ਰਸਾਰ ਪਰਿਵਾਰ ਵਿਛੜ ਜਾਣਾ। ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਨਾਲੇ 40 ਸਿੰਘ ਸਤਿਗੁਰੂ ਮਹਾਰਾਜ ਨੇ ਚੱਲ ਪਏ ਸੀ, ਜਿਹੜੇ ਛੋਟੇ ਸਾਹਿਬਜ਼ਾਦੀ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਸਮੇਤ ਉਹ ਹੋਰ ਪਾਸੇ ਨਿਕਲ ਗਏ। ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਵਿਛੜ ਕੇ ਉਹ ਦਿੱਲੀ ਬਾਹਰ ਚਲੇ ਗਏ। ਅੱਗੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚ ਪਹੁੰਚੇ। ਚਮਕੌਰ ਦੀ ਯੁੱਧ ਖਵਾਜਾ ਮਰਦੂਦ 10 ਲੱਖ ਫੌਜ ਹੋਰ ਨਾ ਲੈ ਕੇ ਆਇਆ, ਜਿਹੜੀ ਪਿਛਲੀ ਫੌਜ ਸੀ ਭੀਮ ਚੰਦ ਨਾਲੇ ਪਹਾੜੀ ਰਾਜਿਆਂ ਦੀ, ਨਾਲੇ ਦਸਤ ਦੇ, ਨਾਲੇ ਵਜ਼ੀਰ ਖਾਨ ਦੀ, ਉਹੀ ਵਜ਼ੀਰ ਖਾਨ ਜਿਹਨੇ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਸੀ। ਉਹਨਾਂ 'ਚ 10 ਲੱਖ ਜਿਹੜੀ ਸੀ 8000 ਰਹਿੰਦੀ ਸੀ, 8 ਲੱਖ ਰਹਿੰਦੀ ਸੀ ਉਹ 8 ਲੱਖ, ਅਤੇ ਖਵਾਜਾ ਮਰਦੂਦ ਦੀ 10 ਲੱਖ, 18 ਲੱਖ ਕਹਿ ਲਓ, 1.8 ਮਿਲੀਅਨ ਜਿੱਦਾਂ ਕਹਿੰਦੇ ਹਾਂ, ਉਹ ਫੌਜ ਚਮਕੌਰ ਦੀ ਗੜੀ 40 ਸਿੰਘਾਂ ਨਾਲ ਲੜਨ ਆਈ ਆ। 40 ਸਿੰਘਾਂ ਨਾਲ ਤੁਸੀਂ ਦੇਖੂ ਵੀ ਹੋ, ਸ਼ਾਇਦ ਦੇਖੀ ਵੀ ਹੋਊਗੀ, ਇਹ ਗੋਰਿਆਂ ਨੇ ਇੱਕ ਫਿਲਮ ਵੀ ਬਣਾਈ ਹੋਈ ਇਤਿਹਾਸ ਵਿੱਚ, ਇਹਨਾਂ ਨੇ ਗ੍ਰੀਸ ਦੇ ਇਤਿਹਾਸ ਵਿੱਚ 300 ਸੂਰਮਿਆਂ ਨੇ ਜੰਗ ਕੀਤਾ ਸੀ ਕਿ ਲੱਖਾਂ ਹਜ਼ਾਰਾਂ ਨਾਲ, ਆਪਣੇ ਸਿੰਘਾਂ ਵਿੱਚ ਵੀ, ਬਾਅਦ ਵਿੱਚ ਵੀ, ਸਾਰਾਗਰਾਹੀ ਵਿੱਚ ਵੀ, ਅਫਗਾਨਿਸਤਾਨ ਵਿੱਚ ਵੀ ਗੋਰਿਆਂ ਨਾਲ, ਅਫਗਾਨਾਂ ਨਾਲ ਜੰਗ ਹੋਈ ਸੀ ਕੁਝ ਕੁ ਸਿੰਘਾਂ ਨਾਲ, ਪਰ ਜੋ ਇਹ 40 ਸਿੰਘਾਂ ਨੇ ਕੀਤਾ ਇਹ ਇਤਿਹਾਸ ਵਿੱਚ ਕਿਤੇ ਨਹੀਂ ਵਰਣਨ ਹੁੰਦਾ। ਇਹ ਸਤਿਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਦੀ ਕਿਰਪਾ ਆ। ਗੁਰੂ ਗੋਬਿੰਦ ਸਿੰਘ ਨੇ ਲਾਡਲੇ ਗੁਰਸਿੱਖ 40 ਸਿੰਘਾਂ ਵਿੱਚੋਂ ਭਾਈ ਆਲਮ ਸਿੰਘ ਜੀ ਬਰੂਦ ਅਤੇ ਬਾਣ ਦਿੰਦੇ ਨੇ ਸਿੰਘਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰੀਚੀ ਵਿੱਚ ਬੈਠ ਕੇ ਬਾਣਾਂ ਦੇ ਵਿਛਾਵਰ ਕਰਦੇ ਨੇ, ਉੱਪਰੋਂ ਭਾਈ ਦਇਆ ਸਿੰਘ ਜੀ ਨਾਲ ਹੈ, ਭਾਈ ਸੰਤ ਸਿੰਘ ਜੀ ਵੀ ਨਾਲ ਹੈ। ਇਹ ਮਹਾਰਾਜ ਸਭ ਕੁਝ ਜਾਣਦੇ ਆ ਕੀ ਹੋਣਾ ਅੱਗੇ, ਕਿਉਂਕਿ ਸਤਿਗੁਰੂ ਮਹਾਰਾਜ ਨੇ ਅੱਗੇ ਜਿਵੇਂ ਪੰਥ ਖਾਲਸੇ ਨੂੰ ਗੁਰਗੱਦੀ ਬਖਸ਼ਦੇ ਨੇ ਇੱਥੇ ਚਮਕੌਰ ਦੀ ਗੜੀ ਵਿੱਚ, ਜਿਵੇਂ ਸੰਤ ਸਿੰਘ ਨੂੰ, ਕਿਉਂਕਿ ਸੰਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲੋਕਲਾਜ, ਜਿਵੇਂ ਉਹਨਾਂ ਦੀ ਸ਼ਕਲ ਇੱਕੋ ਜਿਹੀ ਸੀ, ਸੋ ਸੰਤ ਸਿੰਘ ਨੂੰ ਨਾਲ ਲਿਆ ਸੀ ਮਹਾਰਾਜ। ਨੀਤੀ ਜਾਣਦੀ ਸੀ ਸਾਰੀ। ਕੱਲ੍ਹ ਦੀ ਜੰਗ ਵਿੱਚ ਮਹਾਰਾਜ ਨੇ ਸ਼ੁਰੂਆਤ 'ਚ ਦੱਸਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੰਘਾਂ ਨੂੰ ਜੰਗ ਤੋਂ ਪਹਿਲਾਂ ਇਹ ਸਮਝਾਇਆ ਕਿ ਪਹਿਲਾਂ 7-8 ਮਹੀਨੇ ਤੁਸੀਂ ਪਹਿਲਾਂ ਹੀ ਗੱਲ ਮੰਨ ਲੈਂਦੇ ਮੇਰੀ, ਅਤੇ ਆਹ ਤੁਹਾਨੂੰ ਦੇਖਣਾ ਨਹੀਂ ਸੀ ਪੈਣਾ ਸਮਾਂ। 7 ਦਿਨ ਹੋਰ ਮੰਗੇ ਸੀ ਸਿਰ, 7 ਦਿਨਾਂ ਵਿੱਚ ਪਤਾ ਨਹੀਂ ਅੱਜ ਜੋ ਕੁਛ ਹੋ ਰਿਹਾ ਸਿੱਖ ਪੰਥ ਨਾਲ, ਜਿਵੇਂ ਭਾਈ ਗੁਰਬਖਸ਼ ਸਿੰਘ ਜੀ ਹੁਣ ਭੁੱਖ ਹੜਤਾਲ 'ਤੇ ਬੈਠੇ ਨੇ, ਇਹ ਸਾਰਾ ਕੁਛ ਸ਼ਾਇਦ ਹੁੰਦਾ ਨਾ, ਇਹ ਸਾਰਾ ਕੁਛ 84 ਦਾ ਜੋ ਕੁਛ ਹੋਇਆ ਇਹ ਸਾਨੂੰ ਦੇਖਣਾ ਨਹੀਂ ਪੈਂਦਾ, ਜੇ ਉਹ ਸੱਤ ਉਹ ਜੋ ਮਹਾਰਾਜ ਨੇ ਬਚਨ ਕੀਤੀ ਸੀ ਅਨੰਦਪੁਰ ਸਾਹਿਬ ਉਦੋਂ ਅਸੀਂ ਮੰਨ ਲੈਂਦੇ, ਇਹ ਹੁਣ ਦੇਖਣ ਨੂੰ ਆਉਂਦਾ ਸਾਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਚਮਕੌਰ ਦੀ ਗੜੀ ਵਿੱਚ ਉਹਨਾਂ ਨੂੰ ਸਮਝਾਇਆ ਸਿੰਘਾਂ ਨੂੰ ਕਿ ਤੁਸੀਂ ਉਦੋਂ, ਹੁਣ ਮੈਂ ਤੁਹਾਨੂੰ ਬਹੁਤ ਸਮਝਾਇਆ ਪਰ ਫਿਰ ਵੀ ਤੁਹਾਡਾ ਹੁਕਮ ਮੰਨ ਕੇ ਸਾਨੂੰ ਝੂਠੀ ਖਸਮਾਂ 'ਤੇ ਦਵਾਰ ਕਰਕੇ ਅਸੀਂ ਫਿਰ ਵੀ ਨਿਕਲੇ, ਅਤੇ ਹੁਣ ਦੇਖ ਲਓ ਹੁਣ ਸਮਾਂ ਆ ਗਿਆ। ਫਿਰ ਮਹਾਰਾਜ ਨੇ ਉਹਨਾਂ ਨੂੰ ਸਮਝਾ ਕੇ ਨੀਤੀ ਕੀ ਹੁੰਦੀ ਆ, ਕੱਲ੍ਹ ਦੀ ਕਥਾ ਵਿੱਚ ਸਾਮ ਦਾਮ ਭੇਡ ਜੰਡ, ਸਾਮ ਹੁੰਦਾ ਕਿ ਕਿਸੇ ਦੀ ਸ਼ਰਨ ਵਿੱਚ ਆ ਜਾਣਾ, ਉਹਨੂੰ ਮਿਲਾ ਲੈਣਾ ਸ਼ਰਨ ਵਿੱਚ ਆ ਕੇ, ਦਾਮ ਹੁੰਦਾ ਕਿ ਕਿਸੇ ਨੂੰ ਪੈਸੇ ਦੇ ਕੇ ਉਹਨੂੰ ਆਪਣੇ ਨਾਲ ਰਲਾ ਲੈਣਾ, ਭੇਡ ਹੁੰਦਾ ਕਿ ਸਮਝੌਤਾ ਕਰਨਾ ਕਿ ਹਾਂ ਭਾਵੇਂ ਤੁਹਾਡੇ ਵਿੱਚ ਇਹ ਫਰਕ ਆ, ਭਾਵੇਂ ਸਾਡੇ ਵਿੱਚ ਇਹ ਫਰਕ ਆ, ਫਿਰ ਵੀ ਅਸੀਂ ਇਕੱਠੇ ਹਾਂ। ਜਾਂ ਭੇਦ ਇਹ ਵੀ ਹੁੰਦਾ ਆ ਕਿ ਤੁਸੀਂ ਵੱਖਰੇ ਅਸੀਂ ਵੱਖਰੇ ਹਾਂ, ਅਤੇ ਉਹਨਾਂ ਨੂੰ ਇੱਦਾਂ ਪਾਸੇ ਕਰ ਦੇਣਾ, ਜਾਂ ਜੇ ਕਿਸੇ ਦੀ ਬਣਦੀ ਹੋਵੇ ਉਹਨਾਂ ਨੂੰ ਵੱਖ ਵੱਖ ਕਰ ਦੇਣਾ, ਭੇਦ ਇਹਨੂੰ ਕਹਿੰਦੇ ਆ। ਫਿਰ ਮਹਾਰਾਜ ਨੇ ਕਿਹਾ ਕਿ ਹੁਣ ਸਾਮ ਦਾਮ ਭੇਦ ਉਹ ਨੀਤੀ ਉਹਨੂੰ ਛੱਡੋ ਪਰੇ, ਹੁਣ ਤਾਂ ਡੰਡ ਦਾ ਸਮਾਂ ਆ, ਹੁਣ ਤਾਂ ਇਹਨਾਂ ਨੂੰ ਕੁੱਟਣ ਦਾ ਸਮਾਂ, ਮਾਰਨ ਦਾ ਸਮਾਂ ਆ, ਹੁਣ ਇਹ ਨੀਤੀ ਹੁਣ ਭੁੱਲ ਜਾਓ। ਗੁਰੂ ਗੋਬਿੰਦ ਸਿੰਘ ਆਪਣੇ ਯਤਨ ਕਰ ਸਿੰਘਾਂ ਨੂੰ ਦੱਸਦੇ ਨੇ, ਫਿਰ ਸਿੰਘ ਵੀਰ ਰਸ ਵਿੱਚ ਆਉਂਦੇ, ਮਹਾਰਾਜ ਜੀ ਆਪ ਵੀਰ ਰਸ ਵਿੱਚ ਆਉਂਦੇ ਨੇ, ਸਿੰਘਾਂ ਨੇ ਡਿਊਟੀਆਂ ਲਾਉਂਦੇ ਨੇ, ਅੱਠ ਦੇ ਸਿੰਘਾਂ ਦੇ ਕੰਧਾਂ 'ਤੇ ਜੱਥੇ ਬਣਾਏ ਹੋਏ ਨੇ ਚੌੜੇ ਕਿੱਸਿਆਂ ਤੋਂ, ਆ ਜਿਹੜੀ ਇੱਕ 1.8 ਮਿਲੀਅਨ ਜਿੱਦਾਂ 18 ਲੱਖ ਦੀ ਫੌਜ ਜਿਹੜੀ ਇਕੱਠੀ ਹੋਈ ਆ, ਇਹ ਹੁਣ ਆਣ ਕੇ ਅਟੈਕ ਕਰਦੀ ਆ। ਫਿਰ ਅੱਜ ਦੇ ਇਤਿਹਾਸ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੀਰਾਂ ਦੀ ਵਿਛਾਵਰ ਕਰਦੇ ਨੇ, ਸਿੰਘ ਵੀ ਮਾਰਦੇ ਨੇ, 40 ਸਿੰਘਾਂ 'ਚ ਕੋਈ ਨਹੀਂ ਸਿੰਘ ਸ਼ਹੀਦ ਹੋਇਆ। ਗੁਰੂ ਸਾਹਿਬ ਵੀ ਆਪ ਚੜ੍ਹਦੀ ਕਲਾ ਵਿੱਚ ਨੇ, ਸਿੰਘ ਵੀ ਚੜ੍ਹਦੀ ਕਲਾ ਵਿੱਚ ਜੂਝਦੇ ਨੇ, ਕਿ ਜਿਹੜੇ ਪਠਾਨ ਨੇ ਉਹਨਾਂ ਵਿੱਚੋਂ ਕੋਈ ਇਰਾਕ ਤੋਂ ਆਇਆ ਹੋਇਆ, ਕੋਈ ਇਟਲੀ ਤੋਂ ਆਇਆ ਹੋਇਆ ਆ, ਭਾਈ ਸਾਹਿਬ ਨੇ ਦੱਸਿਆ ਗੱਲ, ਭਾਈ ਰਸ਼ੀਆ ਵਿੱਚ ਵੀ ਆਏ ਹੋਏ ਨੇ, ਰੂਸ ਤੋਂ ਆਏ ਹੋਏ ਨੇ, ਕੋਈ ਅਫਗਾਨਿਸਤਾਨ, ਕੋਈ ਸਿੰਧ ਤੋਂ ਆਏ ਹੋਏ ਨੇ, ਕੋਈ ਅਬਿਸਿਨੀਆ ਜਿਹੜਾ ਇਰਾਕ ਆ, ਇਰਾਨ ਆ, ਉਜ਼ਬੇਕਿਸਤਾਨ ਆ, ਇੱਥੋਂ ਸਾਰੇ ਸੂਰਮੇ ਇਕੱਠੇ ਹੋਏ ਹੁੰਦੇ ਨੇ, ਸਾਰੇ ਪੇ ਵਿੱਚ ਨੇ, ਇੱਧਰ ਪੇ ਵਾਲੇ ਨੇ, ਉੱਧਰ ਨਿਸ਼ਕਾਮ ਗੁਰੂ ਸਾਹਿਬ ਦੇ ਚਰਨਾਂ ਦੇ ਪਿਆਰ ਨਾਲ ਭਰੇ ਹੋਏ ਸਿੰਘ ਉੱਧਰ ਹੋਏ ਨੇ 40 ਸਿੰਘ ਇਕੱਠੇ, ਸੋ ਇਹਨਾਂ ਵਿੱਚ ਮਰਦੇ ਨੇ ਜਿਹੜੇ ਮੁਗਲ, ਜਿਹੜੇ ਜਿਹਨਾਂ ਵਿੱਚ ਪੈਸੇ ਲੈ ਕੇ ਲੜਦੇ ਨੇ ਉਹ ਤਾਂ ਆਪ ਮਰਦੇ ਨੇ, ਪਰ ਜਿਨ੍ਹਾਂ ਨੇ ਗੁਰੂ ਨਾਲ ਚਰਨਾਂ ਨਾਲ ਪ੍ਰੇਮ ਆ ਉਹ ਕਦੇ ਮਰਦੇ ਨੇ, ਉਹ ਜੀਵਿਤ ਰਹਿੰਦੇ ਨੇ।
ਸੋ ਇੱਥੇ ਤੱਕ ਜੰਗ ਹੁਣ ਹੋਈ ਆ। ਇਹ ਮੁਗਲਾਂ ਨੇ ਅਟੈਕ ਕਰਦੇ ਨੇ, ਭਾਈ ਸਾਹਿਬ ਨੇ ਬਹੁਤ ਖੂਬ ਤਰ੍ਹਾਂ ਦੱਸਿਆ ਹੋਇਆ, ਕਹਿੰਦੇ ਕਿ ਅੰਤ ਸਮੇਂ ਤੁਹਾਨੂੰ ਦੱਸਦਾ ਹਾਂ, ਕਹਿੰਦੇ ਕਿ ਮੈਨੂੰ ਹੁਣ ਕਿਲ੍ਹਾ ਨਹੀਂ ਦਿਸ ਰਿਹਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਕਿਉਂਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗਿਆਨੀ ਸੰਤ ਸਿੰਘ ਜੀ ਤੋਂ ਪੜ੍ਹੇ ਨੇ, ਗਿਆਨੀ ਸੰਤ ਸਿੰਘ ਜੀ ਦਮਦਮ ਟਕਸਾਲ ਦੇ ਜਥੇਦਾਰ ਹੋਏ ਨੇ, ਅਤੇ ਇਹ ਸੰਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਥਾ ਸੁਣਾਉਂਦੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ। ਭਾਈ ਸਾਹਿਬ ਭਾਈ ਸੰਤੋਖ ਸਿੰਘ ਉਹਨਾਂ ਦੇ ਵਿਦਿਆਰਥੀ ਹੋਏ ਨੇ, ਬਹੁਤ ਕਿਰਪਾ ਨਾਲ ਉਹਨਾਂ ਨੇ ਬਹੁਤ ਤਪ ਕਰਕੇ ਮਹਾਰਾਜ ਦੇ ਦਰਸ਼ਨ ਪਾਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਪਾ ਕੇ ਮਹਾਰਾਜ ਨੇ ਉਹਨਾਂ ਨੇ ਬਚਨ ਕੀਤਾ ਕਿ ਆਪ ਜੀ ਦਾ ਇਤਿਹਾਸ ਸਾਹਮਣੇ ਅੱਖਾਂ ਦੇ ਫਿਰੂਗਾ ਅਤੇ ਤੁਸੀਂ ਲਿਖੋਗੇ। ਅਤੇ ਇਹ ਇਤਿਹਾਸ ਭਾਈ ਸਾਹਿਬ ਕਹਿੰਦੇ ਨੇ ਕਿ ਅੰਤ ਸਮੇਂ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਨੂੰ ਹੁਣ ਉਹ ਕਿਲ੍ਹਾ ਨਹੀਂ ਦਿਸ ਰਿਹਾ, ਮੈਨੂੰ ਸਿਰਫ ਕਿਲ੍ਹਾ ਦਿਸ ਰਿਹਾ ਬੋਡੀਆਂ ਦਾ, ਲੋਥਾਂ ਦਾ ਭਰਿਆ ਹੋਇਆ, ਅਤੇ ਲੋਥਾਂ ਦਾ ਕਿਲ੍ਹੇ ਵਿੱਚੋਂ ਖੂਨ ਸਿੰਜਦਾ ਅਤੇ ਖੂਨ ਦੀ ਸਾਰਾ ਸਿੰਜਦਾ ਹੋਇਆ ਧਰਤੀ 'ਚ ਡਿੱਗ ਰਿਹਾ ਅਤੇ ਧਰਤੀ ਸਾਰੀ ਬਰਾਉਨ ਕਲਰ ਦੀ ਰੰਗ ਦੀ ਨਹੀਂ ਸਮਝਦੀ ਹੋ ਗਈ ਆ, ਅਤੇ ਵੈਰੀਆਂ ਦੇ ਪੈਰ ਨਹੀਂ ਹਿਲਦੇ ਹੁਣ, ਇੰਨਾ ਉੱਥੇ ਚੱਕਰ ਬਣ ਗਿਆ ਹੈ। ਅਤੇ ਇੱਥੇ ਤੱਕ ਮਹਾਰਾਜ ਨੇ ਦੱਸਿਆ ਹੋਇਆ, ਮੈਂ ਟਾਈਮ ਜ਼ਿਆਦਾ ਲੈ ਲਿਆ ਕਿਉਂਕਿ ਸਿੰਘਾਂ ਨੇ ਇਸ਼ਾਰਾ ਕੀਤਾ ਸੀ ਕਿ ਕੀਰਤਨੀ ਪਹੁੰਚਣੇ, ਸਤਿਗੁਰੂ ਮਹਾਰਾਜ ਕਿਰਪਾ ਨਾਲ ਹੁਣ ਆ ਗਏ ਨੇ, ਅਤੇ ਆਪ ਜੀ ਕੱਲ੍ਹ ਤੱਕ ਕੱਲ੍ਹ ਤੋਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਡਲੇ ਗੁਰਸਿੱਖ ਪਿਆਰੇ ਜੰਗ ਵਿੱਚ ਉਤਰੋਗੇ, ਅਤੇ ਅਸੀਂ ਕਥਾ ਵਿੱਚ ਸੁਣੋਗੇ ਕਿਵੇਂ ਉਹਨਾਂ ਨੇ ਬਹਾਦਰੀ ਦਿਖਾਈ। ਇੰਨੀ ਬੇਨਤੀ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਣ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਵਨ ਸੁਧਨੋ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ

ਗਾਵਣ ਕੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਕੁਦਨੋ ਸਿੱਧ ਸਮਾਧੀ ਅੰਦਰ ਗਾਵਣ ਕੁਦਨੋ ਸਾਧ ਵਿਚਾਰੇ ਗਾਵਣ ਕੁਦਨੋ ਜਤੀ ਸਤੀ ਸੰਤੋਖੀ ਗਾਵਣ ਕੁਦਨੋ ਵੀਰ ਕਰਾਰੇ ਗਾਵਣ ਕੁਦਨੋ ਪੰਡਿਤ ਪੜਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਣ ਕੁਦਨੋ ਮੋਹਣੀਆ ਮਨ ਮੋਹਣ ਸੁਰਗ ਮਚ ਪਾਇਆਲੇ ਗਾਵਣ ਕੁਦਨੋ ਰਤਨ ਪਾਏ ਤੇਰੇ ਅੱਠ ਸਾਠ ਤੀਰਥ ਨਾਲੇ ਗਾਵਣ ਕੁਦਨੋ ਜੋਧ ਮਹਾਂਬਲ ਸੂਰਾ ਗਾਵਣ ਕੁਦਨੋ ਖਾਣੀ ਚਾਰੇ ਗਾਵਣ ਕੁਦਨੋ ਖੰਡ ਮੰਡਲ ਬ੍ਰਹਿਮੰਡਾ।

ਚਿਤ ਨ ਆਵਨੋ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਚੋ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸਿਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਪਰਮਿੰਦਰ ਕੌਰ
1: ਅਤੇ ਮੈਂ ਹਾਂ ਪਲਵਿੰਦਰ ਕੌਰ।

0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਬਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਬਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਦਿਖਦੀਆਂ ਹਨ। ਪ੍ਰਵਾਨ ਕਰੋ ਜੀ ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰੋਤਿਓ ਮਈ 2 ਨੂੰ ਬਾਣੀ ਦੇ ਬੋਹਿਥਾ ਮਹਾਨ ਕਵੀ ਸਾਹਿਤ ਦੇ ਮੋਢੀ ਸ਼ਾਂਤੀ ਦੇ ਸਾਗਰ ਅਤੇ ਸ਼ਹੀਦਾਂ ਦੇ ਸਿਰਤਾਜ ਸਿੱਖੀ ਵਿਰਸੇ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੀ 5ਵੀਂ ਜੋਤ ਗੁਰੂ ਅਰਜਨ ਸਾਹਿਬ ਜੀ ਦਾ ਆਗਮਨ ਦਿਵਸ ਹੈ। ਇਸ ਲਈ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਮਹਾਨ ਕਵੀ, ਗੰਭੀਰ ਚਿੰਤਕ, ਮਹਾਨ ਫਿਲਾਸਫਰ, ਵੱਡੇ ਪਰਉਪਕਾਰੀ, ਪਰਮ ਉਸਾਰੂ ਰੱਬੀ ਰੂਹ ਨੂੰ ਸਤਿਗੁਰ ਜੀ ਦੇ ਜੀਵਨ ਦੀਆਂ ਕੁਝ ਝਲਕੀਆਂ ਪੇਸ਼ ਕਰਨ ਤੋਂ ਪਹਿਲਾਂ ਸਰਵਣ ਕਰੋ ਜੀ ਇਸ ਇਹਲਾਮੀ ਪੈਗੰਬਰ ਦਾ ਪ੍ਰਕਾਸ਼ਮਾਨ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 374 ਤੇ 375 ਉੱਪਰ ਸੁਸ਼ੋਭਿਤ ਹੈ। ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ, ਇਸ ਸ਼ਬਦ ਨੂੰ ਗਾਇਨ ਕਰ ਰਹੇ ਹਨ ਭਾਈ ਮਨਪ੍ਰੀਤ ਸਿੰਘ ਜੀ ਦਾ ਜਥਾ।

ਗੁਰੂ ਜੀ ਇੱਥੇ ਸਾਫ ਦਰਸਾਉਂਦੇ ਹਨ ਕਿ ਇੱਕ ਜੀਵ ਇਸਤਰੀ ਦੇ ਪ੍ਰਭੂ ਨਾਲੋਂ ਵਿਛੜਨ ਦੇ ਕੀ ਕਾਰਨ ਹਨ। ਉਸ ਦੇ ਪੰਜ ਵੈਰੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜਾਂ ਵੈਰੀਆਂ ਨੇ ਮਿਲ ਕੇ ਜਿਸ ਵੀ ਜੀਵ ਇਸਤਰੀ ਨੂੰ ਪ੍ਰਭੂ ਪਤੀ ਤੋਂ ਵਿਛੋੜਿਆ ਹੈ, ਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛਤਾਉਂਦੀ ਹੈ।

ਇਸ ਲਈ ਹੇ ਪ੍ਰਭੂ ਦਿਨ ਦੀ ਇੱਕ ਘੜੀ ਵੀ ਪ੍ਰਭੂ ਪਤੀ ਦੇ ਵਿਛੋੜੇ ਵਿੱਚ ਮੈਨੂੰ ਕਈ ਦਿਨਾਂ ਬਰਾਬਰ ਜਾਪਦੀ ਹੈ। ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਮੇਰਾ ਮਨ ਧੀਰਜ ਨਹੀਂ ਫੜਦਾ। ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ ਪਿਆਰੇ ਨੂੰ ਕਿਵੇਂ ਮਿਲਾਂ।

ਹੇ ਦਾਸ ਨਾਨਕ, ਜਿਸ ਜੀਵ ਨੂੰ ਪਰਮਾਤਮਾ ਨੇ ਦਰਸ਼ਨ ਦਿੱਤਾ, ਉਸਨੇ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ।

ਸਤਿਗੁਰ ਅਰਜਨ ਸਾਹਿਬ ਜੀ ਦਾ ਆਗਮਨ, ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਪਾਵਨ ਕੁੱਖੋਂ ਗੋਇੰਦਵਾਲ ਦੀ ਪੂਜਨੀਕ ਧਰਤੀ ਤੇ 15 ਅਪ੍ਰੈਲ 1563 ਈਸਵੀ ਨੂੰ ਹੋਇਆ। ਇਤਿਹਾਸ ਖੋਜੀ ਜਨੋ, ਭਾਵੇਂ ਕਿ ਉਸ ਸਮੇਂ 15 ਅਪ੍ਰੈਲ ਦਾ ਦਿਨ ਸੀ, ਪਰ ਦਿਨਾਂ ਦੀ ਬਾਅਦ ਘਾਟ ਨੂੰ ਨਜ਼ਰ ਰੱਖਦਿਆਂ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦਾ ਆਗਮਨ ਦਿਵਸ 2 ਮਈ ਦਾ ਪੱਕਾ ਕਰ ਦਿੱਤਾ ਗਿਆ ਹੈ। ਸਰੋਤਾ ਜਨ, ਗੁਰ ਇਤਿਹਾਸ ਨੂੰ ਜਦ ਵੀ ਪੜਚੋਲੋਗੇ, ਇੱਕ ਤੱਥ ਉਗੜ ਕੇ ਸਾਹਮਣੇ ਆਉਂਦਾ ਹੈ। ਉਹ ਇਹ ਕਿ ਗੁਰੂ ਅਰਜਨ ਸਾਹਿਬ ਜੀ ਦੇ ਤੁਲ ਸਹਿਣਸ਼ੀਲਤਾ ਦੀ ਸ਼ਕਤੀ ਦੀ ਤੁਲਨਾ ਕਿਸੇ ਵੀ ਪੈਗੰਬਰੀ ਇਤਿਹਾਸ ਚੋਂ ਨਹੀਂ ਮਿਲੇਗੀ।

ਗੁਰੂ ਰਾਮਦਾਸ ਸਾਹਿਬ ਅਤੇ ਮਾਤਾ ਭਾਨੀ ਦੇ ਗ੍ਰਹਿ ਵਿਖੇ ਆਪ ਜੀ ਤਿੰਨਾਂ ਪੁੱਤਰਾਂ ਚੋਂ ਸਭ ਤੋਂ ਛੋਟੇ ਸਨ। ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਆਪ ਜੀ ਜਾਣਦੇ ਹੋ। ਛੋਟਾ ਬੱਚਾ ਹਮੇਸ਼ਾ ਹੀ ਘਰ ਦਾ ਖਿਡੌਣਾ ਬਣਿਆ ਆਪਣਾ ਜੀਵਨ ਬਸਰ ਕਰਦਾ ਹੈ। ਇਸ ਪ੍ਰਮਾਣ ਦੀਆਂ ਕਈ ਉਦਾਹਰਨਾਂ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਚੋਂ ਮਿਲਦੀਆਂ ਹਨ। ਪਿਰਥੀ ਚੰਦ ਅਤੇ ਮਹਾਦੇਵ ਆਪ ਜੀ ਦੇ ਵੱਡੇ ਭਰਾਤਾ ਸਨ। ਪਿਰਥੀ ਚੰਦ ਦਾ ਸਾਰਾ ਜੀਵਨ ਚਲਾਕੀਆਂ ਚੁਸਤੀਆਂ ਅਤੇ ਗੁਰੂ ਬਣਨ ਦੇ ਸੁਪਨਿਆਂ ਵਿੱਚ ਬੀਤਿਆ ਅਤੇ ਮਹਾਦੇਵ ਨੇ ਸੰਸਾਰਕ ਯਾਤਰਾ ਨੂੰ ਇੱਕ ਤਿਆਗੀ ਬਣਨ ਦਾ ਸੁਪਨਾ ਦੇਖਦੇ ਗੁਜ਼ਾਰਿਆ। ਇਸੇ ਲਈ ਗੁਰੂ ਪੰਥ ਦੀ ਸੇਵਾ ਗੁਰੂ ਅਰਜਨ ਸਾਹਿਬ ਜੀ ਦੇ ਲਿਖੇ ਆਏ।

ਇਸੇ ਤਰ੍ਹਾਂ ਸਤਿਗੁਰਾਂ ਦੇ ਜੀਵਨ ਦੀ ਇੱਕ ਹੋਰ ਸਾਖੀ ਢੁਕਵੀਂ ਹੈ। ਸਤਿਗੁਰ ਅਮਰਦਾਸ ਸਾਹਿਬ ਜੀ ਪ੍ਰਸ਼ਾਦ ਛਕ ਰਹੇ ਸਨ। ਬਾਲ ਗੁਰ ਅਰਜਨ ਦੇਵ ਜੀ ਖੇਡਦੇ ਖੇਡਦੇ ਆਏ ਅਤੇ ਸਤਿਗੁਰ ਜੀ ਦਾ ਪ੍ਰਸ਼ਾਦ ਖਿਲਾਰਨ ਲੱਗ ਪਏ। ਲਾਗਿਓ ਇੱਕ ਸਿੱਖ ਬਾਲ ਅਰਜਨ ਦੇਵ ਜੀ ਨੂੰ ਚੁੱਕ ਕੇ ਦੂਰ ਛੱਡ ਆਇਆ। ਆਪ ਦੁਬਾਰਾ ਆਣ ਕੇ ਫਿਰ ਸਤਿਗੁਰ ਜੀ ਦਾ ਪ੍ਰਸ਼ਾਦ ਖਿਲਾਰਨ ਲੱਗ ਪਏ। ਤਦ ਹਜੂਰ ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀਤਾ, ਆਓ ਥਾਲ ਦਿਆ ਮਾਲਕਾ, ਬੇਟਾ ਕਾਹਲ ਨਾ ਕਰ, ਉਹ ਸਮਾਂ ਦੂਰ ਨਹੀਂ ਜਦੋਂ ਤੂੰ ਇਸ ਸੰਘਾਸਨ ਤੇ ਬੈਠੇਗਾ। ਸਰੋਤਾ ਜਾਨ, ਇਸ ਸਾਰੀ ਵਾਰਤਾ ਦਾ ਜ਼ਿਕਰ ਬੀਬੀ ਭਾਨੀ ਨੇ ਆਪਣੇ ਪਤੀ ਭਾਈ ਜੇਠਾ ਜੀ ਸਤਿਗੁਰੂ ਰਾਮਦਾਸ ਸਾਹਿਬ ਪਾਸ ਕੀਤੀ। ਇਨ੍ਹਾਂ ਸ਼ੁਭ ਇਸ਼ਾਵਾਂ ਦਾ ਜ਼ਿਕਰ ਸੋਢੀ ਚਮਤਕਾਰ ਸੂਰਜ ਪ੍ਰਕਾਸ਼ ਵਾਰਤਕ ਰਾਤ ਅਧਿਐਨ 21 ਪੰਨਾ 73 ਸਾਡਾ ਇਤਿਹਾਸ ਪੰਨਾ 176 ਉੱਪਰ ਲਿਖਿਆ ਮਿਲਦਾ ਹੈ।

ਸਿੱਖ ਫਿਲਾਸਫੀ ਦੇ ਅਭਿਆਸੀ ਸਰੋਤੇ ਜਨੋ, ਖਿਮਾ ਕਰਨਾ ਇਹਨਾਂ ਸਾਖੀਆਂ ਨੂੰ ਦਰਸਾਉਣਾ ਟੂਕ ਮਾਤਰ ਸੇਧ ਦੇਣਾ ਹੀ ਹੈ। ਗੁਰੂ ਅਰਜਨ ਸਾਹਿਬ ਜੀ ਦਾ ਦੁਨਿਆਵੀ ਆਗਮਨ ਸਿੱਖੀ ਵਿਰਸੇ ਦੇ ਘੜੇ ਜਾ ਰਹੇ ਅਸੂਲਾਂ ਨੂੰ ਵਿਵਹਾਰਕ ਰੂਪ ਦੇਣਾ ਸੀ। ਇਹਨਾਂ ਵਿਵਹਾਰਿਕ ਰੂਪਾਂ ਦੀ ਕੜੀ ਚੋਂ ਹੀ ਸਨ 1580 ਵਿੱਚ ਜਦ ਬਾਲ ਗੁਰੂ ਅਰਜਨ ਸਾਹਿਬ 17 ਸਾਲ ਦੀ ਆਯੂ ਦੇ ਸਨ, ਆਪ ਜੀ ਦੇ ਜੀਵਨ ਵਿੱਚ ਹੁਕਮ ਮੰਨਣ ਦੀ ਘੜੀ ਦਾ ਇਮਤਿਹਾਨ ਆ ਗਿਆ। ਇਸ ਸਾਖੀ ਨੂੰ ਵੀ ਆਪ ਜੀ ਨੇ ਅਨੇਕਾਂ ਵਾਰ ਪੜਿਆ ਜਾਂ ਸੁਣਿਆ ਹੈ। ਇੱਕ ਦਿਨ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਏ ਦੇ ਪੁੱਤਰ ਭਾਈ ਸਹਾਰੀ ਮੱਲ ਜੀ ਨੇ ਦਰਬਾਰ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਆਪਣੇ ਲੜਕੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਨਿਮੰਤਰਣ ਦਿੱਤਾ। ਸਤਿਗੁਰੂ ਜੀ ਆਪਣੇ ਜਾਣ ਦੀ ਅਸਮਰੱਥਾ ਜ਼ਾਹਰ ਕਰਦੇ ਹੋਏ ਆਖਣ ਲੱਗੇ ਕਿ ਤੁਸੀਂ ਪ੍ਰਿਥੀ ਚੰਦ ਨੂੰ ਆਪਣੇ ਨਾਲ ਲੈ ਜਾਵੋ। ਸਹਾਰੀ ਮੱਲ ਦਾ ਗੁਰੂ ਸਾਹਿਬਾਂ ਦੇ ਇਹ ਬਚਨ ਸੁਣ ਕੇ ਖੁਸ਼ ਹੋਣਾ ਸੁਭਾਵਿਕ ਸੀ। ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਿਥੀ ਚੰਦ ਨੂੰ ਲਾਹੌਰ ਜਾਣ ਲਈ ਆਖਿਆ। ਪ੍ਰਿਥੀ ਚੰਦ ਨੇ ਬਹਾਨਾ ਬਣਾਇਆ ਕਿ ਇੱਥੇ ਹਰ ਰੋਜ਼ ਇਤਨੀਆਂ ਸੰਗਤਾਂ ਆਉਂਦੀਆਂ ਹਨ ਤੇ ਆਈਆਂ ਸੰਗਤਾਂ ਦੀ ਦੇਖਭਾਲ ਲਈ ਉਸਦਾ ਇੱਥੇ ਰਹਿਣਾ ਜ਼ਰੂਰੀ ਹੈ। ਫਿਰ ਸਤਿਗੁਰੂ ਜੀ ਨੇ ਮਹਾਦੇਵ ਨੂੰ ਜਾਣ ਲਈ ਆਖਿਆ ਤਾਂ ਉਸਨੇ ਤਾਂ ਸਿਰੇ ਦਾ ਉੱਤਰ ਦਿੱਤਾ। ਆਖਣ ਲੱਗਾ, ਪਿਤਾ ਜੀ, ਮੈਂ ਐਸੇ ਸੰਸਾਰੀ ਝਮੇਲਿਆਂ ਤੋਂ ਪਰੇ ਰਹਿਣਾ ਚਾਹੁੰਦਾ ਹਾਂ। ਭਾਵੇਂ ਦੋਨਾਂ ਵੱਡੇ ਪੁੱਤਰਾਂ ਦੇ ਜਵਾਬ ਤੋਂ ਸਤਿਗੁਰੂ ਜੀ ਖੁਸ਼ ਨਹੀਂ ਸਨ, ਪਰ ਜਾਣੀ ਜਾਣ ਗੁਰੂ ਤਾਂ ਜਾਣਦੇ ਸਨ ਕਿ ਇਹ ਹੁਕਮ ਮੰਨਣ ਦੇ ਅਸੂਲ ਦਾ ਇਮਤਿਹਾਨ ਚੋਂ ਪਾਸ ਤਾਂ ਸਿਰਫ ਅਰਜਨ ਸਾਹਿਬ ਨੇ ਹੋਣਾ ਹੈ।

ਸਤਿਗੁਰੂ ਜੀ ਵੱਲੋਂ ਇਹ ਹੁਕਮ ਸੁਣ ਕੇ ਸਾਹਿਬਜ਼ਾਦਾ ਗੁਰੂ ਅਰਜਨ ਸਾਹਿਬ ਜੀ ਨੇ ਸਿਰ ਨਿਵਾ ਕੇ ਆਗਿਆ ਪਾਲਣ ਦਾ ਸੰਕੇਤ ਜ਼ਾਹਿਰ ਕੀਤਾ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਜੋ ਹੁਕਮ ਕਰੋ ਸੋਈ ਪ੍ਰਵਾਨ ਹੈ। ਗਿਆਨੀ ਗਿਆਨ ਸਿੰਘ ਜੀ ਦੀ ਲਿਖਤ ਪੰਥ ਪ੍ਰਕਾਸ਼ ਦੇ ਆਧਾਰਿਤ ਆਪ ਜੀ ਉਤਨੀ ਦੇਰ ਲਾਹੌਰ ਰਹੇ ਜਿਤਨੀ ਦੇਰ ਸਤਿਗੁਰਾਂ ਆਪ ਜੀ ਨੂੰ ਬੁਲਾਵਾ ਨਾ ਭੇਜਿਆ। ਇੱਥੋਂ ਹੀ ਤਿੰਨ ਪੱਤਰਾਂ ਦੀ ਸਾਖੀ ਚੱਲਦੀ ਹੈ, ਜੋ ਸ਼ਬਦ ਮਾਝ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 96 ਅਤੇ 97 ਉੱਪਰ ਬਿਰਾਜਮਾਨ ਹਨ।

ਸਾਖੀ ਮੁਤਾਬਿਕ ਪਹਿਲੇ ਦੋ ਖਤ ਪਿਰਥੀ ਚੰਦ ਨੇ ਸਤਿਗੁਰਾਂ ਨੂੰ ਨਾ ਦਿੱਤੇ। ਤੀਸਰਾ ਖਤ ਜਦ ਸਿੱਧਾ ਗੁਰਾਂ ਨੂੰ ਪੇਸ਼ ਕੀਤਾ ਗਿਆ ਤਾਂ ਫਿਰ ਕਪਟੀ ਪਿਰਥੀ ਚੰਦ ਦਾ ਭੇਤ ਖੁੱਲਿਆ। ਸਤਿਗੁਰਾਂ ਨੇ ਸ਼ਿਗਨ ਦੀ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਬੇਨਤੀ ਕੀਤੀ ਕਿ ਆਪ ਚਾਰ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਜਾਵੋ ਅਤੇ ਸਾਹਿਬਜ਼ਾਦਾ ਅਰਜਨ ਦੇਵ ਜੀ ਨੂੰ ਵਾਪਸ ਲੈ ਆਵੋ।

ਹੁਕਮ ਦੀ ਪਾਲਣਾ ਕਰਦੇ ਹੋਏ ਬਾਬਾ ਬੁੱਢਾ ਜੀ ਨੇ ਭਾਈ ਗੁਰੀਆ, ਭਾਈ ਬਾਲੂ ਅਤੇ ਹੋਰ ਦੋ ਸਿੱਖ ਨਾਲ ਲੈ ਕੇ ਲਾਹੌਰ ਵੱਲ ਚਾਲੇ ਪਾ ਦਿੱਤੇ। ਪੰਜੇ ਸਿੱਖ ਦੂਸਰੇ ਦਿਨ ਲਾਹੌਰ ਪਹੁੰਚ ਗਏ। ਦੂਸਰੇ ਦਿਨ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਕੁਝ ਹੋਰ ਲਾਹੌਰੀ ਸਿੱਖਾਂ ਨੂੰ ਵੀ ਨਾਲ ਲੈ ਕੇ ਆ ਹਾਜ਼ਰ ਹੋਏ ਸਤਿਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ।

ਸੰਗਤ ਸਤਿਗੁਰੂ ਜੀ ਦੇ ਚਰਨ ਪਰਸ ਰਹੀ ਸੀ ਜਦ ਬਾਬਾ ਬੁੱਢਾ ਜੀ ਬਾਲ ਗੁਰੂ ਜੀ ਨੂੰ ਲੈ ਕੇ ਆਏ। ਆਉਣ ਦੀ ਖੁਸ਼ੀ ਵਿਚ ਗੁਰੂ ਅਰਜਨ ਦੇਵ ਜੀ ਦੇ ਸਨੇਹ ਭਰੀਆਂ ਚਿੱਠੀਆਂ ਦੀ ਲੜੀ ਨੂੰ ਪੂਰਾ ਕਰਨ ਲਈ ਚੌਥਾ ਪਦ ਲਿਖ ਕੇ ਸਤਿਗੁਰੂ ਜੀ ਦੀ ਭੇਟਾ ਕੀਤਾ। ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ।

ਇਹ ਚੌਥਾ ਪਦ ਉਚਾਰਨ ਉਪਰੰਤ ਬਾਲ ਗੁਰੂ ਅਰਜਨ ਸਾਹਿਬ ਨੇ ਸਤਿਗੁਰ ਪਿਤਾ ਜੀ ਦੇ ਚਰਨ ਪਰਸੇ ਅਤੇ ਕਾਫੀ ਅਰਸਾ ਵੈਰਾਗਮਈ ਹਾਲਤ ਵਿਚ ਲੀਨ ਰਹੇ। ਤਦ ਆਪ ਜੀ ਨੇ ਸਤਿਗੁਰ ਪਿਤਾ ਜੀ ਨੇ ਸੀਨੇ ਨਾਲ ਲਾ ਕੇ ਪਿਆਰ ਅਤੇ ਧੀਰਜ ਦਿੱਤਾ ਅਤੇ ਬਚਨ ਕੀਤਾ, ਹੇ ਪੁੱਤਰ ਜੀ, ਹੁਣ ਤੁਸਾਂ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਹਨ। ਪਿੱਠੀ ਚੰਦ ਜੋ ਨਜ਼ਦੀਕ ਹੀ ਬੈਠਾ ਸੀ ਇਨ੍ਹਾਂ ਬਚਨਾਂ ਨੂੰ ਸੁਣ ਕੇ ਅਤਿਅੰਤ ਕ੍ਰੋਧ ਵਿਚ ਆਇਆ ਅਤੇ ਉੱਠ ਕੇ ਚਲਾ ਗਿਆ।

ਨੇ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ, ਸਗੋਂ ਆਪ ਗੁਰਗੱਦੀ ਦਾ ਵਾਰਸ ਅਖਵਾਉਣ ਲੱਗਾ। ਪਿਰਥੀ ਚੰਦ ਦੀ ਐਸੀ ਭੁੱਲੜ ਦਸ਼ਾ ਦੇਖ ਕੇ ਗਰੀਬ ਨਿਵਾਜ ਚੌਥੀ ਜੋਤ ਦੇ ਪਾਵਨ ਬਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1200 ਉੱਪਰ ਇਸ ਤਰ੍ਹਾਂ ਅੰਕਿਤ ਹਨ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ।

ਬਾਣੀ ਦੀ ਸੇਧ ਤੋਂ ਜੀਵਨ ਵਸਰ ਕਰ ਰਹੇ ਸਰੋਤਾ ਜਨ, ਇਸ ਸ਼ਬਦ ਦਾ ਪ੍ਰਕਾਸ਼ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਮਿਲਣ ਸਮੇਂ ਬਾਬਾ ਪ੍ਰਿਥੀ ਚੰਦ ਦੀ ਗੁਰੋਤਾ ਨੂੰ ਨਜ਼ਰ ਚ ਰੱਖਦੇ ਹੋਏ ਉਪਦੇਸ਼ ਕੀਤਾ ਸੀ। ਸ਼ਬਦ ਦਾ ਭਾਵ ਅਰਥ ਬੜਾ ਸਾਫ ਹੈ। ਹੇ ਪੁੱਤਰ, ਦੁਨੀਆਂ ਦੇ ਧਨ ਦੀ ਖਾਤਰ ਪਿਤਾ ਨਾਲ ਕਿਉਂ ਝਗੜਾ ਕਰਦੇ ਹੋ? ਹੇ ਪੁੱਤਰ, ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੈ ਉਹਨਾਂ ਨਾਲ ਧਨ ਦੀ ਖਾਤਰ ਝਗੜਾ ਕਰਨਾ ਮਾੜਾ ਕੰਮ ਹੈ।

ਤਿੱਥੀ ਚੰਦ ਦੀ ਵਿਰੋਧਤਾ ਘਟਣ ਦੀ ਥਾਂ ਵੱਧਦੀ ਗਈ। ਜਦ ਸਤਿਗੁਰ ਰਾਮਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਦਸਤਾਰ ਦੀ ਰਸਮ ਦਾ ਸਮਾਂ ਆਇਆ, ਤਦ ਵੀ ਪਿੱਠੀ ਚੰਦ ਰੌਲਾ ਪਾਉਣ ਲੱਗਾ ਅਤੇ ਆਖਿਆ ਕਿ ਮੈਂ ਵੱਡਾ ਪੁੱਤਰ ਹੋਣ ਕਰਕੇ ਪਗੜੀ ਬੰਨਣ ਲਈ ਉਸਦਾ ਹੱਕ ਬਣਦਾ ਹੈ। ਵੰਸਾਵਲੀ ਨਾਮਾ ਦੀ ਲਿਖਤ ਦੇ ਆਧਾਰ ਤੇ ਬਾਬਾ ਬੁੱਢਾ ਜੀ ਅਤੇ ਹੋਰ ਸਿਆਣੇ ਗੁਰਸਿੱਖਾਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਇੱਕ ਪਗੜੀ ਪਿਰਥੀ ਚੰਦ ਨੂੰ ਦੇ ਦਿੱਤੀ। ਉਸ ਦੇ ਜਾਣ ਬਾਅਦ ਗੁਰੂ ਅਰਜਨ ਸਾਹਿਬ ਜੀ ਦੀ ਦਸਤਾਰਬੰਦੀ ਹੋਈ ਅਤੇ ਸਿੱਖ ਸੰਗਤਾਂ ਨੇ ਗੁਰੂ ਅਰਜਨ ਸਾਹਿਬ ਜੀ ਅੱਗੇ ਆਪੋ ਆਪਣੀਆਂ ਭੇਟਾਵਾਂ ਰੱਖੀਆਂ। ਆਪਣਾ ਅਪਮਾਨ ਸਮਝ ਕੇ ਪਿਰਥੀਆ ਗੁੱਸੇ ਵਿੱਚ ਆਇਆ ਅਤੇ ਗੋਇੰਦਵਾਲ ਛੱਡ ਕੇ ਅੰਮ੍ਰਿਤਸਰ ਜਾ ਵਸਿਆ।

ਸਟੋਰੀ ਤੇ ਤੁਸੀਂ ਇਹ ਪ੍ਰੋਗਰਾਮ ਕੈਰਵਿਊ ਦੇ ਹਲਕੇ ਵਿੱਚ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਪ ਜੀ ਆਪਣੇ ਦੁਨਿਆਵੀ ਰੁਝੇਵੇਂ ਛੱਡ ਜੁੜੇ ਹੋ ਗੁਰੂ ਅਰਜਨ ਸਾਹਿਬ ਜੀ ਦੀ ਮਿੱਠੀ ਯਾਦ ਅੰਦਰ। ਗੁਰਗੱਦੀ ਦੀ ਸੇਵਾ ਸੰਭਾਲਣ ਤੋਂ ਤਕਰੀਬਨ 1 ਸਾਲ ਬਾਅਦ ਸਤਿਗੁਰ ਜੀ ਦੀ ਸ਼ਾਦੀ ਬੀਬੀ ਗੰਗਾ ਸਪੁੱਤਰੀ ਕਿਸ਼ਨ ਚੰਦ ਪਿੰਡ ਮੌ ਨਾਲ ਹੋਈ। ਇਹ ਪਿੰਡ ਫਿਲੌਰ ਤੇ ਵਿਲਗੇ ਦੇ ਵਿਚਾਲੇ ਹੈ। ਗ੍ਰਹਿਸਥੀ ਜੀਵਨ ਸਿੱਖੀ ਵਿੱਚ ਪ੍ਰਧਾਨ ਮੰਨਿਆ ਗਿਆ ਹੈ। ਸਿੱਖੀ ਵਿਰਸੇ ਦੇ ਵਾਰਸੋ ਕਿਸੇ ਕੌਮ ਦੇ ਨਿਕਾਸ ਲਈ, ਵਿਕਾਸ ਲਈ ਅਤੇ ਇਤਿਹਾਸ ਦੀ ਪੂਰਨਤਾ ਵਾਸਤੇ 5 ਵਸਤੂਆਂ ਦਾ ਹੋਣਾ ਅਤਿਅੰਤ ਲਾਜ਼ਮੀ ਹੁੰਦਾ ਹੈ। ਇਹ 5 ਨਿਕਾਸ ਹਨ: ਆਪਣੀ ਭਾਸ਼ਾ, ਰੂਹਾਨੀ ਗ੍ਰੰਥ, ਧਾਰਮਿਕ ਕੇਂਦਰ, ਆਪਣਾ ਸੁਰੱਖਿਅਤ ਗਠਬੰਧਨ, ਆਪਣਾ ਰਾਜ।

ਸੋਚੋ ਆਪ ਭਲੀ ਭਾਂਤ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਵਿਰਸੇ ਦੇ ਰੂਹਾਨੀ ਗ੍ਰੰਥ ਦੀ ਆਰੰਭਤਾ ਕੀਤੀ ਹੈ ਅਤੇ ਗੁਰੂ ਅੰਗਦ ਸਾਹਿਬ ਜੀ ਨੇ ਆਪਣੀ ਭਾਸ਼ਾ ਗੁਰਮੁਖੀ ਲਿਪੀ ਦਾ ਮੁੱਢ ਬੰਨਿਆ। ਪ੍ਰਚਾਰਕ ਮੰਜੀਆਂ ਦੀ ਪ੍ਰਥਾ ਸਤਿਗੁਰ ਜੀ ਤੀਸਰੀ ਜੋਤ ਗੁਰੂ ਅਮਰਦਾਸ ਸਾਹਿਬ ਜੀ ਨੇ ਚਲਾਈ। ਸਿੱਖੀ ਦੇ ਕੇਂਦਰ ਨੂੰ ਸਥਾਪਿਤ ਕਰਨ ਲਈ ਅੰਮ੍ਰਿਤਸਰ ਦੀ ਨੀਂਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰੱਖ ਗਏ ਸਨ। ਹੁਣ ਬਾਰੀ ਆ ਗਈ ਸੀ ਗੁਰੂ ਅਰਜਨ ਸਾਹਿਬ ਜੀ ਦੀ ਉਸ ਪਵਿੱਤਰ ਤੇ ਮਨੋਰਥ ਅਸਥਾਨ ਨੂੰ ਸਵੀਕਾਰ ਕਰਨ ਦੀ। ਗੁਰੂ ਸਾਹਿਬਾਨ ਇੱਕ ਇਹੋ ਜਿਹਾ ਧੁਰਾ ਤਿਆਰ ਕਰਨਾ ਚਾਹੁੰਦੇ ਸਨ ਜਿਸ ਨਾਲ ਜੁੜ ਕੇ ਜਾਨ ਮਾਲ ਇੱਜ਼ਤ ਇਮਾਨ ਦੀ ਸਲਾਮਤੀ ਮਹਿਸੂਸ ਹੋਵੇ। ਇਸ ਦੀ ਜ਼ਰੂਰਤ ਕਿਉਂ ਪਈ? ਸ਼ਾਇਦ ਪਿਰਥੀ ਚੰਦ ਦੀਆਂ ਹਰਕਤਾਂ ਨੂੰ ਦੇਖ ਕੇ ਜ਼ਰੂਰੀ ਹੋ ਗਿਆ ਸੀ। ਜਿਵੇਂ ਇੱਕ ਨਿੱਕੇ ਜਿਹੇ ਅੱਕ ਦੇ ਬੂਟੇ ਨਾਲ ਜੁੜੀਆਂ ਅੱਕ ਦੀਆਂ ਕੱਕੜੀਆਂ ਆਪਣੇ ਆਪ ਨੂੰ ਸੁਰੱਖਿਅਤ ਸਮਝਦੀਆਂ ਹਨ, ਪਰ ਜਦੋਂ ਕੋਈ ਇੱਕ ਕੱਕੜੀ ਅੱਕ ਨਾਲੋਂ ਟੁੱਟ ਕੇ ਸੰਸਾਰੀ ਚੌਕਟੇ ਵਿੱਚ ਡਿੱਗ ਪੈਂਦੀ ਹੈ, ਤਦ ਦੁਨੀਆਂ ਦਾ ਬੇਰਹਿਮ ਝੱਖੜ ਉਸ ਦੀਆਂ ਨਰਮ ਰੂਈ ਜੈਸੀਆਂ ਪੱਤੀਆਂ ਨੂੰ ਰੇਜ਼ਾ ਕਰਕੇ ਪਾਮਾਲ ਕਰ ਦਿੰਦਾ ਹੈ। ਇਸ ਦਾ ਕਾਰਨ ਕੱਕੜੀ ਦਾ ਕੇਂਦਰਹੀਣ ਹੋਣਾ ਹੁੰਦਾ ਹੈ। ਪਾਵਨ ਗੁਰਬਾਣੀ ਵਿੱਚ ਇਸ ਦੁਖਾਂਤ ਨੂੰ ਇਸ ਤਰ੍ਹਾਂ ਦਰਸਾਇਆ ਹੈ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ ਬਿਰਹ ਬਛੋੜਾ ਧਨੀ ਸਿਉਂ ਨਾਨਕ ਸਹਿਸੇ ਗੰਠ। ਸਾਨੂੰ ਕੇਂਦਰ ਦੀ ਲੋੜ ਇਸ ਵਾਸਤੇ ਪਈ ਤਾਂ ਕਿ ਅਸੀਂ ਸੰਸਾਰੀ ਭਰਮਾਂ ਦੀ ਵਿਪਰ ਚੇਤਨਤਾ ਤੋਂ ਛੁਟਕਾਰਾ ਪਾ ਸਕੀਏ। ਵਿਚਾਰੋ ਜ਼ਰਾ, ਜੇਕਰ ਅੱਜ ਸਾਡੇ ਪਾਸ ਸਿੱਖੀ ਕੇਂਦਰ ਨਾ ਹੁੰਦਾ ਤਦ ਸਾਡੀ ਹਾਲਤ ਅੱਕ ਦੀਆਂ ਕੱਕੜੀਆਂ ਵਾਲੀ ਹੋਣੀ ਸੀ। ਸਿੱਖੀ ਕੇਂਦਰ ਮਾਨਵ ਜੀਵਨ ਦਾ ਉਹ ਦ੍ਰਿਸ਼ਟੀਮਾਨ ਬਿੰਦੂ ਹੈ ਜਿਸ ਨਾਲ ਜੁੜਿਆ ਸਿੱਖੀ ਆਪਣਾ ਨਿਕਾਸ ਖੋਜਦੀ ਹੈ, ਰੱਬੀ ਰਹੱਸ ਵਿੱਚ ਵਿਚਰਦੀ ਹੋਈ ਆਪਣੇ ਵਿਕਾਸ ਨੂੰ ਨੇਪਰੇ ਚਾੜਦੀ ਹੈ

ਧੁਰੇ ਨਾਲ ਜੁੜਿਆ ਸਿੱਖ ਦੇਹੀ ਦੇ ਦੀਖਤ ਪੈਂਡੇ ਨੂੰ ਸਫਲਤਾ ਸਾਹਿਤ ਸੰਪੂਰਨ ਕਰਕੇ ਬੇਦੇਹੀ ਵਿੱਚ ਲੀਨਤਾ ਪ੍ਰਾਪਤ ਕਰਦਾ ਹੈ। ਇਸ ਇਲਾਹੀ ਕੇਂਦਰ ਦੀ ਸਿਫਤ ਸਲਾਹ ਕਰਦਿਆਂ ਹਜ਼ੂਰ ਫਰਮਾਨ ਕਰਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1362 ਉੱਪਰ ਅੰਕਤ ਗੁਰੂ ਅਰਜਨ ਸਾਹਿਬ ਜੀ ਦਾ ਫਰਮਾਨ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦਹੁ ਪੁਰਖ ਵਿਧਾਤੇ ਤਾਂ ਤੂੰ ਸੋਹਿਆ।

0: ਸਿੱਖੀ ਕੇਂਦਰ ਦੀ ਸੰਪੂਰਨਤਾ ਕਰਾਉਣ ਦੇ ਨਾਲ ਨਾਲ ਹੁਣ ਸਤਿਗੁਰਾਂ ਦਾ ਧਿਆਨ ਸਿੱਖੀ ਨੂੰ ਅਗਲੀ ਮੰਜ਼ਿਲ ਤੇ ਲਿਜਾਣ ਲਈ ਨਿਰ ਇੱਛਤ ਸੇਵਕਾਂ ਵੱਲ ਗਿਆ। ਇਸ ਯੋਜਨਾ ਨੂੰ ਸਫਲਤਾਪੂਰਵਕ ਸਰੰਜਾਮ ਦੇਣ ਲਈ ਮੰਜੀਆਂ ਦੀ ਬਜਾਏ ਮਸੰਦ ਸੰਸਥਾ ਕਾਇਮ ਕੀਤੀ ਗਈ।
1: ਆਪ ਜੀ ਦੀ ਜਾਣਕਾਰੀ ਲਈ ਯਾਦ ਕਰਾ ਦਈਏ ਕਿ ਮਸੰਦ ਸ਼ਬਦ ਦਾ ਪਿਛੋਕੜ ਅਰਬੀ ਭਾਸ਼ਾ ਵਿੱਚੋਂ ਹੈ, ਜਿਸ ਦਾ ਅਸਲੀ ਰੂਪ ਮਸਨਦ ਹੈ। ਇਸ ਦੇ ਅਰਥ ਹਨ ਤਕੀਆ ਲਗਾ ਕੇ ਬੈਠਣ ਦੀ ਜਗ੍ਹਾ। ਇਸਲਾਮੀ ਹਕੂਮਤ ਵੇਲੇ ਇਹ ਅੱਖਰ ਬਾਦਸ਼ਾਹ ਦੇ ਅਹਿਲਕਾਰਾਂ ਲਈ ਵਰਤਿਆ ਜਾਂਦਾ ਸੀ, ਕਿਉਂਕਿ ਸਤਿਗੁਰੂ ਜੀ ਵਾਸਤੇ ਸੱਚੇ ਪਾਤਸ਼ਾਹ ਸ਼ਬਦ ਵਰਤਿਆ ਜਾਂਦਾ ਸੀ। ਇਸ ਲਈ ਆਦਰ ਸਤਿਕਾਰ ਵਾਲੇ ਗੁਰਸਿੱਖ ਦੂਰ ਦਰੇਡੇ ਇਲਾਕਿਆਂ ਵਿੱਚ ਗੁਰੂ ਘਰ ਦੀ ਸੇਵਾ ਸੰਭਾਲ ਲਈ ਨਿਯੁਕਤ ਕਰ ਦਿੱਤੇ ਗਏ।

ਵੱਡੇ ਪਰਉਪਕਾਰੀ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਸ ਦੁਨੀਆਂ ਤੇ ਸਵਰਗ ਦੇ ਦਰਸ਼ਨ ਕਰਨ ਲਈ ਇਹ ਪੁੱਲ ਉਸਾਰ ਕੇ ਨਿਰਸੰਦੇਹ ਮੁਕਤ ਕਰ ਦਿੱਤਾ। ਵਾਹ ਮੇਰੇ ਸਤਿਗੁਰਾਂ, ਤੇਰੀਆਂ ਤੂੰ ਹੀ ਜਾਣ।

0: ਮਸੰਦ ਸੰਸਥਾ ਕਾਇਮ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਆਖਿਆ ਜਾਂਦਾ ਹੈ ਕਿ ਜਿਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਏ ਤਦ ਤੱਕ ਬਹੁਸੰਮਤੀ ਪ੍ਰਚਾਰਕ ਲੋਕ ਸਤਿਗੁਰੂ ਅਰਜਨ ਸਾਹਿਬ ਜੀ ਦਾ ਸਾਥ ਛੱਡ ਕੇ ਬਾਬਾ ਪਿਰਖੀ ਚੰਦ ਨਾਲ ਜਾ ਰਲੇ ਸਨ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਪਿਰਖੀ ਚੰਦ ਹੀ ਗੁਰੂ ਘਰ ਦੀ ਸਾਰੀ ਆਮਦਨੀ ਅਤੇ ਖਰਚੇ ਦਾ ਪ੍ਰਬੰਧ ਚਲਾਉਂਦਾ ਸੀ। ਇਸ ਲਈ ਆਮ ਪ੍ਰਚਾਰਕ ਜਾਂ ਗੁਰੂ ਘਰਾਂ ਦੇ ਚਾਲਕਾਂ ਦੇ ਸੰਬੰਧ ਪਿਰਖੀਏ ਦੇ ਨਜ਼ਦੀਕ ਹੋਣੇ ਸੁਭਾਵਿਕ ਸਨ। ਇਨ੍ਹਾਂ ਦੀ ਇਹ ਰੁਚੀ ਦੇਖ ਕੇ ਸਤਿਗੁਰ ਜੀ ਨੇ ਮਸੰਦ ਸੰਸਥਾ ਨੂੰ ਇੱਕ ਸੁਗੜ ਤਨਜੀਮ ਵਿੱਚ ਲਾਮਬੰਦ ਕੀਤਾ ਅਤੇ ਦਸਵੰਧ ਦੀ ਪ੍ਰਥਾ ਚਾਲੂ ਕੀਤੀ। ਸਿੱਟੇ ਵਜੋਂ ਹੁਣ ਸਾਰੀ ਭੇਟਾ ਕੇਂਦਰ ਨੂੰ ਆਉਣ ਲੱਗੀ। ਨਾਰੰਗ, ਮੈਕਾਲਫ ਅਤੇ ਬੋਸਨ ਫਾਨੀ ਆਪਣੀਆਂ ਲਿਖਤਾਂ ਵਿੱਚ ਉਗਾਹੀ ਭਰਦੇ ਹਨ ਕਿ ਮੁਗਲ ਹਕੂਮਤ ਨੂੰ ਮਾਮਲਾ ਲੈਣ ਵਿੱਚ ਕਾਫੀ ਦਿੱਕਤ ਹੁੰਦੀ ਸੀ, ਪਰ ਗੁਰੂ ਜੀ ਨੂੰ ਦਸਵੰਧ ਦੇਣ ਵਿੱਚ ਸਿੱਖ ਕੋਈ ਢਿੱਲ ਨਹੀਂ ਸੀ ਕਰਦੇ। ਇੰਜ ਜਾਪਣ ਲੱਗਾ ਜਿਵੇਂ ਸਤਿਗੁਰੂ ਜੀ ਦੇ ਅਧੀਨ ਇੱਕ ਨਵੀਂ ਹਕੂਮਤ ਵਜੂਦ ਵਿੱਚ ਆ ਗਈ ਸੀ। ਗੁਰੂ ਅਰਜਨ ਸਾਹਿਬ ਜੀ ਨੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਹੋਰ ਅਗਾਂਹ ਵਧੂ ਤਜਵੀਜ਼ ਕੱਢੀ। ਅੱਜ ਦੀ ਦੁਨੀਆਂ ਵਿੱਚ ਕਿਸੇ ਵਪਾਰੀ ਨੂੰ ਆਮ ਵਿਅਕਤੀ ਕਹਿੰਦਾ ਹੈ ਕਿ ਇਹ ਤਾਂ ਬਿਜ਼ਨਸਮੈਨ ਹੈ, ਸਿੱਖੀ ਤਾਂ ਇਸ ਦੇ ਲਾਗੇ ਸ਼ਾਗੇ ਵੀ ਨਹੀਂ ਆਈ। ਕਿਉਂ ਨਾ ਇਸ ਤਜਾਰਤ ਅੰਗ ਨੂੰ ਗੁਰੂ ਦੀ ਸੋਚ ਨਾਲ ਤੋਲੀਏ। ਲਤੀਫ ਅਤੇ ਕਨਿੰਗਹੈਮ ਆਪਣੀਆਂ ਕਿਤਾਬਾਂ ਵਿੱਚ ਲਿਖਦੇ ਹਨ ਕਿ ਸਿੱਖ ਕੌਮ ਦੀ ਬਿਹਤਰੀ ਅਤੇ ਵਪਾਰਕ ਤਾਲਮੇਲ ਵਧਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਭੇਜਿਆ। ਇਸ ਤਾਲਮੇਲ ਦਾ ਸਦਕਾ ਸਿੱਖੀ ਵਿੱਚ ਇੱਕ ਬਹੁਤ ਅਨੁਪਮ ਉਭਾਰ ਆਇਆ। ਸਧਾਰਨ ਸਿੱਖਾਂ ਵਿੱਚ ਅਗਾਂਹ ਵਧੂ ਤਰਾਂਗ ਦੀ ਜਾਗਰਤਾ ਨੇ ਕਰਵਟ ਬਦਲੀ, ਜਿਸ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਕਿਰਤ ਜਾਂ ਵਪਾਰ ਵੱਡੇ ਤੋਂ ਵੱਡਾ ਕਰੋ, ਪਰ ਗੁਰੂ ਨੂੰ ਨਾ ਭੁੱਲੋ। ਇਹੀ ਸਮਾਂ ਸੀ ਜਦ ਸਿੱਖ ਕੌਮ ਦੀ ਪਹਿਲੀ ਤਾਜ਼ਗੀ ਦਾ ਅਹਿਸਾਸ ਹੋਣ ਲੱਗਾ। ਕੌਮ ਵਿੱਚ ਪਹਿਲੀ ਤਾਜ਼ਗੀ ਦਾ ਆਰੰਭ ਗੁਰੂ ਲਿਵ ਦੇ ਰਾਹੀਂ ਹੁੰਦਾ ਹੈ। ਪੰਡਿਤ ਨਿਤਾਨੰਦ ਇਸ ਦੇ 360 ਮਾਰਗ ਦਰਸਾਉਂਦੇ ਹਨ। ਪਰ ਸਿੱਖੀ ਵਿਰਸੇ ਦੇ ਵਾਰਸੋ ਗੁਰੂ ਲਿਵ ਵਾਲੇ ਸਿੱਖਾਂ ਦਾ ਕੇਵਲ ਤੇ ਕੇਵਲ ਇੱਕੋ ਹੀ ਮਾਰਗ ਹੈ, ਅਤੇ ਉਹ ਮਾਰਗ ਹੈ ਇਲਾਹੀ ਰਹਿਮਤ, ਗੁਰਪ੍ਰਸਾਦ, ਰੱਬੀ ਬਖਸ਼ਿਸ਼। ਕਿਉਂਕਿ ਸੰਸਾਰੀ ਗਿਆਨ ਗੁਰੂ ਲਿਵ ਦਾ ਵਟਾਂਦਰਾ ਨਹੀਂ ਹੈ। ਇਸ ਗੁਰੂ ਲਿਵ ਦੇ ਆਸਰੇ ਇਸ ਦੁਨਿਆਵੀ ਭਵ ਸਾਗਰ ਨੂੰ ਇੱਕ ਖਿਣ ਵਿੱਚ ਪਾਰ ਕੀਤਾ ਜਾ ਸਕਦਾ ਹੈ, ਪ੍ਰੰਤੂ ਪੰਡਿਤ ਨਿਤਾਨੰਦ ਦੇ 360 ਮਾਰਗ ਕਈ ਸਾਲਾਂ ਅਥਵਾ ਕਈ ਜਨਮਾਂ ਵਿੱਚ ਵੀ ਪਾਰਗ੍ਰਾਮੀ ਨਹੀਂ ਬਣ ਸਕਦੇ। ਹਿੰਦੂ ਮਤ ਦੇ 4 ਵੇਦ, 6 ਦਰਸ਼ਨ, 27 ਸਿਮਰਤੀਆਂ, 170 ਉਪਨਿਸ਼ਦ, ਰਮਾਇਣ ਅਤੇ ਭਗਵਤ ਗੀਤਾ ਦੇ ਇੱਕ ਸੰਪੂਰਨ ਬੋਧ ਗੁਰੂ ਅਵੇਸ਼ ਦੀ ਇੱਕ ਅਤਿਅੰਤ ਹੀ ਤੁਸ਼ ਮਾਤਰ ਅਥਵਾ ਕੋਟਾਨ ਦਾ ਵੀ ਇੱਕ ਕੋਟਾਨ ਖੰਡ ਚਿਣ ਮਾਤਰ ਹੈ। ਗੁਰੂ ਲਿਵ ਵਿੱਚ ਰੰਗੇ ਹੋਏ ਗੁਰੂ ਸਿੱਖ ਦੀ ਇੱਕ ਭੋਲੇ ਭਾਈ ਦ੍ਰਿਸ਼ਟੀ ਸਮੂਹ ਗਿਆਨ ਦਾ ਤਤਸਾਰ ਚੁੱਕਣ ਦੀ ਅਥਾਹ ਸਮਰੱਥਾ ਰੱਖਦੀ ਹੈ। ਜਿਵੇਂ ਪੰਜੋਖਰੇ ਦਾ ਇਤਿਹਾਸ ਗੁਰੂ ਲਿਵ ਵਾਲੇ ਗੁਰੂ ਸਿੱਖ ਦੀ ਪਹਿਲੀ ਤਾਜ਼ਗੀ ਦੀ ਸੁਹਜਮਈ ਹਾਮੀ ਭਰਦਾ ਹੈ। ਗੁਰੂ ਸਾਹਿਬ ਜੀ ਦੇ ਸਮੇਂ ਦੀ ਕਵੀ ਚੰਦਨ ਅਤੇ ਭਾਈ ਧੰਨਾ ਸਿੰਘ ਦੀ ਸਾਖੀ ਆਪ ਨੇ ਕਈ ਵਾਰ ਸੁਣੀ ਜਾਂ ਪੜ੍ਹੀ ਹੋਵੇਗੀ। ਕਵੀ ਚੰਦਨ ਨੇ ਅਭਿਮਾਨੀ ਭਾਵ ਵਿੱਚ ਆਖਣਾ ਕਿ ਉਸਦੇ ਉਚਾਰੇ ਛੰਦ ਦੀ ਵਿਆਖਿਆ ਇੱਕ ਈਸ਼ਵਰ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ, ਅਤੇ ਗੁਰੂ ਸਾਹਿਬਾਨ ਨੇ ਗੁਰੂ ਦੇ ਘੋੜਿਆਂ ਲਈ ਘਾਹ ਖੋਦਣ ਵਾਲਾ ਇੱਕ ਸਿੰਘ ਧੰਨਾ ਸਿੰਘ ਪਾਸੋਂ ਕਰਵਾਈ। ਇਸ ਸਾਖੀ ਤੋਂ ਪ੍ਰਤੱਖ ਹੈ ਕਿ ਸਿੱਖੀ ਵਿੱਚ ਹੰਕਾਰ ਦਾ ਕੋਈ ਸਥਾਨ ਨਹੀਂ ਹੈ। ਦਰਬਾਰ ਸਾਹਿਬ ਦੀ ਉਸਾਰੀ ਬਾਅਦ ਆਪ ਨੇ ਸਿੱਖੀ ਦੇ ਪ੍ਰਚਾਰ ਦੀ ਰਫ਼ਤਾਰ ਤੇਜ਼ ਕਰਨ ਲਈ 1590 ਈਸਵੀ ਵਿਚ ਇਕ ਨਵੇਂ ਨਗਰ ਦੀ ਨੀਂਹ ਰੱਖੀ ਜਿਸ ਦਾ ਪਾਵਨ ਨਾਮ ਤਰਨ ਤਾਰਨ ਰੱਖਿਆ। ਸ੍ਰੋਤਿਓ ਇਤਿਹਾਸ ਮੁਤਾਬਕ ਤਰਨ ਤਾਰਨ ਦੇ ਮੌਜੂਦਾ ਸਰੋਵਰ ਦੀ ਥਾਂ ਤੇ ਇਕ ਛੱਪੜੀ ਹੁੰਦੀ ਸੀ। ਉਸ ਦੇ ਚੌਹੀ ਪਾਸੇ ਘਣੇ ਦਰਖਤਾਂ ਦਾ ਇਕ ਜੰਗਲ ਸੀ। ਇਸ ਲੱਗੂ ਜਿਹੇ ਬੰਨ ਵਿਚ ਕੁਸ਼ਤੀ ਰੋਗ ਦੇ ਮਰੀਜ਼ ਰਹਿੰਦੇ ਸਨ। ਸਿੱਖ ਜਾਤ ਰਾਹੀਂ ਇਕ ਜਾਣਕਾਰੀ ਮਿਲਦੀ ਹੈ ਕਿ ਜੋ ਕੋਈ ਮਰੀਜ਼ ਇਸ ਛੱਪੜੀ ਵਿਚ ਇਸ਼ਨਾਨ ਕਰੇ ਉਸ ਦਾ ਕੋੜ ਦੂਰ ਹੋ ਜਾਂਦਾ ਸੀ। ਇਹ ਜ਼ਮੀਨ ਤਿੰਨਾਂ ਪਿੰਡਾਂ ਦੀ ਸਾਂਝੀ ਸੀ ਅਤੇ ਸਤਿਗੁਰੂ ਜੀ ਨੇ 1,57,000 ਰੁਪਏ ਮੁੱਲ ਪਾ ਕੇ 1800 ਵਿਘੇ ਜ਼ਮੀਨ ਖਰੀਦੀ ਸੀ। ਇਸ ਦਾ ਸਰੋਵਰ 48 ਵਿਘੇ ਜ਼ਮੀਨ ਵਿਚ ਹੈ ਜਿਸ ਦੀ ਲੰਬਾਈ 999 ਫੁੱਟ ਹੈ ਅਤੇ ਚੌੜਾਈ 990 ਫੁੱਟ ਹੈ। ਜਦ ਸਤਿਗੁਰੂ ਜੀ ਤਰਨ ਤਾਰਨ ਦੀ ਉਸਾਰੀ ਕਰ ਰਹੇ ਸਨ ਉਸ ਸਮੇਂ ਦੇ ਟੈਕਸ ਗ੍ਰਹਿਣ ਦੇ ਹਾਕਮ ਨੂਰੋਦੀਨ ਨੇ ਗੁਰੂ ਦੇ ਸਿੱਖਾਂ ਦੇ ਲਗਾਏ ਹੋਏ ਪੱਠਿਆਂ ਵਿੱਚੋਂ ਇੱਟਾਂ ਤੱਕੇ ਨਾਲ ਚੁੱਕ ਕੇ ਨੂਰ ਦੀ ਸਰਾਂ ਅਤੇ ਆਪਣੇ ਮਕਾਨਾਂ ਨੂੰ ਲਾ ਲਈਆਂ।
1: ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਵਾਦ ਵਿਵਾਦ ਵਿਚ ਹਿੱਸਾ ਲੈਣਾ ਮੁਨਾਸਿਬ ਨਾ ਸਮਝਿਆ, ਸਗੋਂ ਤਰਨ ਤਾਰਨ ਤੋਂ ਚੱਲ ਕੇ ਭਾਈ ਹੋਮੇ ਦੀ ਛੱਪੜੀ ਵਿਚ ਪਿੰਡ ਛਾਪਰੇ ਆਣ ਬਰਾਜੇ। ਭਾਈ ਹੋਮੇ ਨੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸੰਗਤ ਦੀ ਸੇਵਾ ਕੀਤੀ। ਠੰਡ ਜ਼ਿਆਦਾ ਹੋਣ ਦੇ ਬਾਵਜੂਦ ਆਪਣੀ ਇੱਕੋ ਇੱਕ ਕੰਬਲੀ ਗੁਰੂ ਸਾਹਿਬ ਨੂੰ ਰਾਤ ਕੱਟਣ ਲਈ ਦਿੱਤੀ।
0: ਭਾਈ ਹੋਮੇ ਨੇ ਸਾਰੀ ਰਾਤ ਭਉ ਭਗਤੀ ਵਿਚ ਆ ਕੇ ਸੇਵਾ ਸਿਮਰਨ ਕਰਦਿਆਂ ਗੁਜ਼ਾਰੀ। ਇਸ ਸਮੇਂ ਗੁਰੂ ਅਰਜਨ ਸਾਹਿਬ ਨੇ ਇਹ ਵਾਕ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 754 ਤੇ ਸੁਸ਼ੋਭਿਤ ਹੈ।

0: ਭਾਈ ਹੋਮੇ ਨੂੰ ਖੁਸ਼ੀਆਂ ਬਖਸ਼ ਕੇ ਗੁਰੂ ਜੀ ਨੇ ਸਰਹਾਲੀ ਪਿੰਡ ਦੀਆਂ ਸੰਗਤਾਂ ਵਿੱਚ ਨਾਮਦਾਨ ਅਤੇ ਇਸ਼ਨਾਨ ਦੀ ਦ੍ਰਿੜਤਾ ਬਖਸ਼ੀ। ਉਸ ਉਪਰੰਤ ਗਰੀਬ ਨਵਾਜ ਪਿੰਡ ਭੇਣੀ ਵਿੱਚ ਪਹੁੰਚੇ। ਭੇਣੀ ਪਿੰਡ ਦੀ ਇੱਕ ਮਾਈ ਦੀ ਸਾਖੀ ਤੋਂ ਵੀ ਤੁਸੀਂ ਵਾਕਿਫ ਹੋ। ਮਾਤਾ ਜੀ ਨੇ ਅਥਾਹ ਸ਼ਰਧਾ ਨਾਲ ਥੱਕੇ ਹੋਏ ਸਿੱਖਾਂ ਦੀ ਚੂਰੀ ਲੰਗਰ ਨਾਲ ਸੇਵਾ ਕੀਤੀ ਸੀ, ਜਿਸ ਤੋਂ ਪ੍ਰਸੰਨ ਹੋ ਕੇ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਜੀ ਨੇ ਮਾਤਾ ਜੀ ਦੀ ਚੂਰਮ ਸੇਵਾ ਤੇ ਟੁੱਟ ਕੇ ਮੁਬਾਰਕ ਵਚਨ ਕੀਤੇ। ਜਿੱਥੇ ਘਿਓ ਮਿੱਠੇ ਦਾ ਸੰਗਦ ਭੋਜਨ ਮਿਲੇ, ਇਸ ਪਿੰਡ ਦਾ ਨਾਮ ਭੇਣੀ ਨਹੀਂ ਬਲਕਿ ਚੋਲਾ ਸਾਹਿਬ ਹੋਣਾ ਚਾਹੀਦਾ ਹੈ। ਅੱਜ ਵੀ ਇਸ ਪਿੰਡ ਦਾ ਨਾਮ ਚੋਲਾ ਸਾਹਿਬ ਹੈ। ਇਸ ਪ੍ਰਥਾਏ ਗੁਰੂ ਜੀ ਦੇ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 673 ਉੱਪਰ ਇਸ ਤਰ੍ਹਾਂ ਅੰਕਿਤ ਹਨ। ਸੀਤਲ ਸ਼ਾਂਤ ਮਹਾ ਸੁਖ ਪਾਇਆ, ਸੰਤ ਸੰਗ ਰਿਹ ਓਲਾ, ਹਰ ਧਨ ਸੰਚਨ ਹਰ ਨਾਮ ਭੋਜਨ, ਇਹੋ ਨਾਨਕ ਕੀਨੋ ਚੋਲਾ। ਭਾਵ ਕੀ ਨਾਨਕ, ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕੀਤਾ ਹੈ, ਪਰਮਾਤਮਾ ਦੇ ਨਾਮ ਧਨ ਨੂੰ ਆਪਣੇ ਆਤਮਾ ਵਾਸਤੇ ਭੋਜਨ ਬਣਾਇਆ ਹੈ, ਸਵਾਦਲਾ ਖਾਣਾ ਬਣਾਇਆ ਹੈ, ਉਸਦਾ ਹਿਰਦਾ ਠੰਡਾ ਠਾਰ ਰਹਿੰਦਾ ਹੈ, ਉਸਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ ਅਤੇ ਉਸਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਉਸਦੀ ਇੱਜ਼ਤ ਬਣੀ ਰਹਿੰਦੀ ਹੈ ਤੇ ਕੋਈ ਪਾਪ ਉਸਦੇ ਨੇੜੇ ਨਹੀਂ ਟੁੱਕਦੇ। ਇੱਥੋਂ ਚਾਲੇ ਪਾ ਕੇ ਗੁਰੂ ਜੀ ਸੰਗਤਾਂ ਨਾਲ ਗੋਇੰਦਵਾਲ ਹੁੰਦੇ ਹੋਏ ਡੱਲੇ ਪਿੰਡ ਪਹੁੰਚੇ ਹਨ। ਇੱਥੇ ਆਪ ਜੀ ਦੀ ਮਹਿਮਾ ਸੁਣ ਕੇ ਜਲੰਧਰ ਦਾ ਸੂਬੇਦਾਰ ਅਜੀਮ ਖਾਨ ਆਪ ਜੀ ਦੇ ਦਰਗਾਹੀ ਦਰਸ਼ਨ ਲਈ ਆਇਆ ਸੀ ਅਤੇ ਪ੍ਰਸੰਨਤਾ ਪ੍ਰਾਪਤ ਕਰਨ ਬਾਅਦ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜਲੰਧਰ ਦੇ ਨੇੜੇ ਨਿਵਾਸ ਰੱਖੋ ਤਾਂ ਜੋ ਅਸੀਂ ਵੀ ਆਪ ਜੀ ਦੀ ਰਹਿਮਤ ਅਤੇ ਸੰਗਤ ਦਾ ਲਾਭ ਉਠਾ ਸਕੀਏ। ਜਿਸ ਜਗ੍ਹਾ ਅੱਜ ਕਰਤਾਰਪੁਰ ਵਸਿਆ ਹੈ, ਇਹ ਜ਼ਮੀਨ ਸਤਿਗੁਰੂ ਜੀ ਨੇ 1594 ਈਸਵੀ ਵਿੱਚ ਖਰੀਦੀ ਅਤੇ ਆਪਣੇ ਮੁਬਾਰਕ ਹੱਥਾਂ ਦੁਆਰਾ ਇੱਕ ਵੱਡੀ ਮੋਟੀ ਅਤੇ ਲੰਮੀ ਟਾਹਲੀ ਦਾ ਥੰਮ ਗੱਡਿਆ। ਅੱਜ ਇਸ ਗੁਰਦੁਆਰੇ ਦਾ ਨਾਮ ਥੰਮ ਸਾਹਿਬ ਕਰਕੇ ਪ੍ਰਸਿੱਧ ਹੈ ਅਤੇ ਨਗਰੀ ਦਾ ਨਾਮ ਕਰਤਾਰਪੁਰ ਰੱਖਿਆ। ਜਿਤਨੀ ਰਫਤਾਰ ਨਾਲ ਸਿੱਖੀ ਕੇਂਦਰ ਦੀ ਲੜਤਲ ਹੋਰ ਵਧੇਰੇ ਮਜ਼ਬੂਤ ਹੁੰਦੀ ਗਈ, ਉਤਨੀ ਹੀ ਸ਼ੀਘਰਤਾ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਲੈ ਆਉਂਦੀ ਗਈ। ਸਿੱਖ ਦੀ ਇਤਨੀ ਚੜ੍ਹਤ ਪਿਰਥੀ ਚੰਦ ਅਤੇ ਮੌਕੇ ਦੀ ਹਕੂਮਤ ਸਹਿਣ ਨਹੀਂ ਸੀ ਕਰ ਸਕਦੀ। ਪਿਰਥੀਏ ਦੀ ਉਕਸਾਹਟ ਨਾਲ ਹਾਕਮ ਸੋਲੀ ਖਾਨ ਨੇ ਮਾਮਲੇ ਨਾ ਮਿਲਣ ਦਾ ਬਹਾਨਾ ਬਣਾ ਕੇ ਅੰਮ੍ਰਿਤਸਰ ਤੇ ਹਮਲੇ ਦੀ ਬਿਉਂਤ ਬਣਾਈ। ਸਤਿਗੁਰ ਜੀ ਨੇ ਧੀਰਜ ਤੋਂ ਕੰਮ ਲਿਆ ਅਤੇ ਅੰਮ੍ਰਿਤਸਰ ਚੜ੍ਹ ਬਡਾਲੀ ਪਿੰਡ ਆ ਬਸੀ। ਇਸੇ ਹੀ ਮੁਬਾਰਕ ਪਿੰਡ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਗੁਰੂ ਨਾਨਕ ਜੀ ਦੀ ਛੇਵੀਂ ਜੋਤ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੇ ਉਦਰ ਤੋਂ 1595 ਈਸਵੀ ਵਿੱਚ ਅਵਤਾਰ ਧਾਰਿਆ। ਸਰੋਤਾਗਨ, ਜਿੱਥੇ ਗੁਰੂ ਦੀ ਆਤਮਕ ਅਤੇ ਮਾਨਸਿਕ ਸ਼੍ਰੇਣੀ ਅਭਿਲਾਸ਼ੀ ਸਿੱਖਾਂ ਲਈ ਨਾਮ ਭੋਜਨ ਅਤੇ ਜੀਵਦਾਨ ਵੰਡਦੇ ਸਨ, ਉੱਥੇ ਆਪ ਨੇ ਲੋਕ ਭਲਾਈ ਦੇ ਕੰਮਾਂ ਨੂੰ ਵੀ ਕਦੀ ਅੱਖੋਂ ਓਹਲੇ ਨਾ ਕੀਤਾ। ਆਪ ਜੀ ਨੇ ਤਰਨ ਤਾਰਨ ਸਾਹਿਬ ਵੱਡੇ ਰੋਗੀਆਂ ਲਈ ਟਿਕਾਣਾ ਅਤੇ ਹਸਪਤਾਲ ਦੀ ਉਸਾਰੀ ਕੀਤੀ। ਥਾਂ ਥਾਂ ਤੇ ਸੇਵਾ ਦੀਆਂ ਛੋਟੀਆਂ ਵੱਡੀਆਂ ਜਮਾਤਾਂ ਕਾਇਮ ਕੀਤੀਆਂ। ਇਸ ਸਮੇਂ ਹੀ ਦੇਸ਼ ਵਿੱਚ ਇੱਕ ਬਹੁਤ ਵੱਡਾ ਕਾਲ ਪੈ ਗਿਆ। ਇਸ ਭੁੱਖਮਰੀ ਦੇ ਸਮੇਂ ਪੰਚਮ ਪਿਤਾ ਨੇ ਆਪਣੇ ਹੱਥੀਂ ਦਵਾਈਆਂ ਵੰਡੀਆਂ, ਅੱਠੇ ਪਹਿਰ ਗੁਰੂ ਕੇ ਲੰਗਰ ਲਾਏ। ਗਰੀਬ ਨਿਵਾਜ ਆਪਣੇ ਹੱਥੀਂ ਕਾਲ ਅਤੇ ਬਿਮਾਰੀ ਕਾਰਨ ਮੁਰਦਿਆਂ ਦੇ ਸੰਸਕਾਰ ਉਹਨਾਂ ਦੀਆਂ ਧਾਰਮਿਕ ਰਿਵਾਇਤਾਂ ਅਨੁਸਾਰ ਕਰਦੇ। ਸਤਿਗੁਰ ਜੀ ਵੱਲੋਂ ਦੁਖਿਆਰੇ ਲੋਕਾਂ ਪ੍ਰਤੀ ਐਸੀ ਸਦਭਾਵਨਾ ਦੇਖ ਪੰਜਾਬ ਦਾ ਆਮ ਸ਼ਹਿਰੀ ਸਿੱਖੀ ਵਿੱਚ ਧੜਾ ਧੜ ਪ੍ਰਵੇਸ਼ ਕਰਨ ਲੱਗੇ। ਸਰੋਤਿਓ ਕਦੀ ਸੋਚਿਆ ਜੇ ਅੱਜ ਅਸੀਂ ਉਸ ਗੁਰੂ ਦੇ ਸਿੱਖ ਅਖਵਾਉਣ ਵਾਲੇ ਕਿੱਥੇ ਖੜੇ ਹਾਂ। ਬਿਨਾਂ ਬੇਤਕਰੇ ਇਨਸਾਨੀ ਖਿਦਮਤ ਸੁਣ ਕੇ ਬਾਦਸ਼ਾਹ ਅਕਬਰ ਰੱਬੀ ਦੀਦਾਰ ਦਾ ਭਰਮਾ ਜਲਵਾ ਦੇਖਣ ਲਈ ਜਾ ਹਾਜ਼ਰ ਹੋਇਆ ਸਤਿਗੁਰਾਂ ਦੇ ਦਰਬਾਰ। ਗੁਰੂ ਗਰੀਬ ਨਿਵਾਸ ਦੀ ਸ਼ਰਨ ਆ ਕੇ ਬਾਦਸ਼ਾਹ ਅਕਬਰ ਨੇ ਗੁਰੂ ਕੇ ਲੰਗਰ ਨੂੰ ਹੋਰ ਜਗੀਰ ਦੇਣੀ ਚਾਹੀ। ਸਤਿਗੁਰੂ ਜੀ ਨੇ ਬਾਦਸ਼ਾਹ ਨੂੰ ਆਖਿਆ ਕਿ ਸਾਰਾ ਲੰਗਰ ਤਾਂ ਅਕਾਲ ਪੁਰਖ ਆਪ ਚਲਾ ਰਹੇ ਹਨ। ਸਾਲ ਭਰ ਹੋ ਗਿਆ ਹੈ, ਦੇਸ਼ ਵਿਚ ਮੀਂਹ ਨਹੀਂ ਪਿਆ, ਫਸਲਾਂ ਮਾਰੀਆਂ ਗਈਆਂ ਹਨ। ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਰੇ ਪੰਜਾਬ ਦੇ ਮਾਮਲੇ ਕਿਉਂ ਨਹੀਂ ਮਾਫ ਕਰ ਦਿੰਦੇ। ਗੁਰੂ ਅਰਜਨ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਬਾਦਸ਼ਾਹ ਹੋਰ ਵੀ ਖੁਸ਼ ਹੋਇਆ ਅਤੇ ਉਸੇ ਸਮੇਂ ਮਾਮਲਾ ਮਾਫ ਕਰਨ ਦਾ ਫੈਸਲਾ ਕਰ ਦਿੱਤਾ। ਸੰਗਤਾਂ ਦੀ ਖੁਸ਼ੀ ਦਾ ਅੰਦਾਜ਼ਾ ਸਰੋਤਾਜਨ ਤੁਸੀਂ ਲਗਾ ਸਕਦੇ ਹੋ। ਦੇਸ਼ ਭਰ ਵਿਚ ਸਿੱਖੀ ਸਿੱਖਾਂ ਤੇ ਚੜ੍ਹਨ ਲੱਗੀ, ਹਰ ਪਾਸੇ ਸਤਿਗੁਰੂ ਜੀ ਦੇ ਗੁਣ ਗਾਏ ਜਾਣ ਲੱਗੇ। ਸਿੱਖੀ ਕਿਸ ਸਿਖਰਾਂ ਤੇ ਪਹੁੰਚ ਚੁੱਕੀ ਸੀ। ਪੰਜਾਬ ਵਿਚ ਕੁਝ ਚੋਟੀ ਦੇ ਇਨਸਾਨ ਇਸਲਾਮਿਕ ਸਰਵਰੀ ਲਹਿਰ ਛੱਡ ਕੇ ਸਿੱਖੀ ਵਿਚ ਪ੍ਰਵੇਸ਼ ਹੋਣ ਲੱਗ ਪਏ ਸਨ। ਇਸ ਸਮੇਂ ਦੀ ਇੱਕ ਵਾਰਤਾ ਤੁਸੀਂ ਸਾਡੇ ਪ੍ਰੋਗਰਾਮ ਵਿਚ ਭਾਈ ਮੰਜ ਜੀ ਦੀ ਜੀਵਨ ਗਾਥਾ ਰਾਹੀਂ ਸੁਣ ਚੁੱਕੇ ਹੋ। ਇਸੇ ਤਰ੍ਹਾਂ ਹੋਰ ਸਾਖੀਆਂ ਵੀ ਉਸ ਸਮੇਂ ਨਾਲ ਸੰਬੰਧਿਤ ਹਨ, ਜਿਨ੍ਹਾਂ ਵਿਚ ਇੱਕ ਹੋਰ ਸਾਖੀ ਭਾਈ ਬਿਹਲੋ ਦੀ ਵਾਰਤਾ ਦੀ ਸਾਂਝ ਅਸੀਂ ਕਿਸੇ ਹੋਰ ਪ੍ਰੋਗਰਾਮ ਰਾਹੀਂ ਤੁਹਾਡੇ ਨਾਲ ਪਾਵਾਂਗੇ। ਸਤਿਗੁਰੂ ਜੀ ਦੀ ਮਹਿਮਾ ਹਰ ਥਾਂ ਹੋਣ ਲੱਗ ਪਈ ਸੀ, ਹੁੰਦੀ ਵੀ ਕਿਉਂ ਨਾ। ਸੱਚੇ ਪਾਤਸ਼ਾਹ ਮਾਨਸਿਕ ਰੋਗਾਂ ਦੇ ਨਾਲ ਨਾਲ ਸਰੀਰਕ ਰੋਗ ਵੀ ਕੱਟ ਰਹੇ ਸਨ, ਜਿਸ ਦੀ ਮਿਸਾਲ ਵਜ਼ੀਰ ਖਾਨ ਦਾ ਜਲੋਦਰ ਰੋਗ ਕੱਟਣ ਤੋਂ ਮਿਲਦੀ ਹੈ। ਤੁਸੀਂ ਇਸ ਗਾਥਾ ਨੂੰ ਬਹੁਤ ਵਾਰ ਸੁਣ ਚੁੱਕੇ ਹੋ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ ਸੀ, ਬਾਬਾ ਜੀ ਵਜ਼ੀਰ ਖਾਨ ਦਾ ਕੋਈ ਇਲਾਜ ਕਰੋ। ਬਸ ਇਤਨਾ ਹੁਕਮ ਸੁਣਨ ਦੀ ਦੇਰ ਸੀ, ਬਾਬਾ ਜੀ ਨੇ ਭਰੀ ਗਾਰੇ ਦੀ ਟੋਕਰੀ ਵਜ਼ੀਰ ਖਾਨ ਦੇ ਪੇਟ ਉੱਤੇ ਢੇਰੀ ਕਰ ਦਿੱਤੀ। ਵਜ਼ੀਰ ਖਾਨ ਇਸ ਵਕਤ ਲੇਟ ਰਿਹਾ ਸੀ। ਜਦ ਕੋਲ ਖੜੇ ਸਿੱਖਾਂ ਨੇ ਵਜ਼ੀਰ ਖਾਨ ਨੂੰ ਸਾਫ਼ ਕੀਤਾ ਤਾਂ ਉਸਨੇ ਮਹਿਸੂਸ ਕੀਤਾ ਕਿ ਉਸਦਾ ਦੁੱਖ ਦੂਰ ਹੋ ਗਿਆ ਸੀ। ਵਜ਼ੀਰ ਖਾਨ ਸਤਿਗੁਰ ਜੀ ਦਾ ਮੁਰੀਦ ਬਣ ਗਿਆ ਸੀ। ਜਦ ਇੱਕ ਵਾਰ ਪਿਰਥੀਆ ਸਤਿਗੁਰਾਂ ਦੀ ਸ਼ਿਕਾਇਤ ਕਰਨ ਬਾਦਸ਼ਾਹ ਅਕਬਰ ਕੋਲ ਗਿਆ ਤਾਂ ਵਜ਼ੀਰ ਖਾਨ ਨੇ ਗੁਰੂ ਜੀ ਦੀ ਹਾਮੀ ਭਰੀ ਸੀ। ਪੰਥ ਪ੍ਰਕਾਸ਼ ਦੇ ਕਰਤਾ ਇਹ ਵੀ ਲਿਖਦੇ ਹਨ ਕਿ ਪੰਚਮ ਪਿਤਾ ਨੇ ਇੱਕ ਸਿੱਖ ਨੂੰ ਹਰ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਉਣ ਲਈ ਵਜ਼ੀਰ ਖਾਨ ਕੋਲ ਭੇਜ ਦਿੱਤਾ ਸੀ। ਕੁਝ ਸਮੇਂ ਬਾਅਦ ਸਤਿਗੁਰ ਜੀ ਦੀ ਹਜ਼ੂਰੀ ਆ ਕੇ ਇਸ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਆਤਮਿਕ ਜੀਵਨ ਦਾ ਉਪਦੇਸ਼ ਬਖਸ਼ੋ। ਤਦ ਸਤਿਗੁਰੂ ਜੀ ਨੇ ਮਾਰੂ ਰੋਗ ਦਾ ਸੋਹਲਾ ਵਜ਼ੀਰ ਖਾਨ ਪ੍ਰਤੀ ਉਪਦੇਸ਼ ਵਜੋਂ ਮੁਬਾਰਕ ਰਸਨਾ ਚੋਂ ਫਰਮਾਇਆ ਅਤੇ ਦ੍ਰਿੜ ਕਰਵਾਇਆ ਕਿ ਇੱਕ ਮੁਸਲਮਾਨ ਰਬਾਨੀਅਤ ਦੀ ਤਾਲੀਮ ਕਿਵੇਂ ਹਾਸਲ ਕਰ ਸਕਦਾ ਹੈ। ਮਾਰੂ ਮਹੱਲਾ ਪੰਜਵਾਂ। ਅੱਲ੍ਹ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆਂ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫ਼ਰ, ਇਹੋ ਦਰਵੇਸ਼ ਕਬੂਲ ਦਰਾ, ਸੱਚ ਨਿਵਾਜ ਯਕੀਨ ਮੁਸਲਾ, ਮਨਸਾ ਮਾਰ ਨਿਵਾਰੋ ਆਸਾ, ਦੇਹ ਮਸੀਤ ਮਨ ਮੌਲਾਨਾ, ਕਲਮ ਖੁਦਾਈ ਪਾਕ ਖਰਾ। ਹੇ ਅੱਲਾ ਦੇ ਬੰਦੇ, ਹੇ ਅਪਹੁੰਚ ਰੱਬ ਦੇ ਬੰਦੇ, ਹੇ ਖੁਦਾ ਦੇ ਬੰਦੇ, ਮੇਰੇ ਦੁਨੀਆਂ ਵਾਲੇ ਖਿਆਲ ਛੱਡ ਦੇ, ਮੇਰੇ ਦੁਨੀਆਂ ਦੇ ਝੰਬੇਲੇ ਛੱਡ ਦੇ, ਰੱਬ ਦੇ ਫਕੀਰਾਂ ਦੇ ਪੈਰਾਂ ਦੀ ਖਾਕ ਹੋ ਕੇ ਦੁਨੀਆਂ ਵਿਚ ਮੁਸਾਫ਼ਰ ਬਣਿਆ ਰਹਿ। ਇਹੋ ਜਿਹਾ ਫਕੀਰ ਰੱਬ ਦੇ ਦਰ ਤੇ ਕਬੂਲ ਹੋ ਜਾਂਦਾ ਹੈ। ਹੇ ਖੁਦਾ ਦੇ ਬੰਦੇ, ਸਦਾ ਕਾਇਮ ਰਹਿਣ ਵਾਲੇ ਰੱਬ ਦੇ ਨਾਮ ਦੀ ਯਾਦ ਨੂੰ ਆਪਣੀ ਨਿਵਾਜ ਬਣਾ, ਰੱਬ ਉੱਤੇ ਭਰੋਸਾ ਇਹ ਤੇਰਾ ਮੁਸੱਲਾ ਹੋਵੇ। ਹੇ ਖੁਦਾ ਦੇ ਫਕੀਰ, ਆਪਣੇ ਅੰਦਰੋਂ ਮਨ ਦਾ ਫੁਰਨਾ ਮਾਰ ਕੇ ਮੁਕਾ ਦੇ, ਇਸ ਨੂੰ ਸੋਟਾ ਬਣਾ, ਤੇਰਾ ਇਹ ਸਰੀਰ ਤੇਰੀ ਮਸੀਤ ਹੋਵੇ, ਤੇਰਾ ਮਨ ਉਸ ਮਸੀਤ ਵਿਚ ਮੁੱਲਾਂ ਬਣਿਆ ਰਹੇ, ਇਸ ਮਨ ਨੂੰ ਸਦਾ ਪਵਿੱਤਰ ਤੇ ਸਾਫ਼ ਰੱਖ, ਇਹ ਤੇਰੇ ਵਾਸਤੇ ਖੁਦਾਈ ਕਲਮਾ ਹੈ।
1: ਹੁਣ ਸਮਾਂ ਆ ਗਿਆ ਸੀ ਸਿੱਖੀ ਦੀ ਰੂਹਾਨੀਅਤ ਸ਼ਕਤੀ ਨੂੰ ਸੰਗ੍ਰਹਿ ਕਰਨ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨੂੰ ਅਨੁਭਵ ਕਰਦੇ ਹੋਏ ਗੁਰੂ ਜੀ ਨੇ ਇਹ ਨਿਸ਼ਚੈ ਕਰ ਲਿਆ ਕਿ ਇਸ ਰੂਹਾਨੀ ਸ਼ਕਤੀ ਨੂੰ ਕਿਸੇ ਖਾਸ ਇਲਹਾਮੀ ਨਿਯਮ ਵਿਚ ਸਰਲਤਾ ਦਿੱਤੀ ਜਾਵੇ। ਪਹਿਲੇ ਗੁਰੂਆਂ ਦੀ ਬਾਣੀ ਇਕੱਤਰ ਕਰਕੇ ਪੋਥੀ ਪਰਮੇਸ਼ਵਰ ਦਾ ਸਥਾਨ ਸੰਪਾਦਨ ਕਰਨ ਦਾ ਸੁਭਾਗ ਵੀ ਪੰਚਮ ਪਾਤਸ਼ਾਹ ਨੂੰ ਪ੍ਰਾਪਤ ਹੋਇਆ। ਹੁਣ ਲੋੜ ਸੀ ਇੱਕ ਇਕਾਂਤ ਸਥਾਨ ਦੀ, ਜਿੱਥੇ ਬੈਠ ਕੇ ਗੁਰਬਾਣੀ ਦੇ ਸੰਦਰਭ ਨੂੰ ਇੱਕ ਦਰਗਾਹੀ ਗ੍ਰੰਥ ਦਾ ਵਜੂਦ ਦਿੱਤਾ ਜਾ ਸਕੇ। ਦੀਵਾਨ ਵਿੱਚ ਸੰਗਤ ਤੋਂ ਆਗਿਆ ਲੈ ਕੇ ਪੰਚਮ ਨਾਨਕ ਨੇ ਪੈਰ ਧਰੇ ਹਨ ਇਸ ਪਵਿੱਤਰ ਧਰਤੀ ਤੇ, ਜਿੱਥੇ ਬੈਠ ਕੇ ਆਪਣੇ ਕਰ ਕਮਲਾ ਦੁਆਰਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਰਚਨਾ ਦੀਨ ਦੁਨੀਆਂ ਦੇ ਵਾਲੀ ਨੇ ਕੀਤੀ। ਉਸ ਮਹਾਨ ਤੀਰਥ ਦਾ ਨਾਮ ਰਾਮਸਰ ਹੈ, ਜਿੱਥੇ ਅੱਜ ਇੱਕ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਅਗਸਤ 1 ਸਨ 1604 ਈਸਵੀ ਨੂੰ ਇਹ ਕਾਰਜ ਸੰਪੂਰਨ ਹੋਇਆ। ਸੰਪੂਰਨਤਾ ਤੋਂ ਬਾਅਦ ਸਤਿਗੁਰੂ ਨੇ ਮੰਦਾਵਣੀ ਦਾ ਸ਼ਬਦ ਉਚਾਰਨ ਕੀਤਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ।

ਕਲਯੁਗ ਜਹਾਜ ਅਰਜਨ ਗੁਰੂ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਖਮਨੀ ਸਾਹਿਬ 12 ਮਹਾਂ 52 ਅਖਰੀ ਤੋਂ ਉਪਰੰਤ 2312 ਸ਼ਬਦ ਅੰਕਿਤ ਹਨ। ਟੁੱਟੇ ਜਦੋਂ ਜਹਾਜ ਸਮੁੰਦਰੀ ਸਫ਼ਰ ਵਿੱਚ ਖਿਲਦਾ ਹੈ, ਕਦੇ ਕਿਸੇ ਜਹਾਜੀ ਕਪਤਾਨ ਨੇ ਇਹ ਯਕੀਨ ਨਹੀਂ ਬਣਾਇਆ ਹੁੰਦਾ ਕਿ ਸਮੁੰਦਰ ਵਿੱਚ ਕੋਈ ਝੱਖੜ ਨਹੀਂ ਝੁੱਲੇਗਾ, ਜਿਸ ਕਰਕੇ ਜਹਾਜ ਡੋਲਣ ਦਾ ਕੋਈ ਖਤਰਾ ਨਹੀਂ ਹੋਵੇਗਾ। ਕਪਤਾਨ ਜਾਣਦਾ ਹੈ ਕਿ ਝੱਖੜ ਆਦਿ ਕਈ ਮੁਸੀਬਤਾਂ ਦਾ ਸਦਾ ਖਤਰਾ ਟਿਕਿਆ ਰਹਿੰਦਾ ਹੈ, ਪਰ ਉਸਨੂੰ ਹੌਸਲਾ ਹੁੰਦਾ ਹੈ ਕਿ ਆਕਾਸ਼ ਦੇ ਚਮਕਦੇ ਸਿਤਾਰਿਆਂ ਦੀ ਸੇਧ ਰੱਖ ਕੇ ਮੈਂ ਆਪਣੇ ਜਹਾਜ਼ ਨੂੰ ਮੰਜ਼ਿਲ ਵੱਲ ਲੈ ਜਾ ਸਕਾਂਗਾ। ਜਗਤ ਇੱਕ ਸਮੁੰਦਰ ਦੀ ਨਿਆਈ ਹੈ। ਮਨੁੱਖਾ ਜੀਵਨ ਇਸ ਵਿੱਚ ਥੋੜਾ ਖੁੱਲਿਆ ਹੋਇਆ ਸਮਝ ਲਓ। ਇਹ ਸਮੁੰਦਰ ਬਹੁਤ ਅਥਾਹ ਹੈ। ਇਸ ਵਿੱਚ ਹਰ ਵੇਲੇ ਝੱਖੜ ਝੁੱਲ ਰਹੇ ਹਨ, ਠਾਠਾਂ ਪੈ ਰਹੀਆਂ ਹਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਚੜ ਝੱਖੜ ਉਹਾਰ ਲਹਿਰੀ ਰਹਿਣ ਲਖੇਸਰੀ। ਇਹ ਫਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1410 ਉੱਪਰ ਸੁਭਾਇਮਾਨ ਹੈ। ਅੱਜ ਦੀ ਦੁਨੀਆਂ ਦਾ ਹਾਲ ਤੱਕੋ ਚਫੇਰੇ ਈਰਖਾ ਤੇ ਵੈਰ ਵਿਰੋਧ ਦੀ ਅੱਗ ਧੁੱਖ ਰਹੀ ਹੈ। ਦੋ ਸੰਸਾਰ ਜੁੱਧ ਹੋਏ, ਤੀਸਰੇ ਦੀਆਂ ਤਿਆਰੀਆਂ ਹੋ ਰਹੀਆਂ ਹਨ। ਜਗਤ ਦਾ ਸਾਰਾ ਜ਼ੋਰ ਮੌਤ ਦਾ ਸਮਾਨ ਬਣਾਉਣ ਤੇ ਖਰੀਦਣ ਤੇ ਖਰਚ ਹੁੰਦਾ ਹੈ। ਹਰ ਤਾਕਤਵਰ ਦੇਸ਼ ਜਾਂ ਫਿਰ ਇਨਸਾਨ ਦੂਸਰੇ ਨੂੰ ਦਬਾਉਣ ਤੇ ਤੁਲਿਆ ਹੋਇਆ ਹੈ। ਭਿਆਨਕ ਤੂਫਾਨ ਚੌਹਾਂ ਪਾਸਿਆਂ ਤੋਂ ਉੱਠ ਕੇ ਮਨੁੱਖਾ ਜੀਵਨ ਦੀ ਬੇੜੀ ਨੂੰ ਡੁੱਬਣ ਦੇ ਨੇੜੇ ਲਿਜਾ ਰਹੇ ਹਨ। ਗੁਰਮਤ ਅਨੁਸਾਰ ਇਸ ਸੰਸਾਰ ਸਮੁੰਦਰ ਵਿੱਚੋਂ ਜ਼ਿੰਦਗੀ ਦੀ ਬੇੜੀ ਪਾਰ ਲੰਘਣ ਲਈ ਇੱਕੋ ਇੱਕ ਸਾਧਨ ਹੈ, ਅਤੇ ਉਹ ਹੈ ਨਾਮ ਸਿਮਰਨ। ਇਹ ਨਾਮ ਸਿਮਰਨ ਹੈ, ਵਾਹਿਗੁਰੂ ਦਾ ਨਾਮ, ਜਿਸ ਪ੍ਰਥਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਹੈ

0: ਸਿੱਖ ਧਰਮ ਦੇ ਧਾਰਮਿਕ ਸਰੋਤਿਓ, ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੇ ਇਹ ਦ੍ਰਿਸ਼ ਹਰੇਕ ਸਿੱਖ ਵਾਸਤੇ, ਹਰੇਕ ਪ੍ਰਾਣੀ ਮਾਤਰ ਵਾਸਤੇ ਚਾਨਣ ਮੁਨਾਰਾ ਹੈ। ਜੋ ਮਨੁੱਖ, ਜਿਹੜੀ ਕੌਮ, ਜਿਹੜਾ ਦੇਸ਼ ਨਿਰਭਉ ਨਿਰੰਕਾਰ ਦਾ ਆਸਰਾ ਲੈਂਦਾ ਹੈ, ਉਸ ਨੂੰ ਕੋਈ ਦੁੱਖ ਦਬਾ ਨਹੀਂ ਸਕਦਾ। ਸੁਖਮਨੀ ਸਾਹਿਬ ਦੀ 20ਵੀਂ ਅਸ਼ਟਪਦੀ ਵਿੱਚ ਗੁਰੂ ਜੀ ਦਾ ਫੁਰਮਾਨ ਹੈ, ਨਿਰਭਉ ਜਪੇ ਸਗਲ ਭਉ ਮਿਟੇ।
1: ਅੰਮ੍ਰਿਤ ਸਭ ਨਾ

0: ਜੇਕਰ ਅਜੇ ਤੱਕ ਅਸੀਂ ਸਿੱਖੀ ਦੇ ਮੁੱਢਲੇ ਅਸੂਲ ਹੀ ਨਹੀਂ ਸਮਝ ਸਕਦੇ ਤਾਂ ਫਿਰ ਕਰੋ ਜੋਦੜੀ ਉਸ ਸਤਿਗੁਰੂ ਅੱਗੇ ਤਾਂ ਜੋ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਹਿੰਮਤ ਬਖਸ਼ਣ। ਸਰੋਤਾ ਜਨ, ਅੱਜ ਦੇ ਵਿਚਾਰ ਅਸੀਂ ਇੱਥੇ ਹੀ ਸੀਮਤ ਕਰਨਾ ਚਾਹੁੰਦੇ ਹਾਂ। ਅਸੀਂ ਅਹਿਸਾਸ ਕਰਦੇ ਹਾਂ ਕਿ ਸਤਿਗੁਰੂ ਜੀ ਦਾ ਜੀਵਨ ਦ੍ਰਿਸ਼ਟਾਂਤ ਦਰਸਾਉਂਦਿਆਂ ਸਾਡੇ ਪਾਸੋਂ ਅਨੇਕਾਂ ਤਰੁੱਟੀਆਂ ਰਹਿ ਗਈਆਂ ਹਨ। ਸੂਝਵਾਨ ਸਰੋਤਾ ਜਨ, ਅਸੀਂ ਆਸ਼ਾ ਰੱਖਦੇ ਹਾਂ ਕਿ ਤੁਸੀਂ ਸਾਡੀ ਸੀਮਤ ਬੁੱਧੀ ਅਤੇ ਅਣਗਹਿਲੀ ਲਈ ਅਰਦਾਸ ਕਰੋਗੇ। ਜੂਨ ਦੇ ਮਹੀਨੇ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਵਸ ਆ ਰਿਹਾ ਹੈ। ਉਸ ਦਾ ਇਤਿਹਾਸਿਕ ਪਿਛੋਕੜ ਉਸ ਸਮੇਂ ਵਿਚਾਰਾਂਗੇ। ਸਰੋਤਾ ਜਨ, ਅਸੀਂ ਉਮੀਦ ਰੱਖਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿਚ ਵਾਧਾ ਕਰੇਗਾ। ਅਗਿਆਨਤਾ ਵਿਚ ਜੀਵਨ ਵਸਰ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਰੱਖੋ, ਆਤਮਕ ਖੁਸ਼ੀਆਂ ਦਾ ਆਨੰਦ ਮਾਨਣ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਢਾਲਣਾ ਪਵੇਗਾ, ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
1: ਮਾਨਵਤਾ ਅਤੇ ਪਰਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁਗ ਦੇ ਗੋਹਿਤ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ।
0: ਸਰੋਤਾ ਜਨ, ਅੱਜ ਜੋ ਤੁਸੀਂ ਧਾਰਮਿਕ ਜਾਂ ਸਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ, ਸੱਚੇ ਅਤੇ ਸੁੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸਭਿਆਚਾਰ ਤੋਂ ਵਾਕਫ ਹੋਣਾ ਜ਼ਰੂਰੀ ਹੈ, ਪਰ ਉਸ ਦੇ ਕੁਝ ਗੁਰਮਤ ਵਿਰੋਧੀ ਅਸੂਲਾਂ ਵਿਚ ਖਚਿਤ ਹੋਣ ਵਿਚ ਬਹੁਤੀ ਸੋਝੀ ਨਹੀਂ ਜੇ ਜਾਪਦੀ।
1: ਇਤਿਹਾਸ ਖੋਜਿਓ। ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਪ੍ਰੋਫੈਸਰ ਸਾਹਿਬ ਸਿੰਘ, SGPC ਦਾ ਵੈਬ ਪੇਜ, ਪ੍ਰਿੰਸੀਪਲ ਨਾਹਰ ਸਿੰਘ ਲੁਧਿਆਣਾ, ਸਰੂਪ ਸਿੰਘ ਅਲੱਗ ਪਟਿਆਲਾ, ਸੰਤਾ ਸਿੰਘ ਤਾਤਲੇ ਦੀ ਲਿਖਤ ਪੰਜਵੀਂ ਅਹਿਲਾਮੀ ਜੀਨਤ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜ਼ਬੂਤ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿਚ ਜ਼ਰੂਰ ਵਾਧਾ ਕੀਤਾ ਹੋਵੇਗਾ ਅਤੇ ਸਾਨੂੰ ਸਾਡੀਆਂ ਤਰੁੱਟੀਆਂ ਦੂਰ ਕਰਨ ਲਈ ਸੁਝਾਅ ਦਿੰਦੇ ਰਹੋਗੇ।

0: ਤੁਸੀਂ ਕੈਰਬੀਓ ਦੇ ਹਲਕੇ ਵਿਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਾਜਨ, ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਅਤੇ ਖੋਜ ਭਰਪੂਰ ਬਣਾਉਣ ਲਈ ਅਸੀਂ ਤੁਹਾਡੇ ਸਹਿਯੋਗ ਦੇ ਸਦਾ ਹੀ ਅਭਿਲਾਸ਼ੀ ਹਾਂ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿਚ ਵਾਧਾ ਕਰੋਗੇ। ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-4362। ਸ੍ਰੋਤਾ ਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਕਿਉਂ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦਿੱਤੀ। ਸਾਡਾ ਈਮੇਲ ਐਡਰੈਸ ਹੈ GWSSA@telas.net। ਜੇਕਰ ਤੁਸੀਂ ਇਹ ਪ੍ਰੋਗਰਾਮ ਇੰਟਰਨੈਟ ਤੋਂ ਸੁਣ ਰਹੇ ਹੋ ਤਾਂ ਆਪਣੇ ਵਿਚਾਰ ਸਾਨੂੰ ਈਮੇਲ ਕਰੋ ਜੀ ਅਤੇ ਆਪਣੇ ਮੁਲਕ ਦਾ ਨਾਮ ਵੀ ਜ਼ਰੂਰ ਲਿਖੋ। ਸਾਡੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਵਿਚਾਰਾਂ ਦੀ ਰੋਸ਼ਨੀ ਵਿਚ ਇਸ ਪ੍ਰੋਗਰਾਮ ਨੂੰ ਹੋਰ ਵੀ ਚੰਗੇਰਾ ਬਣਾ ਸਕੀਏ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ। ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
1: ਪੰਜਾਬੀ ਜ਼ਬਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਪਰਮਿੰਦਰ ਕੌਰ,
0: ਪਲਵਿੰਦਰ ਕੌਰ
1: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: मनते कब हो न करो,
1: सुख कर मनते कब हो न करो,
0: न करो।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੱਸ ਹੱਸ ਪੌੜਾਂ ਦੀਆਂ, ਹੱਸ ਹੱਸ ਪੌੜਾਂ ਦੀਆਂ, ਫੁੱਲਾਂ ਨਾਲ ਹੋੜ ਗੱਲਾਂ। ਹੱਸ ਹੱਸ ਪੌੜਾਂ ਦੀਆਂ।

ਨਾ ਦੀ ਪ੍ਰੀਤ ਵਿੱਚ ਓ ਨਾ ਦੀ ਪ੍ਰੀਤ ਵਿੱਚ ਰੋਗ ਕੋਈ ਪਾਵੇ ਨਾ ਉਹਨਾਂ ਦੀ ਪ੍ਰੀਤ ਵਿੱਚ ਰੋਗ ਕੋਈ

ਗੁਰੂ ਕੇ ਪਿਆਰੇ ਸਾਧ ਸੰਗ ਜੀ, ਸਾਰੀਆਂ ਸੰਗਤਾਂ ਸਭ ਆਏ ਪਾਏ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਹੈ ਸਭ ਆਏ ਪਾਏ ਕੇ, ਗੁਰੂ ਕੀ ਸੰਗਤ ਹੈ ਜਿਹੜੀ ਨਸੀਬ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਸਾਰੀਆਂ ਸੰਗਤਾਂ ਸਭ ਆਏ ਪਾਏ ਗੁਰੂ ਦੇ ਦਰਬਾਰ ਵਿੱਚ ਆਪਣੀਆਂ ਹਾਜ਼ਰੀਆਂ ਜਿਹੜੀਆਂ ਲਵਾ ਰਹੇ ਹਾਂ, ਕੀਰਤਨ ਅਤੇ ਕਥਾ ਜਿਹੜੀ ਆਪਾਂ ਇਸ ਨਾਲ ਜੁੜੇ ਹਾਂ, ਉਪਰੰਤ ਆਪਣਾ ਇਤਿਹਾਸ ਹੈ ਜਿਹੜਾ ਸਿੱਖ ਇਤਿਹਾਸ, ਗੁਰੂ ਕਾ ਇਤਿਹਾਸ ਹੈ ਜਿਹੜਾ ਢਾਡੀ ਸਿੰਘਾਂ ਪਾਸੋਂ ਆਪਾਂ ਢਾਡੀ ਰਾਗ ਦੇ ਰਾਹੀਂ ਸੁਣਦੇ ਹਾਂ। ਮਹਾਰਾਜ ਕਹਿੰਦੇ ਆ, ਨਹਿ ਬਲੰਬ ਧਰਮ ਬਲੰਬ ਪਾਪੰ। ਬਲੰਬ ਨਾ ਹੁੰਦਾ ਦੇਰੀ ਦਾ, ਸਤਿਗੁਰੂ ਦਾ ਫਰਮਾਨ ਹੈ। ਸੰਸਕ੍ਰਿਤੀ ਵਿੱਚ ਵਾਕ ਹੈ ਜਿਹੜਾ ਇਹ ਆਉਂਦਾ ਹੈ। ਮਹਾਰਾਜ ਕਹਿੰਦੇ ਆ, ਨਹਿ ਬਲੰਬ ਧਰਮ ਬਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਨ ਸੰਤ ਕਿਲ ਵਿਖ ਨਾਸੰ ਪ੍ਰਾਪਤੰ ਧਰਮ ਲਖਿਅਣਾ ਨਾਨਕ ਜੈ ਸੋ ਪ੍ਰਸੰਨ ਮਾਧਵ ਹੈ। ਫਿਰ ਮਹਾਰਾਜ ਕਹਿੰਦੇ ਹਨ, ਬਾਣੀ ਪੜਿਆ ਤੇ ਸੁਣਿਆ ਹੋਇਆ ਗੁਰੂ ਦੇ ਦਰ ਦੇ ਉੱਤੇ ਆਇਆ ਹੋਇਆ ਕੀ ਹੋ ਜਾਂਦਾ? ਮਹਾਰਾਜ ਕਹਿੰਦੇ ਆ, ਘੋਰ ਦੁਖਿਅੰ ਅਣਕ ਹੱਤਿਅੰ। ਘੋਰ ਦੁੱਖ ਲੱਗੇ ਹੋਣ ਜੀਵ ਨੇ ਅਨੇਕਾਂ ਹੱਤਿਆ ਪਾਪ ਆ ਜਿਹੜੇ ਕੀਤੇ ਹੋਣ। ਘੋਰ ਦੁਖਿਅੰ ਅਣਕ ਹੱਤਿਅੰ ਜਨਮ ਦਰਦਰੰ ਮਹਾ ਬਿਕਾਦੰ। ਜਨਮਾਂ ਜਨਮਾਂ ਦਾ ਦਰਦਰ ਆ ਜਿਹੜਾ ਪੱਲੇ ਪਿਆ ਹੋਵੇ, ਮਹਾਂ ਬਿਖਾਦੰ ਘਰ ਵਿੱਚ ਕਲ ਕਲੇਸ਼ ਬੜਾ ਹੋਵੇ। ਮਹਾਰਾਜ ਕਹਿੰਦੇ ਆ, ਮੈਂ ਬਿਖਾਦੰ ਮਟਾਂਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮ ਕਰੋਤ। ਜਿਵੇਂ ਅੱਗ ਫੂਸ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇਵੇਂ ਨਾਮ ਬਾਣੀ ਹੈ ਜਿਹੜੀ ਦੁੱਖਾਂ ਪਾਪਾਂ ਕਲੇਸ਼ਾਂ ਨੂੰ ਸਾੜ ਕੇ ਸਵਾਹ ਕਰ ਦਿੰਦੇ ਹੈ। ਕਿਉਂ

ਸ਼ਰਮਾਏਦਾਰ ਚੁੱਕ ਬੰਦੇ ਪਾਰੇ ਹੋ ਯਾਰ ਜੁੜੇ ਸ਼ਰਮਾਏਦਾਰ ਚੁੱਕ ਬੰਦੇ ਪਾਰੇ ਹੀ।

ਭਾਣ ਗਰੀਬ ਨੂੰ ਪਿਆ ਵਾਜਾ ਮਾਰੇ ਹੋਰ ਅਕਬਰ ਘਰ ਗਰੀਬ ਨੂੰ ਪਿਆ ਵਾਜਾ ਮਾਰੇ

ਪਰ ਮੈਂ ਉਹਨਾਂ ਕੁ ਫਿਰ ਮੈਂ ਸਮਝਾ ਲਊਂਗਾ, ਇੰਨਾ ਕੁ ਤੂੰ ਯਾਦ ਕਰ ਲੈ ਵੀ ਸਾਰੇ ਲੀੜੇ ਕੱਪੜੇ ਜਿਹੜੇ ਇਹ ਤੂੰ ਧੋਣੇ ਆ, ਰਸੋਈ ਦਾ ਕੰਮ ਆ ਜਿਹੜਾ ਇਹ ਸਾਰਾ ਤੈਨੂੰ ਆਉਂਦਾ। ਮਹਾਰਾਜ ਕਹਿੰਦੇ ਆਉਂਦਾ ਜਾਂ ਸਿੱਖ ਲਊਂਗਾ ਮੈਂ, ਸਾਰਾ ਰਸੋਈ ਦਾ ਕੰਮ ਆ ਜਿਹੜਾ ਇਹ ਤੂੰ ਧੋਣਾ ਸਾਰਾ ਕਰਨਾ, ਭਾਂਡੇ ਤੂੰ ਮਾਂਜਣੇ ਆ, ਪਾਣੀ ਤੂੰ ਲਿਆਉਣਾ ਤੇ ਪਾਣੀ ਤੈਨੂੰ ਦੱਸ ਦਿੰਦਾ ਮੈਂ ਵੀ ਕਿੱਥੋਂ ਲਿਆਉਣਾ। ਕਹਿੰਦੇ ਉਹ ਸਾਹਮਣੇ ਖੂਹ ਆ ਜਿਹੜਾ, ਉਸ ਤੋਂ ਪਾਣੀ ਲਿਆਉਣਾ ਹਰ ਰੋਜ਼, ਤੇ ਫਿਰ ਲਿਆ ਕੇ ਸਾਰਾ ਕੰਮ ਕਰਦਾ ਬਿਲਕੁਲ, ਜਿੰਨਾ ਵੀ ਆਇਆ ਨਾ ਕੰਮ ਉਹ ਸਾਰਾ ਤੂੰ ਹੀ ਕਰਨਾ। ਸਤਿਗੁਰੂ ਨੂੰ ਕਹਿੰਦੇ ਇੱਕ ਗਾਗਰ ਹੈ ਜਿਹੜੀ ਉਹ ਪਾਣੀ ਭਰਨ ਵਾਸਤੇ ਟਿਕਾਤੀ ਹੈ, ਕਹਿਤਾ ਲਓ ਸਾਹਮਣੇ ਤੈਨੂੰ ਮੈਂ ਵਿਖਾਇਆ ਨਾ, ਸਾਹਮਣੇ ਖੂਹ ਹੈ, ਇਸ ਤੋਂ ਤੇ ਰੋਜ਼ ਪਾਣੀ ਹੈ ਜਿਹੜਾ ਇਹ ਲਿਆਉਣਾ। ਮਹਾਰਾਜ ਕਹਿੰਦੇ ਠੀਕ ਹੈ ਸਤ ਬਚਨ। ਹੁਣ ਸਤਿਗੁਰੂ ਗਏ ਹਨ ਇਹ ਗਾਗਰ ਪਾਣੀ ਦੀ ਲੈਣ ਵਾਸਤੇ, ਤੇ ਅੱਗੇ ਵੇਖੇ ਤੇ ਵਾਪਸ ਮੁੜਿਆ ਹੈ ਸਤਿਗੁਰੂ, ਕਹਿਣ ਲੱਗੇ ਕਿ ਪਾਣੀ ਤਾਂ ਖੂਹ ਦੇ ਵਿੱਚ ਹੈ ਨਹੀਂ ਸੇਠ ਜੀ, ਪਾਣੀ ਕਿੱਧਰ ਗਿਆ, ਮੁੱਕਿਆ ਤਾਂ ਨਹੀਂ, ਤੈਨੂੰ ਭੁਲੇਖਾ ਲੱਗ ਗਿਆ ਹੋਣਾ ਕਾਕਾ। ਕਹਿੰਦੇ ਨਹੀਂ ਤੂੰ ਆਪ ਵੇਖ ਲਾ ਚੱਲ ਕੇ। ਮਹਾਰਾਜ ਕਹਿਣ ਲੱਗੇ ਪਾਣੀ ਖੂਹ ਦੇ ਵਿੱਚ ਹੈ ਨਹੀਂ ਗਾ। ਕਹਿੰਦੇ ਫਿਰ ਹੁਣ ਕੀ ਕਰੀਏ, ਸੇਠ ਨੇ ਹੀ ਵੇਖ ਲਿਆ ਪਾਣੀ ਹੈ ਨਹੀਂ ਗਾ। ਕਹਿੰਦਾ ਇਉਂ ਕਰ ਫਿਰ, ਉਹ ਸਾਹਮਣੇ ਜਿਹੜੀ ਕੱਸੀ ਵਗਦੀ ਹੈ ਉਹਦੇ ਵਿੱਚੋਂ ਦਰਿਆ ਚੋਂ ਆਉਂਦੀ ਆ, ਉਸ ਦੇ ਵਿੱਚੋਂ ਤਾਂ ਤੂੰ ਪਾਣੀ ਭਰ ਲਿਆ ਕਰ। ਮਹਾਰਾਜ ਕਹਿਣ ਲੱਗੇ ਠੀਕ ਹੈ, ਕਿੱਥੇ ਜੇ ਹੈ ਦੱਸ ਪਾਤੀ। ਸਤਿਗੁਰੂ ਗਏ ਹਨ ਤੇ ਉਹ ਜਿਹੜੇ ਪੱਤਾ ਪੱਕੇ ਸੀ ਆਪਣੇ ਖਾਲਾ ਵਗ ਰਿਹਾ ਸੀ, ਕੱਸੀ ਵਗ ਰਹੀ ਸੀ, ਤੇ ਉਹਦੇ ਵਿੱਚ ਜਾ ਕੇ ਵੇਖਿਆ ਸਤਿਗੁਰੂ ਨੂੰ ਜਾ ਕੇ ਫਿਰ ਦੱਸ ਦਿੱਤਾ। ਕਹਿੰਦੇ ਸੇਠ ਜੀ ਉਹ ਕੱਸੀ ਵਿੱਚੋਂ ਵੀ ਪਾਣੀ ਆ ਜਿਹੜਾ ਸੁੱਕਿਆ ਹੋਇਆ ਨਹੀਂ ਵਗਦਾ ਗਾ, ਵਗਦਾ ਪਾਣੀ ਦਾ ਹੈ ਨਹੀਂ ਗਾ ਸੁੱਕ। ਕਹਿਣ ਲੱਗੇ ਉਹ ਵੀ ਬੰਦ ਹੈ, ਇਹ ਕੀ ਗੱਲ ਹੋ ਗਈ। ਕਹਿਣ ਲੱਗੇ ਫਿਰ ਸੇਠ ਕਹਿਣ ਲੱਗਿਆ ਪਹਿਲੇ ਪਾਸੇ ਨਾਲ ਹੀ ਦਰਿਆ ਵਗਦਾ ਹੈ, ਉਹ ਤਾਂ ਨਹੀਂ ਸੁੱਕ ਚੱਲਿਆ, ਬਹੁਤੀ ਗਰਮੀ ਪੈਣ ਕਰਕੇ ਹੋਵੇ ਸੁੱਕ ਗਏ ਹੈ, ਉਹ ਕੱਸੀ ਵੀ ਸੁੱਕ ਗਈ ਹੈ, ਤੇ ਚੱਲ ਮੈਂ ਤੈਨੂੰ ਵਿਖਾਵਾਂ। ਉਹ ਦਰਿਆ ਦੇ ਉੱਤੇ ਮਹਾਰਾਜ ਨੂੰ ਕਹਿਤਾ ਵੀ ਸਾਹਮਣੇ ਦਰਿਆ ਵਗਦਾ ਨਾ, ਤੇ ਉਹਦੇ ਵਿੱਚੋਂ ਤੂੰ ਪਾਣੀ ਭਰ ਲਿਆ ਕਰ। ਮਹਾਰਾਜ ਨੇ ਗਾਗਰ ਸਿਰ ਤੇ ਚੁੱਕੀ ਹੈ, ਸਤਿਗੁਰੂ ਪਾਣੀ ਭਰਨ ਵਾਸਤੇ ਗਏ ਹਨ ਤੇ ਵਾਪਸ ਆ ਕੇ ਦੱਸ ਦਿੱਤਾ ਸੇਠ ਜੀ ਪਾਣੀ ਤਾਂ ਦਰਿਆ ਦੇ ਵਿੱਚ ਹੈ ਨਹੀਂ ਗਾ, ਪਾਣੀ ਦਰਿਆ ਵੀ ਸੁੱਕ ਗਿਆ। ਸ਼ਹਿਰ ਵਿੱਚ ਹੌਲੀ ਹੌਲੀ ਹੌਲੀ ਹੌਲੀ ਪਤਾ ਲੱਗਿਆ ਵੀ ਇਹ ਸਾਰੇ ਪਾਣੀ ਸੁੱਕ ਗਿਆ, ਸਾਰੇ ਖੂਹਾਂ ਚੋਂ ਪਾਣੀ ਸੁੱਕ ਗਏ, ਤੇ ਆਂਡੇ ਧਿਆਏ ਲੱਗੇ ਆ ਲੋਕ ਮਰਨ। ਇਹ ਕਹਿਣ ਲੱਗੇ ਕੀ ਗੱਲ ਹੋ ਗਈ ਹੈ। ਲੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਇਹ ਜਿਹੜੀ ਮੰਡੀ ਸੀਗੀ ਲੱਗ ਰਹੀ, ਇਸ ਨੂੰ ਹਟਾਉਣ ਵਾਸਤੇ ਸਤਿਗੁਰੂ ਬੰਦੀਵਾਨ ਬਣੇ ਹਨ, ਪਾਣੀ ਧੋਣ ਵਾਸਤੇ ਸਿਰ ਤੇ ਗਾਗਰ ਹੈ ਜਿਹੜੀ ਉਹ ਚੁੱਕ ਲੈਂਦੇ ਹਨ, ਪਾਣੀ ਆ ਜਿਹੜਾ ਉਹ ਸਾਰੇ ਹੈ ਨੀ ਗਾ। ਲੋ ਆਓ ਆਪਾਂ ਢਾਡੀ ਸਿੰਘਾਂ ਪਾਸੋਂ ਉਸ ਸਮੇਂ ਦਾ ਇਤਿਹਾਸ ਆ ਜਿਹੜਾ ਇਉਂ ਸੁਣਨ ਲੱਗਿਆ।

ਸ਼ਹਿਰ ਦੇ ਸਿਆਣੇ ਲੋਕ ਸੀ ਜਿਹੜੇ ਉਹ ਇਕੱਠੇ ਹੋਏ, ਕਹਿੰਦੇ ਵੀ ਕੀ ਗੱਲ ਹੋ ਗਈ, ਦਰਿਆ ਵੀ ਸੁੱਕ ਗਏ, ਸਭ ਖੂਹ ਆ ਜਿਹੜੇ ਉਹਨਾਂ ਵਿੱਚੋਂ ਵੀ ਪਾਣੀ ਸੁੱਕ ਗਿਆ। ਜੇ ਇਹੋ ਹੀ ਹਾਲਤ ਰਹੀ ਤਾਂ ਬੰਦੇ ਵੀ ਸੁੱਕ ਜਾਣਗੇ, ਖੇਤੀਆਂ ਸੁੱਕ ਜਾਣੀਆਂ, ਕੁਝ ਵੀ ਨਹੀਂ ਰਹਿਣਾ। ਇਹ ਤਾਂ ਕੋਈ ਖੁਦਾਈ ਕਹਿ ਰਿਹਾ ਜਿਹੜਾ, ਕੋਈ ਗਲਤੀ ਹੋ ਗਈ ਆਪਾਂ ਤੋਂ, ਖੁਦਾਈ ਕਹਿ ਰਿਹਾ ਜਿਹੜਾ ਆਪਣੇ ਪਿੰਡ ਵਿੱਚ ਹੀ ਵਰਤੇ ਹੈ, ਹੋਰ ਆਂਢ ਗੁਆਂਢ ਕਿਤੇ ਨਹੀਂ। ਕੀ ਗੱਲ ਹੋ ਗਈ? ਕਹਿੰਦੇ ਸਿਆਣਾ ਬੰਦਾ ਕੋਈ ਸੋਚਣ ਲੱਗਿਆ, ਵਿਚਾਰਨ ਲੱਗਿਆ, ਉਹ ਕਹਿਣ ਲੱਗਿਆ ਵੀ ਜਿਹੜਾ ਬੜਾ ਵਰਦਾ ਸ਼ਾਹੂਕਾਰ ਖਰੀਦ ਕੇ ਲਿਆ ਲਗਿਆ ਸੇਖ, ਤੇ ਰੇਲੇ ਨੇ ਵੇਚਿਆ ਉਸ ਨੂੰ, ਜਿਸ ਦਿਨ ਦਾ ਉਹ ਵਿਕਿਆ, ਜਿਸ ਦਿਨ ਦਾ ਉਹ ਵਿਕਿਆ ਵਰਦਾ, ਉਹਦੇ ਘਰ ਵਿੱਚ ਗਿਆ ਤੇ ਉਹ ਪਾਣੀ ਲੈਣ ਵਾਸਤੇ ਜਦੋਂ ਜਾਂਦਾ ਨਾ, ਤੇ ਮੈਂ ਆਪ ਵੇਖਿਆ ਗਾਗਰ ਆ ਜਿਹੜੀ ਉਹਦੇ ਸਿਰ ਦੇ ਉੱਤੇ ਉੱਤੇ ਤੁਰੀ ਜਾਂਦੀ ਹੈ।

ਸੀ ਜਿਹੜੇ ਉਹ ਗਏ ਹਨ ਸਤਿਗੁਰੂ ਦੇ ਚਰਨਾਂ ਉੱਤੇ ਢਹਿ ਪਏ, ਰੋ ਰੋ ਕੇ ਕਹਿਣ ਲੱਗੇ, ਸਤਿਗੁਰੂ ਸਾਨੂੰ ਨਹੀਂ ਸੀ ਪਤਾ ਗਾ, ਤੁਸੀਂ ਖਿਮਾ ਕਰੋ ਸਾਡੇ ਉੱਤੇ, ਤੁਸੀਂ ਸਾਡੇ ਖੁਦਾ ਹੋ, ਸਾਡੇ ਭਗਵਾਨ ਹੋ, ਤੁਸੀਂ ਕਿਰਪਾ ਕਰੋ, ਗਲਤੀ ਹੋ ਗਈ ਹੈ ਤੇ ਇਹ ਗਲਤੀ ਹੈ ਜਿਹੜੀ ਇਹ ਤੁਸੀਂ ਮਾਫ ਕਰਦੇ ਹੋ। ਸਤਿਗੁਰੂ ਕਹਿਣ ਲੱਗੇ ਤੁਸੀਂ ਬੜਾ ਜ਼ੁਲਮ ਕਰਦੇ ਹੋ, ਬੰਦੇ ਉਸ ਅਕਾਲ ਪੁਰਖ ਦੇ ਬੰਦੇ, ਖੁਦਾ ਦੇ ਬੰਦੇ ਇੱਥੇ ਸਾਰੇ ਵੇਚੇ ਜਾਂਦੇ ਹੈ, ਬੰਦੇ ਆ ਜਿਹੜੇ ਉਹਨਾਂ ਨੂੰ ਕਿਉਂ ਵੇਚਿਆ ਜਾਵੇ ਇੱਥੇ। ਕਹਿਣ ਲੱਗੇ ਮਹਾਰਾਜ, ਕਹਿਣ ਲੱਗੇ ਮੰਡੀ ਹੈ ਜਿਹੜੀ ਇਹ ਬੰਦਿਆਂ ਦੀ ਮੰਡੀ ਲੱਗਦੀ ਹੈ, ਇਹ ਬੰਦ ਕਰੋ ਇਸ ਨੂੰ ਸਾਰੇ ਨੂੰ। ਕਹਿਣ ਲੱਗੇ ਸਤਿਗੁਰੂ ਅੱਜ ਤੋਂ ਇਹ ਬੰਦ, ਤੇ ਅਸੀਂ ਇਹ ਮੰਡੀ ਹੈ ਜਿਹੜੀ ਇਹ ਨਹੀਂ ਲਾਉਂਦੇ। ਸਤਿਗੁਰੂ ਨੇ ਉਹਨਾਂ ਨੂੰ ਸਮਝਾਇਆ ਤੇ ਸਿੱਧੇ ਰਾਹ ਪਾਇਆ, ਨੇਕ ਰਸਤੇ ਪਾਇਆ। ਕਹਿੰਦੇ ਤੁਹਾਡੇ ਬੰਦਿਆਂ ਵਾਲੇ ਕੰਮ ਆ ਜਿਹੜੇ ਇਹ ਹੈ ਨੀ। ਸਤਿਗੁਰੂ ਗਏ ਹੀ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਲੋੜ ਸੀ, ਗਰੀਬਾਂ ਦਾ ਖੂਨ ਚੂਸ ਚੂਸ ਕੇ। ਕਹਿੰਦੇ ਕਾਰੋ ਸੋਮ ਸੀ ਜਿਹੜਾ, ਉਸਨੇ 40 ਗੰਜ ਮਾਇਆ ਜਿਹੜੀ ਇਹ ਜੋੜ ਛੱਡੇ ਸੀ, ਢੇਰ ਲੱਗੇ ਹੋਏ ਸੀ ਉਸਦੇ ਕੋਲੇ। ਸਤਿਗੁਰੂ ਉਸਦੇ ਕੋਲੇ ਵੀ ਗਏ, ਮਹਾਰਾਜ ਨੇ ਉਸ ਨੂੰ ਸਮਝਾਇਆ। ਮਹਾਰਾਜ ਕਹਿਣ ਲੱਗੇ ਆ ਸੂਈ ਹੈ ਇੱਕ ਸੂਈ, ਇਹ ਤੁਸੀਂ ਲੈ ਲਓ ਕਰੋ ਜੀ, ਤੇ ਤੁਸੀਂ ਇਸ ਨੂੰ ਸਾਂਭ ਕੇ ਰੱਖਣਾ ਤੇ ਅਗਲੇ ਦਰਗਾਹ ਵਿੱਚ ਅਸੀਂ ਲੈ ਲਵਾਂਗੇ। ਇਹ ਕਹਿੰਦਾ ਮਹਾਰਾਜ ਘਰੇ ਜਾ ਕੇ ਵਿਚਾਰ ਵਿੱਚ ਪੈ ਗਿਆ ਵੀ ਇਹ ਸੂਈ ਆ ਜਿਹੜੀ ਮੈਂ ਕਿਵੇਂ ਲਿਜਾਊਂਗਾ ਦਰਗਾਹ ਵਿੱਚ ਨਾਲ। ਮਹਾਰਾਜ ਨੂੰ ਆ ਕੇ ਕਹਿਣ ਲੱਗਿਆ ਵੀ ਇਹ ਸੂਈ ਤਾਂ ਜੇ ਦਰਗਾਹ ਵਿੱਚ ਨਾਲ ਜਾਣੀ ਨੀ। ਤੇ ਮਹਾਰਾਜ ਕਹਿਣ ਲੱਗੇ ਆ ਜਿਹੜਾ ਗਰੀਬਾਂ ਨੂੰ ਦੁਖੀ ਕਰ ਕਰਕੇ ਆ 40 ਗੰਜ ਜਿਹੜੇ ਜੋੜੇ ਆ ਮਾਇਆ ਦੇ ਨਾਲ, ਤਾਂ ਇੱਕ ਪਾਈ ਵੀ ਨਹੀਂ ਜਾਣੀ, ਇੱਕ ਪਾਈ। ਜਾਂ ਕਹਿੰਦੇ ਇੱਕ ਕਾਨੇ ਦੇ 4 ਤਾਂ ਧੇਲੇ ਹੁੰਦੇ ਸੀ, ਫਿਰ ਇੱਕ ਧੇਲੇ ਦੀਆਂ ਕਹਿੰਦੇ 3 ਪਾਈ, ਇੱਕ 3 ਪੈਸੇ ਹੁੰਦੇ ਸੀਗੇ, ਫਿਰ ਉਹ 3 ਪੈਸਿਆਂ ਦੇ ਇੱਕ ਇੱਕ ਪੈਸੇ ਦੀਆਂ 3 ਪਾਈਆਂ ਹੁੰਦੀਆਂ, ਪੁਰਾਣੇ ਹੁੰਦੇ ਸੀਗੇ ਮਾਇਆ ਦੇ। ਕਹਿੰਦੇ ਮਹਾਰਾਜ, ਕਹਿੰਦੇ ਇੱਕ ਪਾਈ ਆ ਨਾ ਜਿਹੜੀ, ਉਹਵੇਂ ਨੇ ਨਾਲ ਜਾਣੇਗੇ। ਕਹਿੰਦਾ ਮਹਾਰਾਜ ਇਸ ਨੇ ਬੜਾ ਜ਼ੁਲਮ ਕੀਤਾ, ਆਪਦੇ ਕਹਿੰਦੇ ਸਾਰੇ ਰਾਜ ਵਿੱਚ ਡਾਉਂਡੇ ਡਾਉਂਡੇ ਪਟਾ ਤੇ ਵੀ ਕੋਈ ਮੈਨੂੰ 1 ਰੁਪਈਆ ਐਡਾ ਲੋਭੀ ਬਣ ਗਿਆ, ਕਾਰੋ ਐਡਾ ਲੋਭੀ ਬਣ ਗਿਆ। ਤੇ ਕਹਿੰਦੇ ਇਸ ਨੇ ਸਾਰੇ ਆਪਦੇ ਰਾਜ ਵਿੱਚ ਡਾਉਂਡੇ ਪਟਾ ਦੇ ਵੀ ਕੋਈ 1 ਰੁਪਈਆ ਮੈਨੂੰ ਲਿਆ ਕੇ ਦੇ ਦੇਵੇ ਨਾ, 1 ਰੁਪਈਆ, ਤੇ ਉਸ ਨੂੰ ਮੈਂ ਆਪਦੀ ਲੜਕੀ ਆ ਜਿਹੜੀ ਉਹਦੇ ਨਾਲ ਨਿਕਾਹ ਕਰ ਦੇਵਾਂ ਉਸਦਾ, 1 ਰੁਪਈਏ ਬਦਲੇ। ਇੰਨਾ ਲੋਭੀ ਵੀ 1 ਰੁਪਈਏ ਹੀ ਵੱਧ ਜਾਵੇ। ਕਹਿੰਦੇ ਇਸ ਨੇ ਮਾਂ ਨੂੰ ਆਖਿਆ, ਮਾਂ ਮੈਂ ਰਾਜੇ ਦੀ ਲੜਕੀ, ਪੁੱਤਰ ਸੀ, ਉਹਨੇ ਆਖਿਆ ਜਾ ਕੇ ਮਾਂ ਨੂੰ, ਮਾਂ ਮੈਂ ਰਾਜੇ ਦੀ ਲੜਕੀ ਵਿਆਹ ਕੇ ਲਿਆਉਣੀ ਆ, ਮੈਨੂੰ 1 ਰੁਪਈਆ ਦੇ। ਉਹ ਕਹਿਣ ਲੱਗੇ ਪੁੱਤ, ਕਾਰੂ ਨੇ ਤਾਂ ਕਿਸੇ ਕੋਲੇ ਛੱਡਿਆ ਹੀ ਪੈਸਾ ਨੀ, 40 ਗੰਜ ਜੋੜੀ ਬੇਟਾ, ਕਿਸੇ ਕੋਲੇ ਪੈਸਾ ਹੈ ਨੀ, ਆਨਾ ਹੈ ਨੀ ਗਾ, ਮੈਂ ਕਿੱਥੋਂ ਦੇਵਾਂ। ਫਿਰ ਉਹ ਮਾਤਾ ਨੂੰ ਯਾਦ ਆ ਗਿਆ ਵੀ ਜਦੋਂ ਤੇਰੇ ਪਿਤਾ ਜੀ ਮਰੇ ਹਨ, ਉਹਨਾਂ ਦੇ ਮੂੰਹ ਵਿੱਚ 1 ਰੁਪਈਆ ਪਾ ਕੇ ਦੱਬਿਆ ਸੀ ਉਸ ਨੂੰ, ਤੇ ਕਬਰ ਵਿੱਚ ਦੱਬਿਆ ਸੀ, ਤੇ ਉਹ ਕੱਢ ਲਾ ਜਾ ਕੇ। ਇਸ ਨੇ ਕੱਢ ਕੇ ਲਿਆ ਤਾ ਰਾਜੇ ਨੂੰ, ਕਾਰੂ ਸੋਮ ਨੂੰ ਲੈ, ਕਹਿੰਦਾ ਲਓ ਬਾਦਸ਼ਾਹ ਆ 1 ਰੁਪਈਆ ਲਿਆਓ। ਉਹ ਕਹਿ ਹੈਰਾਨ ਹੋ ਗਿਆ ਕਾਰੂ, ਕਹਿਣ ਲੱਗਿਆ ਕਿੱਥੋਂ ਲਿਆਇਆ। ਕਹਿੰਦਾ ਮੇਰੀ ਮਾਂ ਨੇ ਆਹ ਗੱਲ ਆਖੀ ਸੀ ਤੇ ਮੈਂ ਫਿਰ ਆਪਦੇ ਪਿਤਾ ਦੀ ਕਬਰ ਪੱਟ ਕੇ ਉਹਦੇ ਮੂੰਹ ਚ ਰੁਪਈਆ ਜਿਹੜਾ ਮੈਂ ਕੱਢ ਕੇ ਲਿਆਇਆ ਹੱਡੀਆਂ ਦੇਵੀਆਂ ਦੇ ਵਿੱਚੋਂ, ਆ ਲਓ ਰੁਪਈਆ। ਸਾਰੇ ਦੇਸ਼ ਵਿੱਚ ਇਸ ਨੇ ਡੌਂਡੀ ਪਟਾ ਦਿੱਤੀ, ਅਹਿਲਕਾਰਾਂ ਨੂੰ ਹੁਕਮ ਕਰ ਦਿੱਤਾ ਵੀ ਸਾਰੀਆਂ ਕਬਰਾਂ ਜਿਹੜੀਆਂ ਪੱਟ ਪੱਟ ਕੇ ਸਾਰੇ ਮੁਰਦਿਆਂ ਦੇ ਮੂੰਹਾਂ ਚੋਂ ਜਿਨ੍ਹਾਂ ਚੋਂ ਨਿਕਲਦੇ ਹਨ ਰੁਪਈਏ ਕੱਢੋ। ਅੱਗੇ 40 ਗੰਜ ਸੀ ਤੇ ਇਸ ਨੇ 45 ਗੰਜ ਜੋੜ ਲਏ, 5 ਗੰਜ ਹੋਰ ਵਧਾ ਦਿੱਤੇ। ਮਹਾਰਾਜ ਨੇ ਇਸ ਨੂੰ ਸਿੱਧੇ ਰਾਹ ਪਾਇਆ। ਮੇਰਾ ਕਹਿਣ ਤੋਂ ਭਾਵ ਹੈ ਸਤਿਗੁਰੂ ਉਹਨਾਂ ਥਾਵਾਂ ਉੱਤੇ ਗਏ ਜਿੱਥੇ ਜਿੱਥੇ ਲੋੜ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ। ਹਾਂਜੀ, ਸਮਾਂ ਜਿਹੜਾ ਉਹ ਹੋ ਗਿਆ, ਆਪਾਂ ਇਹ ਰਹਿੰਦਾ ਇਤਿਹਾਸ ਹੈ ਜਿਹੜਾ ਸ਼ਾਮ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਸਾਰੀਆਂ ਸੰਗਤਾਂ ਦੇ, ਸਭ ਮਾਈ ਭਾਈ ਦੇ ਬਹੁਤ ਬਹੁਤ ਧੰਨਵਾਦੀ ਹਾਂ।
ਬੀਬੀਆਂ ਭੈਣਾਂ ਧੀਆਂ ਦੇ ਵੀਰਾਂ ਦੇ ਬੱਚਿਆਂ ਦੇ ਬਜ਼ੁਰਗਾਂ ਦੇ ਜਿਨ੍ਹਾਂ ਨੇ ਮਾਇਆ ਅਰਦਾਸ ਕਰਾਈ ਹੈ ਇਤਿਹਾਸ ਭੇਟਾ ਸਤਿਗੁਰੂ ਆਪਣੇ ਦਿਲੋਂ ਕਰੋ ਸੁਖ ਬਖਸ਼ਣ ਖੁਸ਼ੀਆਂ ਬਖਸ਼ਣ ਸਿਰ ਤੇ ਮੇਰ ਭਰਿਆ ਹੱਥ ਰੱਖਣ। ਆਹ ਹੁਣ ਅਨੰਤ ਸਾਹਿਬ ਜੀ ਦਾ ਪਾਠ ਹੋਣ ਲੱਗਿਆ, ਸਭ ਸੰਗਤਾਂ ਰਲ ਮਿਲ ਕੇ ਆਪਾਂ ਅਨੰਤ ਸਾਹਿਬ ਜੀ ਦਾ ਪਾਠ ਕਰੀਏ ਜੀ।

0: ਆਈਆਂ
1: ਸਾਰੀਆਂ
0: ਸੁਖ ਮਾਨਿਆ ਲਿਆਏ ਬੱਚਿਆ ਜੀ ਇੱਛਾ ਸਭ ਜਾਈਆਂ ਸਰਦਾਰ
1: ਪ੍ਰਵਾਨਗੀ ਦੀ ਸਾਗਰ
0: ਵਿੱਚੋ ਆਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਸਾਰੋ ਪਿਆਰੋ ਸਾਚਾ ਨਾਮ ਮੇਰਾ ਹਾਰੋ

ਸੰਗਤਾਂ ਸਭ ਆਏ ਪਾਏ ਆਪਣੀਆਂ ਹਾਜ਼ਰੀਆਂ ਲਵਾਓ, ਸਭ ਸੰਗਤਾਂ ਪਿਆਰ ਨਾਲ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਭਾਗਾਂ ਵਾਲਾ ਇਹ ਦਿਹਾੜਾ ਹੈ, ਜਦੋਂ ਗੁਰੂ ਦੀਆਂ ਸੰਗਤਾਂ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦਾ ਜਾਸਾ ਜਿਹੜਾ ਇਹ ਸੁਣ ਰਹੀਆਂ ਹਨ ਤੇ ਗੁਰੂ ਦਾ ਜਾਸਾ ਜਿਹੜਾ ਇਹ ਕਰ ਰਹੀਆਂ ਹਨ। ਹੁਣੇ ਹੁਣੇ ਆਪਾਂ ਕਥਾ ਦਾ ਆਨੰਦ ਮਾਣਿਆ ਹੈ ਅਤੇ ਹੁਣ ਆਪਾਂ ਢਾਡੀ ਰਾਗ ਦੇ ਰਾਹੀਂ ਗੁਰੂ ਦਾ ਇਤਿਹਾਸ ਹੈ ਜਿਹੜਾ ਲੜੀਵਾਰ ਚੱਲ ਰਿਹਾ ਉਹ ਆਪਾਂ ਢਾਡੀ ਸਿੰਘਾਂ ਪਾਸੋਂ ਸੁਣਨ ਲੱਗੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਹੋਏ ਔਰ ਹੇਲ ਖੰਡ ਦੇ ਵਿੱਚ ਪੁੱਜੇ ਹਨ ਤੇ ਜਿੱਥੇ ਭਾਈ ਮਰਦਾਨੇ ਨੂੰ ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਾ ਜੀ ਹੁਣ ਤੁਸੀਂ ਸਾਥੋਂ ਵੱਖਰੇ ਹੋ ਜਾਓ। ਤੇ ਜਦੋਂ ਆਹ ਗੱਲ ਆਖੀ ਭਾਈ ਮਰਦਾਨਾ ਜੀ ਨੂੰ ਮਨ ਨੂੰ ਬੜਾ ਦੁੱਖ ਜਿਹਾ ਹੋਇਆ, ਕਹਿਣ ਲੱਗਿਆ ਸੱਚੇ ਪਾਤਸ਼ਾਹ ਵੀ ਮੈਨੂੰ ਤਾਂ ਤੁਹਾਡੇ ਬਿਨਾਂ ਇੱਕ ਮਿੰਟ ਵੀ ਸਰ ਨਹੀਂ ਸਕਦਾ।

ਉਹਦਾ ਕਰਨਾ ਨਹੀਂ ਗਾ। ਜਦੋਂ ਸਤਿਗੁਰੂ ਪਹਿਲੇ ਉਦਾਸੀ ਤੋਂ ਗਏ ਹਨ, ਘਰੇ ਗਏ ਤੇ ਜਾ ਕੇ ਵੇਖਿਆ ਘਰ ਦੇ ਵਿੱਚ ਰੌਣਕਾਂ ਜਿਹੜੀਆਂ ਬੜੀਆਂ ਹੋਈਆਂ ਹਨ, ਤੇ ਘਰ ਵਾਲੀ ਨੇ ਕਿਹਾ ਮਰਦਾਨਾ ਜੀ ਨੂੰ ਵੀ ਜਦੋਂ ਦੇ ਤੁਸੀਂ ਸਤਿਗੁਰੂ ਦੇ ਨਾਲ ਗਏ ਹੋ ਨਾ, ਤੇ ਬੱਚੇ ਆ ਜਿਹੜੇ ਜਿਸ ਕੰਮ ਨੂੰ ਵੀ ਹੱਥ ਪਾਉਂਦੇ ਆ, ਜਿਸ ਚੀਜ਼ ਨੂੰ ਹੱਥ ਪਾਉਂਦੇ ਆ ਨਾ, ਉਹ ਸੋਨਾ ਬਣ ਜਾਂਦਾ। ਐਸੀ ਬਰਕਤ ਆ ਜਿਹੜੀ ਸਤਿਗੁਰੂ ਨੇ ਪਾਈ ਆਪਣੇ ਘਰ ਦੇ ਵਿੱਚ, ਵੇਖਿਓ ਕਿਤੇ ਤੁਸੀਂ ਉਹਨਾਂ ਦਾ ਸਾਥ ਆ ਜਿਹੜਾ ਉਹ ਛੱਡਣਾ ਨਹੀਂ ਗਾ, ਤੇ ਹਰ ਵਕਤ ਸੇਵਾ ਸੰਭਾਲ ਦੇ ਵਿੱਚ ਤੁਸੀਂ ਰਹਿਣਾ। ਮੇਰੇ ਘਰ ਵਾਲੀ ਨੇ ਇਹ ਮੈਨੂੰ ਕਹਿ ਕੇ ਤੋਰੇ ਤੋਰੇ ਆ, ਤੇ ਮੈਨੂੰ ਸਤਿਗੁਰੂ ਤੁਹਾਡਾ ਪਿਆਰ ਹੀ ਬੜਾ ਆਉਂਦਾ, ਮੈਂ ਵਿਛੋੜਾ ਸਹਿ ਨਹੀਂ ਸਕਦਾ। ਸਤਿਗੁਰੂ ਕਹਿਣ ਲੱਗੇ ਮਰਦਾਨਾ ਵੀ ਇਹ ਵਿਛੋੜਾ ਤਾਂ ਹੁਣ ਤੁਹਾਨੂੰ ਸਹਿਣਾ ਪਊਗਾ, ਪਰ ਥੋੜੇ ਸਮੇਂ ਵਾਸਤੇ ਸਹਿਣਾ ਪਊਗਾ, ਤੇ ਅਸੀਂ ਤੁਹਾਨੂੰ ਛੇਤੀ ਯਾਦ ਕਰ ਲੈਣਾ, ਤੇ ਤੁਸੀਂ ਫਿਰ ਛੇਤੀ ਆ ਜਾਣਾ। ਤੇ ਮਰਦਾਨਾ ਜੀ ਚਲੇ ਗਏ ਹਨ ਛੱਡ ਕੇ। ਸਤਿਗੁਰੂ ਅੰਮ੍ਰਿਤ ਵੇਲਾ ਜਦੋਂ ਹੋਇਆ ਤੇ ਕਹਿੰਦੇ ਜੰਗਲ ਬੀਆ ਬਾਂਸ ਸੀ, ਉਸ ਵਿੱਚ ਸਤਿਗੁਰੂ ਚੌਂਕੜੇ ਲਾ ਕੇ ਸਮਾਧੇ ਲਾ ਕੇ ਇੱਕ ਬੱਚੇ ਦੇ ਰੂਪ ਵਿੱਚ ਬੈਠ ਗਏ ਹਨ। ਇਹ ਰੁਹੇਲਖੰਡ ਸੀ ਜਿਹੜਾ ਇੱਥੇ ਬੰਦਿਆਂ ਦੀ ਮੰਡੀ ਲੱਗਦੀ ਹੁੰਦੀ ਸੀ। ਸਤਿਗੁਰੂ ਨੇ ਉਸ ਨੂੰ ਹਟਾਉਣਾ ਸੀ, ਇੱਥੇ ਬੰਦਿਆਂ ਦੀ ਮੰਡੀ ਲੱਗਦੀ ਹੈ, ਇਸ ਨੂੰ ਕਿਵੇਂ ਹਟਾਉਣਾ। ਬੜੇ ਢੰਗ ਨਾਲ ਸਤਿਗੁਰੂ ਨੇ ਆਪਣੇ ਢੰਗ ਦੇ ਨਾਲ ਸਤਿਗੁਰੂ ਨੇ ਉਸ ਮੰਡੀ ਨੂੰ ਹਟਾਉਣਾ। ਤੇ ਕਹਿੰਦੇ ਰੁਹੇਲਾ ਪਠਾਨ ਸੀ ਜਿਹੜਾ ਇਹ ਸ਼ਹਿਰ ਦੇ ਰਹਿਣ ਵਾਲਾ, ਉਹ ਆਪਣੇ ਸ਼ਿਕਾਰ ਦੇ ਭਾਲ ਦੇ ਵਿੱਚ ਜਦੋਂ ਚੜ੍ਹਿਆ ਨਾ, ਸਤਿਗੁਰੂ ਵੇਖੇ ਉਸਨੇ ਬਚਪਨ ਦਾ ਰੂਪ ਹੈ, ਕੋਈ ਬੱਚਾ, ਤੇ ਇਹ ਬੈਠਾ ਜੰਗਲ ਦੇ ਵਿੱਚ। ਬੱਚਾ ਬੜਾ ਸੋਹਣਾ, ਜੇ ਕਿਤੇ ਇਹੋ ਜਿਹਾ ਬੱਚਾ ਮੰਡੀ ਵਿੱਚ ਲਿਜਾ ਕੇ ਵੇਚ ਦਿੱਤਾ ਜਾਵੇ ਤਾਂ ਸਾਰਾ ਜਿਹੜਾ ਮਾਲੋ ਮਾਲ ਹੋ ਜਾਊਗਾ, ਇਹ ਮਹਿੰਗਾਈ ਬੜਾ ਵਿਕੂਗਾ। ਲੋ ਸਤਿਗੁਰੂ ਬੈਠੇ ਹਨ ਰੁਹੇਲਖੰਡ ਜੰਗਲ ਵਿੱਚ, ਤੇ ਰੁਹੇਲਾ ਪਠਾਨ ਇੱਧਰ ਉੱਧਰ ਆਪਣੇ ਸਾਥੀਆਂ ਨੂੰ ਲੈ ਕੇ ਭਾਲਦਾ ਵਰਦਾ ਵੀ ਕੋਈ ਵਰਦਾ ਜਿਹੜਾ, ਉਹਦੇ ਵਰਦਾ ਕਹਿੰਦੇ ਸੀ ਮੰਡੀ ਵੇਚਣ ਵਾਲਿਆਂ ਨੂੰ। ਲੋ ਇਹ ਭਾਲਦਾ ਵਰਦਾ, ਇਸ ਦੀ ਨਜ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਪੈ ਗਏ ਹਨ। ਸੁਣੋ, ਢਾਡੀ ਜੱਥਾ ਇਉਂ ਬਿਆਨ ਕਰਦਾ,

ਦੀ ਕੋਮਲਾ ਉਹਦੇ ਸੀਨੇ ਭਰ ਕੇ ਅੱਗ ਲੋਭ ਦੀ ਕੋਮਲਾ ਉਹਦੇ ਸੀਨੇ ਭਰ ਕੇ ਅੱਗ ਲੋਭ ਦੀ ਕੋਮਲਾ।

ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਬੰਦੀ ਸ਼ੋਰ ਵੀ ਸਤਿਗੁਰੂ ਨੂੰ ਕਹਿੰਦੇ ਸੀ। ਸਤਿਗੁਰੂ ਕਹਿੰਦੇ ਜਿਸ ਦੇ ਦਰਸ਼ਨ ਕੀਤੇ ਹੋਇਆ ਪਾਪ ਆ ਜਿਹੜੇ ਉਹ ਖੰਡੇ ਜਾਂਦੇ ਹਨ, ਤੇ ਇਹ ਰੋਹੇਲਾ ਪਠਾਨ ਆ ਜਿਹੜਾ ਸਤਿਗੁਰੂ ਨੂੰ ਲੈ ਕੇ ਬੰਦੀ ਬਣਾ ਕੇ ਮਹਾਰਾਜ ਨੂੰ ਇਸ ਤਰੀਕੇ ਦੇ ਨਾਲ ਉਸਨੇ ਫੜਿਆ ਹੋਇਆ ਵੀ ਇਹ ਕਿਤੇ ਛੁਡਾ ਕੇ ਭੱਜ ਨਾ ਜਾਂਦਾ ਹੋਵੇ। ਪਹਿਲਾਂ ਮਹਾਰਾਜ ਨੂੰ ਪੁੱਛਣ ਲੱਗਿਆ, ਕਹਿਣ ਲੱਗਿਆ, ਕਾਕਾ ਤੇਰਾ ਕਿਹੜਾ ਪਿੰਡ ਹੈ, ਮਾਤਾ ਪਿਤਾ ਦਾ ਕੀ ਨਾਂ, ਕਿੱਥੇ ਰਹਿਣਾ। ਮਹਾਰਾਜ ਕਹਿਣ ਲੱਗੇ ਸਾਥ ਸੀਗਾ ਉਹਦੇ ਨਾਲ ਉਹ ਖੁੰਝ ਗਏ ਤੇ ਮੈਨੂੰ ਤਾਂ ਪਤਾ ਨਹੀਂ ਮੈਂ ਕਿਹੜਾ ਪਿੰਡ ਹੈ ਕਿਹੜਾ ਨਹੀਂ। ਕਹਿੰਦੇ ਕਿੱਧਰੋਂ ਆਇਆ, ਕਿਹੜੇ ਪਾਸੇ ਆ ਤੁਹਾਡਾ ਪਿੰਡ ਹੈ। ਮਹਾਰਾਜ ਕਹਿੰਦੇ ਇਹ ਵੀ ਮੈਨੂੰ ਕੋਈ ਪਤਾ ਨਹੀਂ ਵੀ ਕਿਹੜੇ ਪਾਸੇ ਆ ਮੇਰਾ ਪਿੰਡ। ਹੁਣ ਧੰਨ ਗੁਰੂ ਨਾਨਕ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਹ ਰੋਹੇਲਾ ਪਠਾਨ ਇਹਦੇ ਸਾਥੀ ਆ ਜਿਹੜੇ ਉਹ ਲੈ ਕੇ ਆਪਣੇ ਘਰ ਨੂੰ ਜਾਣ ਲੱਗੇ ਆ। ਧੰਨ ਸੱਚੇ ਪਾਤਸ਼ਾਹ।

ਬੰਦੇ ਨੂੰ ਮਾਰ ਦੇਣਾ ਤਾਂ ਹੋਰ ਗੱਲ ਹੈ, ਤੇ ਉਸ ਬੰਦੇ ਨੂੰ ਮਾਰ ਕੇ ਖਾ ਜਾਣਾ ਹੋਰ ਗੱਲ ਹੈ। ਸਤਿਗੁਰੂ ਨੇ ਉਸ ਨੂੰ ਸਮਝਾਇਆ ਜਾ ਕੇ, ਭਾਈ ਇਹ ਬੰਦਿਆਂ ਵਾਲੇ ਕੰਮ ਨਹੀਂ ਤੇਰੇ। ਬੜਾ ਵਿਦਵਾਨ ਸੀ ਬੰਦਾ ਕੌਡਾ, ਔਰ ਇਸ ਪਾਸੇ ਕਿਉਂ ਲੱਗ ਗਿਆ? ਸਮਾਜ ਆ ਜਿਹੜਾ, ਸਮਾਜ ਨੇ ਲਾ ਦਿੱਤਾ ਇਸ ਨੂੰ, ਪਰ ਸਤਿਗੁਰੂ ਨੇ ਉਹਨੂੰ ਐਸਾ ਉਪਦੇਸ਼ ਕੀਤਾ, ਆਪ ਦਾ ਪ੍ਰਚਾਰਕ ਭੀਲਾਂ ਵਿੱਚ ਜਿਹੜੇ ਪ੍ਰਚਾਰਕ ਹਨ ਗੁਰੂ ਨਾਨਕ, ਗੁਰੂ ਨਾਨਕ ਕਹਿੰਦੇ ਹਨ, ਉਹਨਾਂ ਦਾ ਮੁਖੀ ਕਹਿੰਦੇ ਪ੍ਰਚਾਰਕ ਬਣਾ ਤਾ ਵੀ ਤੂੰ ਸਿੱਖੀ ਦਾ ਪ੍ਰਚਾਰ ਕਰਨਾ। ਆਓ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਹ ਰਹੇਲਾ ਪਠਾਣਾ ਲੈ ਕੇ ਘਰ ਨੂੰ ਜਾ ਰਹੇ ਹੈ। ਸੁਣੋ ਉਸ ਸਮੇਂ ਦਾ ਇਤਿਹਾਸ ਘਰ ਦੀ ਕਿੱਥਾ ਇਉਂ ਬਿਆਨ ਕਰਦਾ।

ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੂੰ ਲਿਜਾ ਕੇ ਰੋਹੇਲੇ ਪਠਾਣ ਨੇ ਆਪਦੇ ਘਰ ਦੇ ਵਿੱਚ ਇਹ ਕੋਠੜੇ ਦੇ ਵਿੱਚ ਬੰਦ ਕਰਤਾ ਸਤਿਗੁਰੂ ਨੂੰ ਤੇ ਸਤਿਗੁਰੂ ਸਮਾਧੀ ਲਾ ਕੇ ਬੜੇ ਪਿਆਰ ਨਾਲ ਬੈਠੇ ਅਨੁਸੁਰਤੀ ਅਕਾਲ ਪੁਰਖ ਨਾਲ ਜੁੜੀ ਹੈ ਤੇ ਕਹਿੰਦੇ ਇਸ ਪਠਾਣ ਨੇ ਇਹਦੇ ਘਰ ਵਾਲੀ ਨੇ ਉਸ ਬੂਹੇ ਸਣੇ ਡੋਰ ਸਣੀ ਹੌਲੀ ਦੇ ਵੇਖ ਲਿਆ ਵੀ ਬੱਚਾ ਲਿਆਂਦਾ ਤੇ ਬਹੁਤ ਸੋਹਣਾ ਹੈ ਬੱਚਾ, ਇਹੋ ਜਿਹਾ ਬੱਚਾ ਤਾਂ ਕਦੇ ਤੱਕਿਆ ਹੀ ਨਹੀਂ ਮੈਂ, ਤੇ ਜਿਸ ਮਾਂ ਦਾ ਇਹ ਬੱਚਾ ਹੋਊਗਾ ਉਹ ਮਾਂ ਕਿਵੇਂ ਸਾਰੂਗੀ ਇਸ ਬੱਚੇ ਬਿਨਾਂ ਜੀ ਤੋਂ ਵਿਛੜ ਗਿਆ, ਉਹ ਭੈਣ ਆ ਜਿਹੜੇ ਉਹ ਕਿਵੇਂ ਸਾਰੂਗੀ। ਤੇ ਕਹਿਣ ਲੱਗੀ ਪਠਾਨ ਨੂੰ ਕਹਿਣ ਲੱਗੀ ਆ ਮੈਂ ਤੁਹਾਥੋਂ ਇੱਕ ਚੀਜ਼ ਮੰਗਣੀ ਆ। ਉਹ ਕਹਿੰਦਾ ਦੱਸੋ ਕੀ ਚੀਜ਼ ਮੰਗਣੀ ਆ। ਉਸ ਨੇ ਵੇਖਿਆ ਵੀ ਇਹ ਮੰਗੂਗੀ ਜੋ ਕੁਝ ਕੀ ਮੰਗਣਾ ਸੀ ਇਸ ਨੇ, ਜਾਂ ਕੋਈ ਸੂਟ ਮੰਗ ਲਊਗੀ, ਕੋਈ ਗਹਿਣਾ ਮੰਗ ਲਊਗੀ, ਵੀ ਵਰਦਾ ਜਿਹੜਾ ਬਹੁਤ ਸੋਹਣਾ ਲਿਆਇਆ ਤੇ ਇਸ ਨੂੰ ਵੇਚ ਕੇ ਆਊਗਾ, ਪੈਸੇ ਬਹੁਤ ਕਮਾ ਕੇ ਲਿਆਊਗਾ ਏ, ਤੇ ਕੋਈ ਚੰਗੀ ਮੈਂ ਚੀਜ਼ ਮੰਗ ਲਵਾਂ। ਇਸ ਵਾਸਤੇ ਮੰਗਣ ਲੱਗੀ ਹੈ, ਹੁਣ ਮੰਗ ਮੰਗਣ ਲੱਗੀ ਹੈ, ਕਹਿਣ ਲੱਗੀ ਮੈਂ ਤੁਹਾਨੂੰ ਇੱਕ ਮੰਗ ਮੰਗਣੀ ਹੈ। ਲੋ ਮੰਗ ਕੀ ਮੰਗਦੀ ਹੈ? ਕਹਿਣ ਕੀ ਕਹਿਣ ਲੱਗੀ ਹੈ ਕਿ ਤੁਸੀਂ ਜੇ ਬੱਚਾ ਆਪਾਂ ਘਰੇ ਹੀ ਰੱਖ ਲਈਏ ਤੇ ਪੁੱਤਰ ਬਣਾ ਲਈਏ, ਜੇ ਆਪਾਂ ਘਰੇ ਹੀ ਰੱਖ ਲਈਏ। ਲੋ ਇੱਕ ਪਾਸੇ ਰੋਹੇਲਾ ਪਠਾਨ ਆ ਜਿਹੜਾ ਇਹ ਬੋਲਦਾ ਤੇ ਇੱਕ ਪਾਸੇ ਇਸਦੇ ਘਰ ਵਾਲੀ ਕਹਿੰਦੀ ਹੈ ਕਿ ਜਵਾਬ ਸਵਾਲ ਹੋਣ ਲੱਗੇ ਆਸ ਵਜੇ ਕੀ ਕਹਿਣ ਲੱਗੀ ਹੈ। ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ।

ਸਾਨੂੰ ਬੇਨਤੀ ਕੀਤੀ ਸੀ ਘਰ ਵਾਲੀ ਨੇ ਵੀ ਇਸ ਨੂੰ ਘਰ ਵਿੱਚ ਹੀ ਆਪਾਂ ਰੱਖ ਲਈਏ, ਪੁੱਤਰ ਬਣਾ ਲਈਏ। ਘਰ ਆ ਜਿਹੜਾ ਇਹ ਭਰਿਆ ਭਰਿਆ ਲੱਗਦਾ, ਘਰ ਸੋਹਣਾ ਜਦੋਂ ਦਾ ਇਸ ਵਰਦੇ ਨੇ ਬੱਚੇ ਨੇ ਇਸ ਘਰ ਵਿੱਚ ਪੈਰ ਪਾਇਆ ਤੇ ਰਾਤ ਨੂੰ ਤੂੰ ਹੀ ਦੀਆਂ ਆਵਾਜ਼ਾਂ ਜਿਹੜੀਆਂ ਆ ਰਹੀਆਂ ਘਰ ਵਿੱਚੋਂ ਸੁਗੰਧੀਆਂ ਜਿਹੜੀਆਂ ਉਹ ਫੈਲ ਰਹੀਆਂ ਹਨ ਤੇ ਬੱਚਾ ਹੈ ਕੋਈ ਅਲਾਹੀ ਰੂਪ ਹੀ ਹੈ ਤੇ ਤੁਸੀਂ ਇਸ ਨੂੰ ਜਾ ਕੇ ਵੇਚੋਗੇ। ਇਹ ਕੰਮ ਜਿਹੜਾ ਇਹ ਕਰਨਾ ਨਹੀਂ ਚਾਹੀਦਾ ਤੁਹਾਨੂੰ। ਜਿੱਥੋਂ ਇਹ ਬੱਚਾ ਫੜ ਕੇ ਲਿਆਂਦਾ ਤੁਸੀਂ ਉੱਥੇ ਛੱਡਿਆ ਹੋ ਜਾ ਕੇ, ਆਪੇ ਜਿਸ ਦਾ ਹੋਊਗਾ ਬੱਚਾ ਵਿਛੜ ਗਿਆ ਮਾਤਾ ਪਿਤਾ ਨਾਲੋਂ ਤੇ ਉਹ ਇਹਦੇ ਮਾਤਾ ਪਿਤਾ ਉਸ ਨੂੰ ਲੈ ਜਾਣਗੇ। ਇਹ ਨਾਰਾਜ਼ ਬੜਾ ਹੋਇਆ, ਕਹਿਣ ਲੱਗਿਆ ਲੈ ਇਹੋ ਜਿਹਾ ਜਿਹੜਾ ਵਰਦਾ ਕਦੇ ਤਾਂ ਕਿਸੇ ਨੂੰ ਲੱਭਾ ਹੀ ਨਹੀਂ ਗਾ ਤੇ ਜੇ ਮੈਨੂੰ ਲੱਭ ਗਿਆ ਵੇਖੋ ਆਪਾਂ ਇਸ ਨੂੰ ਵੇਚਣਾ ਅੱਜ ਮੰਡੀ ਦੇ ਵਿੱਚ। ਉਸ ਤੋਂ ਬਾਅਦ ਵੇਖੀ ਤੋਂ ਇਸ ਘਰ ਵਿੱਚ ਲਹਿਰਾਂ ਬਹਿਰਾਂ ਹੋ ਜਾਣਗੀਆਂ। ਮਾਇਆ ਜਿਹੜੀ ਇਹ ਤਾਂ ਮਾਇਆ ਹੀ ਆ ਗਈ ਆਪਣੇ ਘਰ ਵਿੱਚ ਚੱਲ ਕੇ। ਲਓ ਆਪਾਂ ਢਾਡੀ ਸਿੰਘਾਂ ਪਾਸੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਇਤਿਹਾਸ ਹੈ ਜਿਹੜਾ ਰੇਲ ਖੰਡ ਦਾ ਸੁਣ ਰਹੇ ਹਾਂ। ਸੋ ਇਹ ਰਹਿੰਦਾ ਇਤਿਹਾਸ ਹੈ ਜਿਹੜਾ ਆਪਾਂ ਸ਼ਾਮ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਆਹ ਬਹੁਤ ਸਾਰੀਆਂ ਸੰਗਤਾਂ ਵੱਲੋਂ, ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਇਤਿਹਾਸ ਪੇਟ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਿਲੋਂ ਕਰੋ ਸੁਖ ਬਖਸ਼ਣ, ਖੁਸ਼ੀਆਂ ਬਖਸ਼ਣ, ਯਾਤਰਾ ਸਫਲੀ ਕਰਨ, ਸੇਵਾ ਜਿਹੜੀ ਪ੍ਰਵਾਨ ਕਰਨ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਾਰੀਆਂ ਸੰਗਤਾਂ ਸਭ ਮਾਈ ਭਾਈ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਸੁਖਮਾ ਸਾਹਿਬ ਸਿਆਦਿਨ ਇਸ਼ਾ ਸਪਨਾ ਆਇਆ ਦਾ ਕੁਰਬਾਨ ਦੀ ਸਾਗਰ ਵਿੱਚ ਹੋ ਦੁਨੀਆ

0: ਕੇਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: ਦਸਮੇਸ਼ ਪਿਤਾ ਦੇ ਪਰਿਵਾਰ ਵਿਛੋੜੇ ਪਿੱਛੋਂ ਉਹਨਾਂ ਦਾ ਰਸੋਈਆ ਗੰਗੂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਧਨ ਦੇ ਲਾਲਚ ਵਿੱਚ ਆ ਕੇ ਅਤੇ ਸਾਰੀਆਂ ਵਫ਼ਾਦਾਰੀਆਂ ਭੁਲਾ ਕੇ ਦਾਦੀ ਪੋਤੇ ਗ੍ਰਿਫ਼ਤਾਰ ਕਰਵਾ ਦਿੱਤੇ। ਉਸ ਦਿਲ ਹਲੋਣ ਦੇ ਦਰਦ ਦੀ ਗਾਥਾ ਦਾ ਵਰਣਨ ਇਸ ਤਰ੍ਹਾਂ ਹੈ।

ਸਾਹਿਬਜ਼ਾਦਿਆਂ ਦੀਆਂ ਸੁੰਦਰ ਜਵਾਨੀਆਂ ਦੇਖ ਕੇ ਗਦਗਦ ਹੋਈਆਂ ਮਾਵਾਂ ਨੇ ਜਦੋਂ ਉਹਨਾਂ ਦੀਆਂ ਸ਼ਾਦੀਆਂ ਖਾਨਾ ਆਬਾਦੀਆਂ ਲਈ ਗੁਰੂ ਗੋਬਿੰਦ ਸਿੰਘ ਕੋਲ ਅਰਜ਼ ਕੀਤੀ ਤਾਂ ਇਸ ਦੁਨਿਆਵੀ ਖਾਹਿਸ਼ਾਂ ਦੀ ਥਾਂ ਪੁੱਤਰਾਂ ਨੂੰ ਦੀਨ ਦੁਨੀ ਦੀ ਰੱਖਿਆ ਲਈ ਭੇਟ ਹੋਣ ਦੀ ਇਲਾਹੀ ਜ਼ਿੰਮੇਦਾਰੀ ਬਾਰੇ ਦਸ਼ਮੇਸ਼ ਪਿਤਾ ਨੇ ਇਸ ਤਰ੍ਹਾਂ ਦੱਸਿਆ।

ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਵੈਮਾਨ ਦੇ ਝੰਡੇ ਨੂੰ ਝੁਲਦਾ ਰੱਖਣ ਲਈ ਛੋਟੇ ਸਾਹਿਬਜ਼ਾਦੇ ਨੇ ਬੇਰਹਿਮ ਵਜ਼ੀਦੇ ਹੱਥੋਂ ਜਿਵੇਂ ਸ਼ਹੀਦੀ ਪਾਈ, ਉਸ ਨੂੰ ਕਵੀ ਕਰਨੈਲ ਸਿੰਘ ਪਾਰਸ ਨੇ ਇੰਜ ਕਲਮਬੱਧ ਕੀਤਾ ਹੈ।

ਵੱਡੇ ਸਾਹਿਬਜ਼ਾਦਿਆਂ ਦੀ ਜੋੜੀ ਦੇਸ਼ ਕੌਮ ਦੇ ਲੇਖੇ ਲਾ ਕੇ ਚਮਕੌਰ ਦੀ ਗੜੀ ਚੋਂ ਦਸਮੇਸ਼ ਪਿਤਾ ਮਾਛੀਵਾੜੇ ਦੇ ਜੰਗਲਾਂ ਵੱਲ ਹੋ ਤੁਰੇ। ਉਸ ਦਰਦਨਾਕ ਦ੍ਰਿਸ਼ ਦਾ ਵਰਣਨ ਇੰਜ ਕੀਤਾ ਜਾ ਰਿਹਾ।

ਚਮਕੌਰ ਦੀ ਗੜੀ ਦੇ ਬਾਹਰ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਏ ਤਾਂ ਵੀਰ ਗਤੀ ਪਾ ਗਏ ਵੱਡੇ ਵੀਰ ਵਾਂਗ ਜੂਝ ਕੇ ਜੰਗ 'ਚ ਜਾਣ ਲਈ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਆਪਣੇ ਪਿਤਾ ਤੋਂ ਆਗਿਆ ਇਸ ਤਰ੍ਹਾਂ ਮੰਗੀ।

ਵੈਰੀਆਂ ਵੱਲੋਂ ਸੁਲ੍ਹਾ ਦੀਆਂ ਸਹੁੰ ਚੁੱਕਣ ਪਿੱਛੋਂ ਦਸ਼ਮੇਸ਼ ਪਿਤਾ ਨੇ ਅੱਧੀ ਰਾਤ ਨੂੰ ਆਨੰਦਪੁਰ ਦਾ ਕਿਲਾ ਛੱਡ ਕੇ ਮੁਸੀਬਤਾਂ ਤੇ ਮੌਤ ਨਾਲ ਜੂਝਣ ਦਾ ਮਹੂਰਤ ਆਪਣੇ ਹੱਥੀਂ ਕੀਤਾ। ਪ੍ਰੰਤੂ ਕਿਲੇ ਚੋਂ ਬਾਹਰ ਨਿਕਲਦਿਆਂ ਹੀ ਦੁਸ਼ਮਣਾਂ ਨੇ ਉਹਨਾਂ ਉੱਪਰ ਹੱਲਾ ਬੋਲ ਦਿੱਤਾ। ਪਰਿਵਾਰ ਦੇ ਖੇਰੂ ਖੇਰੂ ਤੇ ਵੱਖ ਵੱਖ ਹੋਣ ਦੇ ਦੁਖਾਂਤ ਦਾ ਵਰਣਨ ਇਸ ਤਰ੍ਹਾਂ ਪੇਸ਼ ਹੈ।

ਖਾਲਸਾ ਪੰਥ ਦੀ 300 ਸਾਲਾ ਸਾਜਨਾ ਦਿਵਸ ਨੂੰ ਸਤਿਕਾਰ ਅਤੇ ਸ਼ਰਧਾ ਨਾਲ ਮਨਾ ਰਹੀਆਂ ਸਮੂਹ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਲਾਮੀ ਗ੍ਰਸੇ ਭਾਰਤ ਵਰਸ਼ ਦਾ ਚਿਹਰਾ ਅਣਖ ਦੀਆਂ ਕਿਰਨਾਂ ਨਾਲ ਚਮਕਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖਾਲਸਾ ਸਾਜਿਆ। ਗੁਰੂ ਜੀ ਨੇ ਵਰਦਿਆਂ ਨੂੰ ਬਾਦਸ਼ਾਹ, ਮੁਰਦਿਆਂ ਨੂੰ ਮਹਾਂਬਲੀ ਅਤੇ ਬੁਜ਼ਦਿਲਾਂ ਨੂੰ ਬਹਾਦਰ ਬਣਾ ਦਿੱਤਾ। ਖੂਨ ਮੰਗਿਆ ਤੇਗ ਨੇ, ਹੋ ਲੋਹੀ ਲਾਖੀ, ਚੰਡੀ ਭੇਟਾ ਭਾਲ ਦੀ, ਗੁਰ ਦਸਵੇਂ ਪਾਖੀ, ਮੰਨੀ ਪੰਜ ਪਿਆਰਿਆਂ, ਸਤਿਗੁਰ ਦੀ ਆਖੀ, ਜਨਮ ਖਾਲਸੇ ਪੰਥ ਦਾ ਅੱਜ ਮਹਾਂ ਵਿਸਾਖੀ, ਜਨਮ ਖਾਲਸੇ ਪੰਥ ਦਾ ਅੱਜ ਮਹਾਂ ਵਿਸਾਖੀ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. Sadhguru Ji, Sadhguru Ji, Sadhguru Ji, Sadhguru Ji, Sadhguru Ji, Sadhguru Ji, Sadhguru Ji, Sadhguru Ji, Sadhguru Ji, Sadhguru Ji, Sadhguru Ji, Sadhguru Ji, Sadhguru Ji, Sadhguru Ji, ਸਭ ਤੋਂ ਪਹਿਲਾਂ ਸ਼ਹੀਦ ਪੁੱਤਰਾਂ ਦੇ ਪਿਤਾ, ਸ਼ਹੀਦ ਪਿਤਾ ਦੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕਰਾਓ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਪਿਆਰ ਨਾਲ ਫਤਿਹ ਬੁਲਾਓ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਸਤਿਗੁਰਾਂ ਨੇ ਆਪਣੀਆਂ ਮਹਾਨ ਰਹਿਮਤਾਂ ਦੇ ਖਜ਼ਾਨੇ ਦੇ ਵਿੱਚੋਂ ਇੱਕ ਕਿਨਕਾ ਮਾਤਰ ਸਾਡੀ ਝੋਲੀ 'ਚ ਪਾਇਆ, ਜੋ ਕਿ ਸਭ ਸੰਗਤ ਕਰਨ ਦਾ 3 ਦਿਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ। ਅੱਜ ਇਹ ਪੰਡਾਲ ਦਾ ਦੂਸਰਾ ਦੀਵਾਨ ਹੈ। ਐਤਵਾਰ ਦਾ ਦਿਨ ਹੋਣ ਕਾਰਨ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਆਪ ਜੀ ਨੂੰ ਪਤਾ ਹੈ ਕਿ ਰਾਤ ਮੈਂ ਇੱਥੋਂ ਗਿਆ, ਜਾਂਦਿਆਂ ਨੂੰ ਵੀ ਉੱਥੇ 2-2:30 ਵਜੇ ਤੱਕ ਸੰਗਤ। ਲੋਕ ਕਈ ਪ੍ਰੇਮੀ ਐਸੇ ਜਿਹੜੇ ਰਾਤ ਹੀ ਆ ਜਾਂਦੇ ਨੇ ਵੀ ਸਵੇਰੇ ਮਿਲਣਾ, ਔਰ ਫਿਰ ਸਵੇਰ ਦੇ 9 ਵਜੇ ਤੋਂ ਲੈਣਾ 'ਚ ਲੱਗੇ। ਚਲੋ ਉਹਨਾਂ ਨੂੰ ਮਿਲਦਿਆਂ ਫਿਰ ਦੁਪਹਿਰ ਦਾ ਦੌਰਾਨ ਕੋਈ 3 ਵਜੇ ਮੈਂ ਉੱਥੇ ਪਹੁੰਚਿਆ, 3:30 ਤੋਂ ਬਾਅਦ ਫਿਰ 5:30 ਤੱਕ ਦੀਵਾਨ ਵਿੱਚ ਹਾਜ਼ਰੀ ਔਰ ਅੰਮ੍ਰਿਤ ਸੰਚਾਰ, ਜਿੱਥੇ ਕਿ ਅੱਜ 225 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। ਸਤਿਗੁਰ ਨੇ ਕਿਰਪਾ ਕੀਤੀ। ਉਸ ਤੋਂ ਬਾਅਦ ਫਿਰ ਕੋਈ ਬਾਬਾ ਜੀ ਇੱਧਰ ਆ ਜਾਓ, ਐਸ ਕਰ ਕਰਦਿਆਂ ਉੱਥੇ ਹੀ ਹੁਣ 9 ਵਜੇ ਫਿਰ ਤੇਜ਼ ਰਫ਼ਤਾਰ ਵੀ, ਚਲੋ ਹੁਣ ਦੀਵਾਨ 'ਚ ਪਹੁੰਚੀਏ, ਲੇਟ ਨਾ ਹੋ ਜਾਈਏ, ਕਿਤੇ ਸੰਗਤ ਉਡੀਕ ਵੀ ਹੋਏਗੀ। ਫਿਰ ਆਪ ਜੀ ਦੇ ਚਰਨਾਂ ਵਿੱਚ ਹੁਣ, ਔਰ ਇਸ ਤੋਂ ਬਾਅਦ ਵੀ ਹੁਣ 12:30-1 ਵਜੇ ਦਾ ਜੋ ਸਮਾਂ ਹੈ ਉਹ ਪਟਿਆਲੇ ਸ਼ਹਿਰ ਫਿਰ ਜਾਣਾ ਹੈ, ਜੋ ਕਿ ਉੱਥੇ ਬੜਾ ਸੋਹਣਾ ਪ੍ਰਬੰਧ, ਸੰਗਤ ਸਾਰੀ ਇਕੱਠੀ ਹੋਈ ਹੈ, ਸਮਾਂ ਥੋੜ੍ਹਾ ਹੈ ਔਰ ਦਿਨ ਰਾਤ ਇਸੇ ਵਾਸਤੇ ਹੈ ਕਿ ਸਤਿਗੁਰ ਮਿਹਰ ਕਰਨ, ਵੱਧ ਤੋਂ ਵੱਧ ਸੰਗਤ ਗੁਰੂ ਕੇ ਜਹਾਜ਼ੇ ਚੜ੍ਹੇ। ਕਈ ਵਾਰੀ ਸਾਡੇ ਸਾਜੀ ਥੱਕ ਜਾਂਦੇ ਨੇ, ਕਹਿੰਦੇ ਜੀ ਦੂਰਾ ਜੱਥਾ ਬਣਾ ਲਈ, ਦਿਨੇ ਜੱਥਾ ਹੋਰ ਹੋਵੇ, ਰਾਤ ਨੂੰ ਜੱਥਾ
4: ਹੋਰ ਹੋਵੇ।
3: ਡਰਾਈਵਰ ਕਹਿੰਦਾ ਇੱਕ ਦਿਨੇ ਵੱਖਰਾ ਹੋਵੇ, ਰਾਤ ਨੂੰ
4: ਵੱਖਰਾ ਹੋਵੇ।
3: ਹੁਣ 2-3 ਡਰਾਈਵਰ ਹੋਣ ਗੱਡੀ ਦੇ, ਕਿਉਂਕਿ ਦਿਨ ਰਾਤ ਚੱਲਣੀ। ਡਰਾਈਵਰ ਕਹਿੰਦਾ 2 ਹੋਣ, ਜਿੱਥੇ ਸਾਜੀ ਕਹਿੰਦੇ 2 ਹੋਣ। ਮੈਂ ਕਿਹਾ ਫਿਰ ਇੱਕ ਬਾਬਾ ਵੀ ਹੋਰ ਲਿਆਓ, ਮੈਨੂੰ ਵੀ ਰੈਸਟ ਦਵਾਓ, ਕੁਛ ਰੈਸਟ ਮੈਨੂੰ ਵੀ ਮਿਲੇ, ਕੁਛ ਆਰਾਮ ਮਿਲੇ। ਕਹਿੰਦੇ ਜੀ ਇਹ ਨਹੀਂ ਹੋ ਸਕਦਾ। ਹੋਰ ਚਲੋ ਮਹਾਰਾਜ ਦੀ ਕਿਰਪਾ ਨਾਲ ਤੁਹਾਡੀਆਂ ਸੀਸਾਂ ਨਾਲ ਤੁਰਿਆ ਫਿਰਦਾ। ਤੁਸੀਂ ਕਈ ਵਾਰੀ ਵੇਖਦੇ ਵੀ ਹੋ ਕਿ ਬਾਰ ਬਾਰ ਕਈ ਵਾਰੀ ਚੱਲਦੇ ਦੀਵਾਨ ਵਿੱਚ ਵੀ ਮੈਨੂੰ ਦਵਾਈ ਦੀ ਲੋੜ ਪੈਂਦੀ, ਸਰੀਰ ਕਈ ਵਾਰੀ ਸਾਥ ਨਹੀਂ ਦਿੰਦਾ, ਪਰ ਮਰ ਦੀ ਕਿਰਪਾ ਨਾਲ ਫਿਰ ਵੀ ਇਹ ਤੋਂ ਗੱਡੀ ਹੈ। ਅੰਦਰਲਾ ਜਿਹੜਾ ਮਨ ਹੈ ਉਹ ਡਰਾਈਵਰ ਹੈ, ਡਰਾਈਵਰ ਦੀ ਮਰਜ਼ੀ ਹੈ, ਜਿੱਧਰ ਮਰਜ਼ੀ ਲੈ ਜਾਵੇ। ਕਈ ਵਾਰੀ ਜੇ ਗੱਡੀ ਦਾ ਟਾਇਰ ਪੈਂਚਰ ਹੋਵੇ, ਡਰਾਈਵਰ ਵੀ ਵਿਚਾਰਾ ਕੀ ਕਰੇ, ਉਹ ਕੀ ਕਰੇ। ਸੋ ਇਸੇ ਤਰ੍ਹਾਂ ਕਈ ਵਾਰੀ ਬਣ ਜਾਂਦਾ ਕਿ ਸਰੀਰ ਤੇ ਇਜਾਜ਼ਤ ਨਾ ਦੇਵੇ, ਮਨ ਪਿੱਛਾ ਹੁੰਦੀ ਚੱਲੀਏ ਪਰ ਮਜਬੂਰੀ ਹੋਈ। ਸੋ ਆਪ ਜੀ ਦੇ ਪਿਆਰ ਵਿੱਚ ਹਾਜ਼ਰੀ ਭਰਨ ਵਾਸਤੇ ਆਇਆ। ਔਰ ਮੈਨੂੰ ਵੀ ਇਹ ਵੀ ਪਤਾ ਹੈ ਕਿ ਜੇ ਮੈਂ ਹੁਣ ਆਪਣੀ ਮਜਬੂਰੀ ਦੱਸਦਾ, ਸਵੇਰ ਤੋਂ ਚੱਲਿਆ ਹੋਇਆ, ਸੰਗਤ ਦੇ ਅੰਦਰ ਵੀ ਪਿਆਰ ਹੈ, ਇਲੈਕਸ਼ਨ ਦਾ ਬੜਾ ਜ਼ੋਰ ਹੈ, ਤੁਹਾਨੂੰ ਜਿਹੜੇ ਬੈਠੇ ਹੋ, ਨਹੀਂ ਤੇ ਇਸ ਵੇਲੇ ਤੇ ਫੁੱਲ ਹੁੰਦੀਆਂ ਟੈਂਕੀਆਂ। ਸਮਾਂ ਹੈ, ਮਸਾ ਮਸਾ ਸਮਾਂ ਮਿਲਿਆ ਇੱਥੇ, ਸੰਗਤ ਦਾ ਸਮਾਂ ਭਾਗਾਂ ਨਾਲ ਮਿਲਿਆ, ਇਹਨਾਂ ਨੂੰ ਵੋਟਾਂ ਦਾ ਸਮਾਂ ਭਾਗਾਂ ਨਾਲ ਮਿਲਦਾ। ਸ਼ੁਕਰ ਹੈ ਆ ਗਈਆਂ, ਕਦੀ ਸਰਪੰਚੀ ਦੀਆਂ, ਕਿਧਰੇ ਐਮ ਐਲ ਏ ਦੀਆਂ, ਕਿਧਰੇ ਐਮ ਪੀ ਦੀਆਂ, ਕਿਧਰੇ ਮੁੱਖ ਮੰਤਰੀ ਦੀਆਂ, ਸੋਹਣਾ ਗੱਫਾ ਮਿਲਦਾ। ਪਰ ਕੱਲ ਤੋਂ ਬਾਅਦ ਬੰਦ ਹੋ ਜਾਣਾ, ਫੇਰ ਨੀ ਮਿਲਣਾ। ਗੁਰੂ ਨਾਨਕ ਨਾਲ ਪਾ ਜਾ ਰਹੀ ਜਿੰਨੇ ਥੱਕਣੇ ਹੀ ਨੀ ਆ ਖੁਸ਼ ਦਿੰਦਾ ਦੇ, ਉਹ ਦੇਣ ਵਾਲਾ ਦਿੰਦਾ ਰਹੇਗਾ, ਲੈਣ ਵਾਲੇ ਥੱਕ ਜਾਣ।

0: ਕਈ ਬੰਦੇ ਵਿਆਹ ਦੇ ਵਿੱਚ ਇੰਨੇ ਖੁਸ਼ ਹੁੰਦੇ ਨੇ, ਇੰਨੇ ਖੁਸ਼ ਹੁੰਦੇ ਨੇ, ਚਾਰ ਚਾਰ ਦਿਨ ਫਿਰ ਛੱਡੇ ਨਹੀਂ ਸਕਦੇ। ਜੇ ਮੁੰਡੇ ਦਾ ਵਿਆਹ ਹੈ ਨਾ, ਇੱਕੋ ਇੱਕ ਪੁੱਤਰ ਹੋਵੇ, ਭੈਣਾਂ ਵੀ ਬੈਠੀਆਂ ਨੇ, ਜਿਹਨਾਂ ਭੈਣਾਂ ਦਾ ਇੱਕੋ ਇੱਕ ਵੀਰ ਹੋਵੇ ਉਹਦਾ ਹੋਵੇ ਵਿਆਹ, ਤੇ ਚਾਰ ਚਾਰ ਦਿਨ ਨੱਚਦੀਆਂ ਵੀ ਨੇ, ਹੱਸਦੀਆਂ ਵੀ ਨੇ, ਗਾਉਂਦੀਆਂ ਵੀ ਨੇ, ਕਈ ਵਾਰੀ ਇਹ ਵੀ ਨੀ ਚੇਤਾ ਰਹਿੰਦਾ ਕਿ ਪ੍ਰਸ਼ਾਦਾ ਛਕਿਆ ਕਿ
1: ਨਹੀਂ ਛਕਿਆ,
0: ਖੁਸ਼ੀ ਹੋਈ ਇੰਨੀ ਹੁੰਦੀ। ਤਿੰਨ ਤਿੰਨ ਦਿਨ ਬਾਅਦ ਯਾਦ ਆਉਂਦਾ ਮੈਂ ਤੇ ਕੱਲ ਸਾਰਾ ਦਿਨ ਪ੍ਰਸ਼ਾਦੇ ਨੀ ਛਕਿਆ, ਭੁੱਖ ਲੱਗੀ ਹੋਈ ਨੀ, ਕਿਉਂਕਿ ਉੱਧਰ ਧਿਆਨ ਹੀ ਨਹੀਂ ਗਿਆ। ਭੁੱਖ ਤੇ ਲੱਗੀ ਹੁੰਦੀ ਜੋ ਧਿਆਨ ਚਲਿਆ ਜਾਵੇ ਫਿਰ ਕੁਝ ਜ਼ਿਆਦਾ ਹੀ ਲੱਗ ਜਾਂਦੀ, ਜੇ ਧਿਆਨ ਨਾ ਜਾਵੇ ਅੱਗੇ ਲੰਘ ਜਾਂਦਾ ਸਮਾਂ। ਸੁਰਤੀ ਜਦੋਂ ਸਿਮਰਨ ਵੱਲ ਲੱਗੀ ਹੈ ਤੇ ਤਨ ਵੱਲ ਤੇ ਧਿਆਨ ਹੀ ਨਹੀਂ, ਜਿਹਨੂੰ ਪ੍ਰਸ਼ਾਦੇ ਦੀ ਲੋੜ ਹੈ, ਮਨ ਤੇ ਹੋਰ ਪਾਸੇ ਫਿਰਦਾ। ਸਾਚਾ ਨਾਮ ਮੇਰਾ ਆਧਾਰ ਹੋਵੇ।

0: ਕਿ ਭੁੱਖਾਂ ਸਭ ਗਵਾਈ ਹੈ। ਦੁਨਿਆਵੀ ਪਦਾਰਥਾਂ ਦੀ ਭੁੱਖ ਖਤਮ ਹੋ ਜਾਂਦੀ ਜਿਹਨਾਂ ਨੂੰ ਨਾਮ ਦੀ ਭੁੱਖ ਲੱਗਦੀ। ਸਾਨੂੰ ਨਾਮ ਦੀ ਭੁੱਖ ਹੀ ਨਹੀਂ ਲੱਗੀ, ਜਿੱਦਣ ਭੁੱਖ ਲੱਗੀ ਫਿਰ ਜਾ ਕੇ ਅਸੀਂ ਹੋਰ ਕੋਈ ਬੇਨਤੀ ਨਹੀਂ ਕਰਾਂਗੇ, ਇਹੀ ਕਹਾਂਗੇ ਮਹਾਰਾਜ ਜੀ ਨਾਮ ਦੀ ਦਾਤ ਬਖਸ਼ੋ, ਚਰਨਾਂ ਨਾਲ ਜੋੜੋ, ਕਿਰਪਾ ਕਰ ਦਿਓ। ਅਜੇ ਭੁੱਖ ਨਹੀਂ ਲੱਗੀ ਆਪਾਂ ਨੂੰ, ਭੁੱਖ ਲੱਗੇ ਤੇ ਪ੍ਰਸ਼ਾਦਾ ਸਵਾਦ ਲੱਗਣਾ। ਗੁਰਮੁਖੋ, ਸੰਗਤ ਇੱਕ ਐਸੀ ਚੀਜ਼ ਹੈ ਜਿਹਨੇ ਨਾਮ ਦੀ ਭੁੱਖ ਲਾ ਦੇਣੀ। ਇੱਥੇ ਆ ਕੇ ਨਾਮ ਦੀ ਭੁੱਖ ਬੰਦੇ ਨੂੰ ਲੱਗਦੀ ਹੈ। ਇੱਕ ਦਿਨ ਇੱਕ ਨਾ ਇੱਕ ਦਿਨ ਐਸਾ ਆਉਂਦਾ, ਅੱਜ ਕੱਲ ਪਰਸੋਂ ਫਰਕ ਪੈਂਦਾ ਜਾਏਗਾ, ਪੈਂਦਾ ਜਾਏਗਾ, ਪੈਂਦਾ ਜਾਏਗਾ। ਚਾਹੇ ਕੋਈ ਹੋਵੇ, ਜਿਹੜਾ ਕੋਈ ਹੋਵੇ, ਜਿਹੜਾ ਕਦੇ ਮੈਨੂੰ ਫਰਕ ਨਹੀਂ ਪੈਂਦਾ, ਕਿਉਂ ਨਹੀਂ ਪੈਂਦਾ? ਇਹ ਹੋ ਹੀ ਨਹੀਂ ਸਕਦਾ ਜੇ ਕੋਈ ਕਹੇ ਕਿ ਮੈਂ ਆ ਜੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਵੇਂ ਨਹੀਂ ਪਵੇ? ਸੰਗਤ ਕਰਦਾ ਰਵੇ, ਕਰਦਾ ਰਵੇ, ਕਰਦਾ ਰਵੇ, ਇੱਕ ਨਾ ਇੱਕ ਦਿਨ ਨਾਮ ਦੀ ਭੁੱਖ ਲੱਗੇਗੀ। ਕਵੇਗਾ ਮੈਨੂੰ ਪੰਜ ਪਿਆਰਿਆਂ ਕੋਲ ਲੈ ਜਾਓ, ਮੈਂ ਅੰਮ੍ਰਿਤ ਮੇਰੇ ਫਿਕਰ ਹੋ ਕੇ। ਹੁਣ ਸਾਧ ਸੰਗਤ ਜੀ, ਉਹ ਬੀਬੀ ਸਾਹਮਣੇ ਬੈਠੀ ਕਿ ਵੀ ਲੱਗਦਾ ਤੇ ਹੈ ਨੀ, ਤੁਸੀਂ ਤੇ ਕੋਈ ਹੋਰ ਹੀ ਜਾਪਦੇ ਹੋ, ਆਮ ਫਕੀਰ ਤੇ ਨੀ ਲੱਗਦੇ ਤੁਸੀਂ, ਤੁਸੀਂ ਤੇ ਦੇਵਤੇ ਹੋ। ਕੋਈ ਦੇਵਤੇ? ਦੇਵਤੇ ਕੌਣ ਹੁੰਦੇ ਨੇ? ਮਹਾਰਾਜ ਜੀ ਤੇ ਕਹਿੰਦੇ ਨੇ ਇਸ ਦੇਹੀ ਕੋ ਸਿਮਰਹਿ ਦੇਵ। ਅਸੀਂ ਕਹਿੰਦੇ ਦੇਵੀ ਦੇਵਤੇ ਬੜੇ ਵੱਡੇ ਨੇ, ਪਰ ਸਾਡੇ ਸਤਿਗੁਰੂ ਕਹਿੰਦੇ ਨੇ ਦੇਵਤੇ ਤੇ ਸਰੀਰ ਦੀ ਇੱਛਾ ਚਾਹੁੰਦੇ ਨੇ ਵੀ ਇਹੋ ਜਿਹੇ ਅਸੀਂ ਬਣੀਏ। ਉਹ ਤੇ ਦੇਹੀ ਲੋਕਦੇ ਨੇ, ਮਨੁੱਖਾ ਸਰੀਰ ਨੂੰ ਤਰਸਦੇ ਨੇ, ਪਰ ਗੁਰਮੁਖੋ ਕਿੰਨਾ ਦੇ ਸਰੀਰ ਨੂੰ ਤਰਸਦੇ ਨੇ? ਜਿਹੜੇ ਸ਼ਰਾਬਾਂ ਪੀਂਦੇ ਨੇ, ਜਿਹੜੇ ਗੰਦੀਆਂ ਨਾਲੀਆਂ 'ਚ ਡਿੱਗਦੇ ਨੇ ਵੀ ਇਹੋ ਜਿਹੇ ਬਣੀਏ ਅਸੀਂ, ਉਹ ਤਰਸਦੇ ਨੇ। ਸਰੀਰ ਹੋਵੇ ਬਾਬਾ ਤਰਸੇ। ਹੁਣ ਮਰਜ਼ੀ ਤੁਹਾਡੀ ਹੈ, ਸਮਾਂ ਹੈ ਥੋੜਾ, ਅੱਧਾ ਸਮਾਂ ਆਪਣਾ ਲੰਘ ਜਾਣਾ ਦਿਖਾਰੇ ਲੰਘਣ। ਜੇ ਆਪਾਂ ਥੋੜੀ ਜਿਹੀ ਸਪੀਡ ਘਟਾ ਦਈਏ, ਠੀਕ ਨੀ, ਹਿਸਾਬ ਨਾਲ ਚੱਲੀ ਚੱਲੀਏ, ਅੱਧਾ ਸਮਾਂ ਬਾਕੀ। ਚਲੋ ਵੈਸੇ ਮੈਂ ਦੱਕਦਾ ਨੀ, ਤੁਹਾਡੀ ਮਰਜ਼ੀ ਹੈ, ਰੋਕਦਾ ਨੀ, ਪਰ ਥੋੜਾ ਜਿਹਾ ਵਿਚਾਰ ਕਰ ਲਓ ਵੀ ਆਪਾਂ ਥੋੜਾ ਜਿਹਾ ਮਿਲ ਕੇ ਚੱਲੀ ਚੱਲੀਏ, ਜੀ ਉਹਨਾਂ ਕੁ ਮੈਂ ਬੋਲ ਲਿਆ ਕਰਾਂ ਨਾਲ, ਥੋੜਾ ਥੋੜਾ ਮੈਨੂੰ ਸਮਾਂ ਘੱਟ ਮਿਲ ਰਿਹਾ ਜੀ। ਮਰਜ਼ੀ ਤੁਹਾਡੀ ਹੈ, ਚਲੋ ਹੁਣ ਧਿਆਨ ਦਿਓ। ਸਿਮਰਨ ਵਿੱਚ ਪਾਵਰ ਹੈ, ਸਿਮਰਨ ਵਿੱਚ ਤਾਕਤ ਹੈ, ਸਰੀਰ ਤੋਂ ਇਹਨੇ ਸਾਨੂੰ ਵੱਖ ਕਰ ਦੇਣਾ, ਸਰੀਰ ਤੋਂ ਵੱਖ ਕਰ ਦੇਣਾ। ਸੋ ਸਾਧ ਸੰਗਤ, ਗੱਲ ਕਾਹਦੀ ਚੱਲਦੀ? ਇਸ ਦੇ ਹੀ ਕੁਛ ਪਹਿਲੀ ਦਫਾ ਹੋਇਆ, ਅੱਗੇ ਨਹੀਂ। ਸੋ ਸਾਧ ਸੰਗਤ ਜੀ, ਆਓ ਕੱਲ ਨੂੰ ਕਸਰਾਂ ਕੱਢ ਲਿਓ ਸਾਰੀਆਂ, ਦਿਖਾ ਰਹੇ ਨੇ ਕਹਿੰਦਾ ਉਮਰ ਸਿੰਘ ਯਾਦ ਹੈ। ਇਸ ਦੇਹੀ ਕੋ ਸਿਮਰਹਿ ਦੇਵ, ਦੇਵਤੇ ਇਸ ਸਰੀਰ ਨੂੰ ਤਰਸਦੇ ਨੇ। ਕਿਉਂ ਤਰਸਦੇ ਨੇ? ਕਿੰਨਾ ਦੇ ਸਰੀਰ ਨੂੰ ਤਰਸਦੇ ਨੇ? ਜਿਹੜੇ ਗੰਦੀ ਨਾਲੇ 'ਚ ਡਿੱਗਿਆ ਤਾਂ ਤੁਹਾਡਾ ਕੀ ਖਿਆਲ ਹੈ? ਦੇਵਤੇ ਕਹਿੰਦੇ ਹੋਣਗੇ ਵੀ ਇਹੋ ਜਿਹਾ ਬਣ ਜਾ ਮੈਂ, ਵੀ ਸਰੀਰ ਮਿਲ ਗਿਆ ਮੈਨੂੰ। ਦੇਵਤੇ ਤਰਸਦੇ ਹੋਣ, ਗਿਆ ਖੇਡਦਾ ਜੂਆ, ਖੇਡਦਾ ਤਾਸ਼ ਦੇ ਪੱਤੇ ਦੇ ਹੱਥ ਨੇ, ਇਹੋ ਜਿਹਾ ਬਣ ਗਿਆ। ਦੇਵਤੇ ਤਰਸਦੇ ਹੋਣ, ਗਿਆ ਜਾਂਦਾ ਅਮਲੀ, ਤੁਰਦਾ ਕਿਸੇ ਪਾਸੇ ਹੋਰ ਆ, ਜਾਂਦਾ ਕਿਸੇ ਪਾਸੇ ਹੋਰ, ਇਹੋ ਜਿਹਾ ਬਣ ਗਿਆ। ਦੇਵਤੇ ਤਰਸਦੇ ਨੇ, ਸੰਤ ਬਾਬਾ ਆਤਰ ਸਿੰਘ ਵਰਗਾ ਸਰੀਰ ਮਿਲੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗਾ ਸਰੀਰ ਮਿਲੇ, ਬਾਬਾ ਆਨੰਦ ਸਿੰਘ ਵਰਗਾ ਸਰੀਰ ਮਿਲੇ, ਉਹ ਕਾਰ ਸੇਵਾ ਵਾਲੇ ਬਾਬਾ ਗੁਰਮੁਖ ਸਿੰਘ ਵਰਗਾ ਸਰੀਰ ਮਿਲੇ, ਅਸੀਂ ਸੇਵਾ ਤੇ ਸਿਮਰਨ ਕਰਕੇ ਸਵਰਗਾਂ ਤੋਂ ਸੱਚਖੰਡ ਦੇ ਵਾਸੀ ਬਣੇ। ਸਵਰਗ ਆਪਾਂ ਕਹਿੰਦੇ ਸਵਰਗ ਵਾਸੀ, ਤੇ ਮਹਾਰਾਜ ਜੀ ਕਹਿੰਦੇ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਇਰਾਦੇ। ਕਹਿੰਦੇ ਰੱਬ ਦਿੱਤੇ, ਨਰਕ ਦੀ ਵੀ ਲੋੜ ਨੀ, ਸਵਰਗ ਦੀ ਵੀ ਲੋੜ ਨੀ। ਕਿਉਂ ਨੀ ਸਵਰਗ ਦੀ ਲੋੜ? ਮੈਂ ਤੇ ਦਿਨੇ ਵੀ ਬੇਨਤੀ ਕੀਤੀ ਸੀ, ਜਦੋਂ ਕੋਈ ਸਵਰਗ ਸੁਧਾਰਦਾ ਨਾ, ਕਿਤੇ ਸਵਰਗਪੁਰੀ ਚ ਜਾਂਦਾ ਹੈ, وہ گل میں ایک فلان کا ہار پایا جاتا شستر کا لیک گل چ ایک فلان کا ہار پاؤں نے جی بندے نے زیادہ پن کیتے نے مان لو بھی بتھیرے لنگر لاؤں رہا جپ تپ کرتا رہا چلو گرو والا نہیں بنیا جپ تپ بڑا ہے ہور بڑا کچھ ہے وہ پن مطابق ایک فل ایک پن کے حساب نال پا کے نہ ہار پرویا جا جن کو انہیں پن کیتے نے اُن کا ہار پرو کے وہ گل چ پا دیں لے بھائی ایک سال بعد ایک فل سک جا جب سارے فل سک جان کے پھر نرکا سے سٹیا جا میرے خیال میں یہ مرن تو بھی بھڑا کام مرن والا بھی بھڑا نرک تو بھڑا سورگ ہے کیونکہ جہے بندے پتا لگ جائے بھی وہ تو این تریق نو میں مر جانا ہے وہ تو ہفت اللہ ویگ ویگ ہی مری جانے بھی فل تو کہاں سک گیا ہوں دوجا بھی سک گیا تیجا بھی سک گیا میں نرکا سے جانا اسی کر کے کیا نرگ کیا سرگ بچارا سنتوں دو ہاتھی سرگ نو بھی رد تھا نرک نو بھی رد تھا ردی کرتے ردی یہ ردی نے سارے بنا گرسک کی چاہتا ہے سچ کھنڈ بس ہے نرنکا کر کر دیکھ
1: نظر میں ہار
0: کی اچھا ہوے ساڈی اچھا اسی سچ کھنڈ لے سچ کھنڈ سورگاں دی لوڑ نرکاں دے جانا کی سورگاں دی بھی لوڑ نہیں ایکو ہی منگ منگدا گرسکھ دے واسطے تے گرو دے چرناں وچ ہی سچ کھنڈ مات لو اگے بھی سچ کبیر چرن کمل کی موج کو کوہ کیسے نماں راج نہ چاہوں مکت نہ چاہوں من پریت چرن کملا رے تو ہی سچ کھنڈ ہے اسی جی یہی کہنا سچے پاتشاہ باجاں والے سانو اپنی پوری چ لے چل سانو سورگاں دی لوڑ نہیں

0: ਸਾਡੇ ਗੁਰਮਤ ਵਿੱਚ ਇਹ ਇੱਛਾ ਨਹੀਂ ਰੱਖਣੀ, ਇੱਛਾ ਨਹੀਂ ਰੱਖਣੀ ਸੁਰਗ ਦੀ ਲੋੜ। ਗੁਰਸਿੱਖ ਉਹਦੇ ਵਾਸਤੇ ਜਿਉਂਦਿਆਂ ਗੁਰੂ ਦੇ ਚਰਨ ਹੀ ਸੱਚਖੰਡ ਹਨ, ਸਮਝ ਲਵੇ। ਆ ਸੱਚਖੰਡ ਨੀ ਤੇ ਹੋਰ ਕੀ ਹੈ?
1: ਵਾਹਿਗੁਰੂ
0: ਮਾਤ ਲੋਕ ਦਾ ਸੱਚਖੰਡ ਹੈ ਸਤਸੰਗ। ਜਿਹੜਾ ਮਾਤ ਲੋਕ ਦੇ ਸੱਚਖੰਡ ਚ ਨਹੀਂ ਆਇਆ ਉਹਨੂੰ ਅੱਗੇ ਸੱਚਖੰਡ ਚ ਕਿੱਥੇ ਜਗ੍ਹਾ ਮਿਲ ਗਈ? ਜਿਹੜਾ ਮਾਤ ਲੋਕ ਦੇ ਸੱਚਖੰਡ ਵਿੱਚ ਆ ਗਿਆ ਉਹਨੂੰ ਅੱਗੇ ਵੀ ਸੱਚਖੰਡ ਮਿਲੇਗਾ। ਉਹ ਜਿਹਨੇ ਕਦੇ ਸੰਗਤ ਵਿੱਚ ਆਇਆ ਹੀ ਨਹੀਂ, ਬਾਹਰ ਦੀ ਬਾਹਰ ਹੀ ਕਰੇ ਜਾਣਾ, ਬਾਹਰ ਹੀ ਮੁੜ ਕੇ ਤੇ ਕਈ ਬੱਚਿਆਂ ਨੂੰ ਛੱਡ ਜਾਂਦੇ ਨੇ, ਆਪ ਨਹੀਂ ਆਉਂਦੇ। ਬੱਚਿਆਂ ਨੂੰ ਕਹਿਣਗੇ ਆਹ ਗੱਡੀ 'ਤੇ ਛੱਡ ਚੱਲੇ ਹਾਂ, ਕਿੰਨੇ ਵਜੇ ਸਮਾਪਤੀ ਹੋ ਜੂ? 12 ਵਜੇ। ਇੱਥੇ ਖੜ੍ਹ ਜਾਓ, 12 ਵਜੇ ਫਿਰ ਲੈ ਜਾਂਦੇ ਆ, ਆਪ ਨਹੀਂ ਆਉਂਦੇ। ਪਰ ਜਦੋਂ ਰੰਗ ਚੜ੍ਹ ਜਾਏ ਨਾ ਫਿਰ ਪਤਾ ਲੱਗਣਾ, ਫਿਰ ਤੇ ਪਛਤਾਵਾਂਗੇ।
1: ਪਤਾ ਹੁੰਦਾ ਜੇ ਜਮਾਨੇ

ਆਉਣਾ ਪੈਂਦਾ ਸਾਥ ਨੂੰ। ਹੁਣ ਜਰਾ ਕਿ ਧਿਆਨ ਦਿਓ, ਗੁਰੂ ਨਾਨਕ ਸਾਹਿਬ ਬੈਠੇ ਨੇ, ਕਹਿੰਦੇ ਤੁਸੀਂ ਆਮ ਬੰਦੇ ਤੇ ਨੀ ਲੱਗਦੇ, ਤੁਸੀਂ ਤੇ ਕੋਈ ਦੇਵਤੇ ਲੱਗਦੇ ਹੋ। ਭਾਈ ਮਰਦਾਨਾ ਕਹਿੰਦਾ ਨਹੀਂ, ਅਸੀਂ ਆਮ ਮਨੁੱਖ ਹੈ, ਫਿਰ ਤੁਸੀਂ ਲੱਗਦੇ ਕੁਛ ਨੀ, ਸਾਡਾ ਆਧਾਰ ਹੈ ਵਾਹਿਗੁਰੂ ਦਾ ਨਾਮ। ਭੁੱਖੀ ਮਿਟ ਜਾਂਦੀ, ਕਈਆਂ ਦੇ ਦਰਸ਼ਨ ਕਰਕੇ ਭੁੱਖੀ ਮਿਟ ਜਾਂਦੀ, ਜੀ ਕਰਦੇ ਨੀ ਤੁਸੀਂ ਸਾਡੇ ਤੇ ਨਹੀਂ ਜੀ ਸਰਜੇ। ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਕਹਿੰਦੇ ਮਹਾਰਾਜ ਜੀ ਜੇ ਤੁਸੀਂ ਕੁਝ ਕਹੋ ਕਿਰਪਾ ਕਰੋ ਤੇ ਮੈਂ ਤੁਹਾਡੇ ਵਾਸਤੇ ਕੋਈ ਸ਼ਗਨ ਨੂੰ ਲੈ ਆਵਾਂ, ਸਵੇਰੇ ਤੇ ਹੁਕਮ ਕਰ ਦਿਓ ਦੁੱਧ ਲੈ ਆਵਾਂ ਥੋੜਾ। ਮਹਾਰਾਜ ਜੀ ਕਹਿੰਦੇ ਇੱਛਾ ਤੇ ਕੋਈ ਨੀ, ਆ ਜਾਵੇ ਤਾਂ ਛੱਡ ਵੀ ਲਵਾਂਗੇ, ਐਸੀ ਗੱਲ ਨੀ ਕੋਈ ਛੱਡ ਲਾ। ਮਰਦਾਨਾ ਖੁਸ਼ ਹੋ ਗਿਆ, ਮੌਜ ਲੈ ਕੇ ਸਵੇਰੇ ਦੁੱਧ ਮਿਲੇ, ਪਿਆਰ ਬੜਾ ਸੀ ਮਰਦਾਨੇ ਦਾ ਸਤਿਗੁਰਾਂ ਦਾ। ਮੈਂ ਤੁਹਾਡੇ ਚਰਨਾਂ ਪਿਛਲੇ ਸਾਲ ਚੰਗੀ ਤਰ੍ਹਾਂ ਬੇਨਤੀ ਕੀਤੀ, ਭਾਈ ਮਰਦਾਨੇ ਦਾ ਪ੍ਰਸੰਗ ਚੱਲਿਆ ਸੀ ਲਾਸਟ ਜਵਾਨ, ਪਰ ਕਿੱਥੇ ਯਾਦ ਰਹਿਣੇ ਨੇ, ਫਿਲਮਾਂ ਦੇ ਨਾਂ ਹੀ ਨੀ ਯਾਦ, ਕੋਈ ਨੀ, ਉਹ ਬੜਾ ਫੀਡ ਕਰੇ ਹੋਏ ਨੇ, ਉੱਥੇ ਸਾਖੀਆਂ ਫੀਡ ਕਿੱਥੇ ਹੋ ਗਈ, ਉੱਥੇ ਤੇ ਹੋਰ ਹੀ ਕੁਛ ਯਾਦ ਹੈ। ਹੁਣ ਕਈਆਂ ਦੇ ਅੰਦਰ ਇੰਨਾ ਪ੍ਰੇਮ ਹੈ, ਇੱਕ ਵਾਰੀ ਗਵਾਨ ਸੁਣਨਗੇ ਮੁੜ ਕੇ ਭੁੱਲਦੇ ਨੀ, ਕਿੱਥੇ ਕੀ ਸੁਣਾਇਆ ਸਭ ਯਾਦ ਰਹਿੰਦਾ। ਸਤਸੰਗ ਜੀ ਦਿਲ ਦੀ ਡੈਰੀ ਤੇ ਨੋਟ ਕਰਿਆ ਕਰੋ, ਭੁੱਲੇ ਨਾ, ਜੇ ਭੁੱਲ ਗਿਆ ਫਿਰ ਕੀ ਜਾਏਗਾ, ਭੁੱਲ ਕਿੰਨਾ ਜਾਏਗਾ। ਉਹ ਤੁਸੀਂ ਨਾ ਭੁੱਲੋ ਬਾਣੀ ਨੂੰ, ਤੁਸੀਂ ਨਾ ਭੁੱਲੋ ਗੁਰੂ ਦੇ ਇਤਿਹਾਸ ਨੂੰ, ਗੁਰੂ ਨਾਨਕ ਸਾਨੂੰ ਨਹੀਂ ਭੁੱਲੇਗਾ, ਬਾਜਾਂ ਵਾਲੇ ਸਾਨੂੰ ਯਾਦ ਰੱਖਣਗੇ, ਸਾਡੇ ਕੋਲ ਯਾਦ ਸ਼ਕਤੀ ਨਹੀਂ, ਭੁੱਲ ਜਾਂਦੇ। ਚਲੋ ਭਾਈ ਜੇ ਕਿਸੇ ਨੂੰ ਯਾਦ ਹੋਵੇ, ਗੁਰੂ ਨਾਨਕ ਸਾਹਿਬ ਦੇ ਨਾਲ ਪਿਆਰ ਵੀ ਮਰਦਾਨੇ ਦਾ ਬੜਾ, ਮਾੜੀ ਮਾੜੀ ਗੱਲ ਤੇ ਨਾਰਾਜ਼ ਵੀ ਹੋ ਜਾਂਦਾ, ਕਈ ਵਾਰੀ ਦੌੜਦਾ ਸੀ, ਪਰ ਜਿਹਨੂੰ ਤਾਰਨਾ ਹੁੰਦਾ ਸੀ ਮਾਰੇ ਮਰਦਾਨੇ ਦੇ ਰਾਹੀਂ ਤਾਰਦੇ ਸੀ, ਕੌਡੇ ਕੋਲ ਗਿਆ ਤੇ ਤਾਂ ਮਰਦਾਨਾ, ਫਿਰ ਮਾਰੇ ਛਡਾਉਣ ਦੇ ਬਹਾਨੇ ਗਏ। ਮਰਦਾਨਾ ਕਹਿੰਦੇ ਮੈਂ ਤਾਂ ਜਾਣਾ, ਮਾਰੇ ਕਿਤੇ ਰੁਕ ਜਾ ਸਿਆਣਾ ਬਣ ਜਾ ਕੇ ਮੈਂ ਤਾਂ ਜਾਊਂ, ਬੜਾ ਰੁਕਿਆ ਨਾ ਮੰਨਿਆ ਗਿਆ, ਫਿਰ ਕੌਡੇ ਨੇ ਫੜ ਲਿਆ ਤੇਲ ਦਾ ਕੜਾਹਿਆ ਗਰਮ ਕੀਤਾ, ਕਹਿੰਦੇ ਵਿੱਚ ਦਿੱਤਾ। ਹੁਣ ਕਹਿੰਦਾ ਮਹਾਰਾਜ ਜੀ ਸੱਚੇ ਪਾਤਸ਼ਾਹ

ਉਹਨਾਂ ਦੇ ਇੱਕੋ ਹੀ ਦਵਾਈ ਹੈ ਵਾਹਿਗੁਰੂ ਦਾ ਨਾਮ।

0: ਦੁਨੀਆਂ ਤੋਂ ਵੱਖਰੇ ਰਹਿੰਦੇ ਨੇ ਤੇ ਡਜਰੀ ਰਲਦੇ ਲੋਕ ਦੀਵਾ ਚੁੱਕੀ ਲਜਾਣਗੇ ਦੋ ਲੋਕ ਧਾਗਿਆਂ ਵੱਲ ਨੂੰ ਦੌੜਨਗੇ ਵੀਰਵਾਰ ਨੂੰ ਨੀ ਖਿਜਾਉਣਗੇ ਰੱਬ ਦੇ ਪਿਆਰੇ ਦੇਖਦੇ ਹੀ ਨੀ ਵੀਰਵਾਰ ਹੈ ਕਿ ਸ਼ੁੱਕਰਵਾਰ ਹੈ ਕਿ ਜੁਮਾ ਹੈ ਉਹਨਾਂ ਨੇ ਗੁਰਦੁਆਰੇ ਜਾਣੇ ਹੀ ਉਹ ਤੇ ਝਾਕਦੇ ਹੀ ਨੀ ਦੀਵਿਆਂ ਬੜੀਆਂ ਮਸਾਣੀਆਂ ਵੱਲ ਮੱਥਾ ਟੇਕਣਾ ਤੇ ਬੜੀ ਦੂਰ ਦੀ ਕੋਈ ਪਰਵਾਹ ਨਹੀਂ ਇਹ ਹੈ ਚਾਲ ਨਿਰਾਲੀ ਭਗਤਾਂ ਦੀ ਚਾਲ ਨਿਰਾਲੀ ਗੁਰਸਿੱਖਾਂ ਦੀ ਖਾਲਸੇ ਦੀ ਚਾਲ ਨਿਰਾਲੀ ਜੋ ਵੀ ਥਾਂ ਥਾਂ ਤੇ ਨੱਕ ਨਗੜਦਾ ਫਿਰਦਾ ਫਿਰ ਕਿੱਦਾਂ ਦਾ ਖਾਲਸਾ ਹੈ ਫਿਰ ਖਾਲਸਾ ਹੁਣ ਸਾਧ ਸਿੰਘ ਜੀ ਅੱਜ ਚਾਲ ਨਿਰਾਲੀ ਹੋ ਗਈ ਲੋਕ ਬੀਬੀਆਂ ਗੱਲਾਂ ਕਰਦੀਆਂ ਕਹਿੰਦੇ ਬਈ ਕਾਰਨ ਕੀ ਹੈ ਬੋਲਦੀ ਨੇ ਅੱਗੇ ਵਾਂਗੂ ਆਪਣੇ ਨਾਲ ਗੱਲਾਂ ਨੀ ਕਰਦੀ ਚੁਗਲੀਆਂ ਨੀ ਇੱਕ ਦੂਜੇ ਦੀਆਂ ਹੁੰਦੀਆਂ ਕਾਰਨ ਕੀ ਬਣ ਗਿਆ ਇਹਦੇ ਸੁਭਾਅ ਵਿੱਚ ਇੰਨਾ ਫਰਕ ਕਿਵੇਂ ਪੈ ਗਿਆ ਜੀਵਨ ਬਦਲਾਅ ਤਾਂ ਸਾਧੂ ਮਿਲ ਗਏ ਸਾਧੂ ਵੀ ਕਿਹੜੇ ਸਤਿਗੁਰੂ ਮਿਲ ਗਏ ਰੱਬ ਦੇ ਪਿਆਰੇ ਹੁਣ ਸਾਧ ਸਿੰਘ ਜੀ ਰੋਜ਼ ਜਾਣਾ ਇੱਕ ਦਿਨ ਬਸ ਖੋਜ ਕਰਨੀ ਪਿੰਡ ਵਾਲਿਆਂ ਨੇ ਸ਼ੁਰੂ ਕਰਤੀ ਕਿੱਥੇ ਜਾਂਦੀ ਹੈ ਸ਼ਾਮ ਨੂੰ ਰੋਜ਼ ਜਾਂਦੀ ਦੁੱਧ ਲੈ ਦੋਦੇ ਕੋਲ ਸ਼ਿਕਾਇਤ ਪਚਾਤੀ ਚੁਗਲਖੋਰ ਨਾ ਚੁਗਲੀ ਉਹ ਬਾਜ ਆਉਂਦੇ ਗੱਲ ਕਹਿੰਦੀਆਂ ਕਹਿੰਦੀਆਂ ਕਹਿੰਦੀਆਂ ਉਹ ਚੁਗਲਖੋਰ ਚੁਗਲੀ ਕਰਨ ਦਾ ਸੁਭਾਅ ਨਹੀਂ ਛੱਡ ਸਕਦਾ ਜੋ ਮਰਜ਼ੀ ਹੋਈ ਕਰਤੀ ਚੁਗਲੀ ਜਾ ਕਹਿੰਦੇ ਜੀ ਤੇਰੇ ਘਰ ਵਾਲੀ ਰਾਤ ਨੂੰ ਸ਼ਾਮ ਨੂੰ ਦੁੱਧ ਲੈ ਕੇ ਜਾਂਦੀ ਸੂਰਜ ਦੁੱਧ ਲੈ ਕੇ ਜਾਂਦੀ ਰੋਜ਼ ਦੁੱਧਾ ਐਡਾ ਮੂਰਖ ਨਹੀਂ ਸੀ ਗੱਲ ਸੁਣੀ ਲੋਕਾਂ ਦੇ ਚੱਕਲੇ ਡਾਂਗ ਹੋ ਜਾਂਦੇ ਕਈ ਵਾਰੀ ਐਸਾ ਹੁੰਦਾ ਗੱਲ ਦੀ ਖੋਜ ਕਰਨ ਤੋਂ ਪਹਿਲਾਂ ਕੋਈ ਵੀ ਫੈਸਲਾ ਲੈ ਲੈਣਾ ਇਹ ਮੂਰਖ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਪਹਿਲਾਂ ਪਤਾ ਹੋਵੇ ਵੀ ਗੱਲ ਕੀ ਪੂਰਾ ਪਤਾ ਹੋਵੇ ਹੁਣ ਸਾਧ ਸੰਗਤ ਪਤਾ ਉਹਨੂੰ ਪਤਾ ਹੈ ਯਕੀਨ ਹੈ ਮੇਰੇ ਘਰ ਵਾਲੀ ਕਿਤੇ ਨਹੀਂ ਜਾ ਸਕਦੀ ਮੈਂ ਵੀ ਖੁਦ ਦੇਖਾਂਗਾ ਫਿਰ ਵਿਸ਼ਵਾਸ ਕਰਾਂਗਾ ਆਪਣੀਆਂ ਅੱਖਾਂ ਨਾਲ ਵੇਖਾਂਗਾ ਫਿਰ ਵਿਸ਼ਵਾਸ ਕਰਾਂਗਾ ਉਹ ਕਿਤੇ ਇਹੋ ਜਿਹਾ ਜੀਵਨ ਇੱਕ ਪਤੀ ਪਤਨੀ ਦਾ ਬਣ ਜਾਵੇ ਉਹ ਘਰ ਤੇ ਸਵਰਗ ਉਸ ਘਰ ਵਰਗਾ ਤੇ ਸਵਰਗ ਕੋਈ ਨਹੀਂ ਐਸਾ ਜੀਵਨ ਬਣ ਜਾਏ ਕਿਤੇ ਸਾਡਾ ਜਿਹੜੇ ਗ੍ਰਿਸ਼ਤੀ ਪਰਿਵਾਰ ਹਨ ਸਾਧ ਸੰਗਤ ਜੀ ਧੰਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਇਕੱਠੇ ਬਹਿ ਜਾਣ ਨਾਲ ਪਤੀ ਪਤਨੀ ਨਹੀਂ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਮਨ ਇੱਕ ਹੋਣੇ ਚਾਹੀਦੇ ਫਿਰ ਪਤੀ ਪਤਨੀ ਇੱਕ ਦਾ ਮੂੰਹ ਉਧਰ ਇੱਕ ਦਾ ਮੂੰਹ ਉਧਰ ਉੱਤੇ ਨਰਕ ਬਣ ਗਿਆ ਜਿਉਂਦਿਆਂ ਦਾ ਪ੍ਰਤੱਖ ਨਰਕ ਉਹ ਕਹਿੰਦੇ ਅੰਮ੍ਰਿਤ ਛਕਣਾ ਉਹ ਕਹਿੰਦੇ ਮੈਂ ਛਕਣਾ ਨਹੀਂ ਝਗੜਾ ਬੀਬੀਆਂ ਨਹੀਂ ਮੰਨਦੀਆਂ ਕਈ ਥਾਵਾਂ ਤੇ ਭਾਈ ਨਹੀਂ ਮੰਨਦੇ ਝਗੜੇ ਹੀ ਝਗੜੇ ਰੌਲਾ ਰੱਖਾ ਬਹੁਤ ਜ਼ਿਆਦਾ ਇਹੀ ਗੱਲ ਵੇਖਣ ਚਾਹੁੰਦੀ ਹੈ ਕਿ ਸਾਡੇ ਵੀਰ ਦੀ ਪ੍ਰਤਿਮਾ ਕਰਨਾ ਕਈ ਮੈਂ ਐਸੀਆਂ ਭੈਣਾਂ ਨਹੀਂ ਦੇਖੀਆਂ ਨੇ ਜਿਹੜੀਆਂ ਅੰਮ੍ਰਿਤ ਛਕਣ ਵਾਸਤੇ ਨਹੀਂ ਕਿਉਂ ਕਹਿੰਦੇ ਫਿਰ ਗਹਿਣੇ ਨਹੀਂ ਪੈਣੇ ਆ ਫਿਰ ਕਈ ਗਹਿਣਿਆਂ ਤੋਂ ਡਰਦੇ ਪਰ ਬੀਬੀ ਉਹ ਭੈਣਾਂ ਦੇ ਕਰਨਾ ਚ ਬੇਨਤੀ ਹੈ ਨੱਕ ਕੰਨ ਬਿੰਨਣਾ ਨੀ ਉਹਦੀ ਬਣਾਈ ਹੋਈ ਮੂਰਤ ਨੂੰ ਭੰਨਣ ਵਾਲੀ ਕਰਦੇ ਇਹ ਦਾੜੀ ਕਟਾਉਣ ਦੇ ਬਰਾਬਰ ਹੈ ਖੁਸ਼ਾ ਸੁਣਾ ਸ੍ਰੀ ਵਾਹਿਗੁਰੂ ਵਜਰ ਪ੍ਰੈਸ ਹੈ ਨੱਕ ਕੰਨ ਵਿੱਚ ਛੇਦ ਕਰਨਾ ਜੇ ਉਹਨੂੰ ਚੰਗਾ ਲੱਗਦਾ ਹੁੰਦਾ ਉਹਨੇ ਪਹਿਲੇ ਨੱਕ 'ਚ ਛੇਦ ਕਰਕੇ ਭੇਜਣਾ ਫਿਰ ਬਣਾਉਣ ਦੀ ਲੋੜ ਨਹੀਂ ਸੀ ਪੈਣੀ ਜਿੰਨੇ ਬਣਾਏ ਆਉਂਦੇ ਪਹਿਲਾਂ ਹੀ ਬਚਪਨ ਪਰ ਨਹੀਂ ਜਿਵੇਂ ਉਹਨੂੰ ਘੁੰਮਦਾ ਮਹਾਰਾਜ ਠੀਕ ਹੈ ਚਲੋ ਕਈ ਵਾਰੀ ਬਚਪਨ ਵਿੱਚ ਨੱਕ ਵਿੰਨ ਦਿੱਤਾ ਕੰਨ ਵਿੰਨ ਦਿੱਤੇ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ ਹੋਣੀ ਹਟ ਜਾਈਏ ਨੱਕ ਨੱਕ ਖਸਮ ਹੱਥ ਨੱਕ ਵਿੱਚ ਨੱਕ ਇਹ ਗੁਲਾਮੀ ਦੀ ਨਿਸ਼ਾਨੀ ਹੈ ਖੁਸ਼ ਸਤਨਾਮ
1: ਸ੍ਰੀ ਵਾਹਿਗੁਰੂ
0: ਅੱਜ ਕੱਲ੍ਹ ਚਲੋ ਫੈਸ਼ਨ ਬਣ ਗਏ ਫੈਸ਼ਨ ਪ੍ਰਸਤੀ ਪੈ ਗਏ ਲੋਕ ਅਸਲ ਜੀ ਜ਼ਮਾਨਾ ਮਾਡਰਨ ਹੋ ਗਿਆ ਅੱਗ ਲਾਉਣੀ ਇਹੋ ਜਿਹੇ ਮਾਡਰਨ ਜ਼ਮਾਨੇ ਨੂੰ ਸ਼ਰਮ ਰਹੀ ਹੋਈ ਕਿੱਧਰ ਗਿਆ ਸਿੱਖੀ ਕਿੱਧਰ ਗਈ ਸਾਡੇ ਸਿੱਖੀ ਦੇ ਅਸੂਲ ਗੁਰਮਤ ਦੇ ਸਿਧਾਂਤ ਕਿੱਧਰ ਗਏ ਆਓ ਭੈਣਾਂ ਨੂੰ ਬੇਨਤੀ ਆਪਣੇ ਗ੍ਰਸਥੇ ਨੂੰ ਪਛਾਣੋ ਭਾਈ ਮਾਈ ਭਾਗੋ ਵਰਗੀਆਂ ਨੇ ਉਹ ਬੀਬੀ ਬਸੰਤ ਲਤਾ ਵਰਗੀਆਂ ਸੁਣਿਆ ਇਤਿਹਾਸ ਪ੍ਰਸੰਗ ਕਦੇ ਕਿੱਥੇ ਸੁਣੇ ਧਿਆਨ ਹੀ ਨਹੀਂ ਮਹਾਨ ਕੁਰਬਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਿੱਤੀ ਹੋਈ ਦਾਤ ਸਿੱਖੀ ਕੇਸਾ ਸਵਾਸਾ ਸਿੰਘ ਨਿਭਾ ਦਿੱਤੀ ਸੀ। ਜਾਲਮ ਜਰਵਾਣੇ ਇਹ ਕੋਈ ਪੱਥਰ ਦਾ ਹੀ ਸਰੀਰ ਬਣਾ ਦਿੱਤਾ ਸਤਿਗੁਰਾਂ ਨੇ ਅੱਜ ਖੇਡ ਵਰਤਾਈ। ਚਲੋ ਇੱਧਰ ਜਾਣ ਦਾ ਸਮਾਂ ਨਹੀਂ ਇੰਨਾ। ਮਾਈ ਭਾਗੋ ਵਰਗੀਆਂ, ਬੀਬੀ ਬਸੰਤ ਲਤਾ ਵਰਗੀਆਂ, ਬੀਬੀ ਸ਼ਰਨ ਕੌਰ ਵਰਗੀਆਂ, ਜਿਨ੍ਹਾਂ ਨੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਿਹਨੇ ਕੀਤਾ? ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਇੱਕ ਬੀਬੀ ਨੇ ਕੀਤਾ, ਬੀਬੀ ਸ਼ਰਨ ਕੌਰ। ਕਿਤੇ ਛੋਟੀ ਕੁਰਬਾਨੀ ਹੈ ਤੇ ਨਾਲੇ ਭੈਣਾਂ ਤੇ ਗੁਰੂ ਨਾਨਕ ਦਾ ਦੇਣ ਦੇ ਹੀ ਨਹੀਂ ਸਕਦੀਆਂ ਜੇ ਉਹਨਾਂ ਨੂੰ ਕੇਸਕੀ ਆਖੋ, ਕੇਸਕੀਆਂ ਬੰਨੋ, ਕਿਹਨੇ ਸ਼ਰਮ ਆਉਂਦੀ ਹੈ। ਤੇ ਕਈ ਕੇਸਕੀਆਂ ਇੱਥੇ ਬੰਨ ਕੇ ਆਉਂਦੀਆਂ, ਘਰਾਂ ਦੇ ਵਿੱਚ ਨਹੀਂ ਬੰਨਦੀਆਂ। ਵਿਆਹਾਂ ਤੇ ਜਾਣਾ ਫਿਰ ਉਹੀ ਹਾਲ ਹੈ, ਗਲਾਂ ਚ ਨਹੀਂ ਹੈ ਸਵਾਨ ਚਾਹ ਚਲ ਬੰਨ ਕੇਸਕੀ। ਤੇ ਬੀਬੀ ਸ਼ਰਨ ਕੌਰ ਦੀ ਮਹਾਨ ਕੁਰਬਾਨੀ ਸੀ, ਜਿਹਨੇ ਸਾਧ ਸੰਗਤ ਜੀ ਵੱਡੇ ਸਾਹਿਬਜ਼ਾਦਿਆਂ ਦਾ ਆਪਣੇ ਹੱਥੀਂ ਸੰਸਕਾਰ ਕੀਤਾ। ਸੰਸਕਾਰ ਬੀਬੀ ਨੇ ਕੀਤਾ, ਨਾਲੇ ਭੈਣਾਂ ਗੁਰੂ ਨਾਨਕ ਦਾ ਦੇਣ ਨਹੀਂ ਦੇ ਸਕਦੀਆਂ। ਕਿਉਂ? ਜੰਜੂ ਵੀਰ ਮੁਸਲਮ ਹਿੰਦੂ ਪਾ ਸਕਦੇ ਨੇ ਭੈਣ ਦੀ ਭੈਣ। ਸਾਧ ਮੱਕੇ ਦਾ ਹੱਜ ਮੁਸਲਮਾਨ ਵੀਰ ਕਰ ਸਕਦੇ ਨੇ, ਉਹਨਾਂ ਦੀਆਂ ਬੀਬੀਆਂ ਨਹੀਂ ਕਰ ਸਕਦੀਆਂ ਮੱਕੇ ਦਾ ਹੱਜ। ਇੱਥੇ ਅਧਿਕਾਰ ਹੈ, ਜੇ ਸੇਵਾ ਸਿੱਖ ਕਰ ਸਕਦਾ ਬੀਬੀ ਵੀ ਕਰ ਸਕਦੀ ਹੈ, ਜੇ ਬਾਣੀ ਗੁਰਸਿੱਖ ਪੜ੍ਹ ਸਕਦਾ ਬੀਬੀ ਨੂੰ ਵੀ ਅਧਿਕਾਰ ਹੈ, ਜੇ ਅੰਮ੍ਰਿਤ ਸਿੰਘ ਛੱਕ ਸਕਦਾ ਬੀਬੀ ਵੀ ਅੰਮ੍ਰਿਤ ਛੱਕ ਕੇ ਸਿੰਘ ਨਹੀਂ ਛੱਕ ਸਕਦਾ। ਕਿਤੇ ਦੇਣ ਦੇ ਸਕਦੇ ਹਾਂ ਆਪਾਂ? ਕਿੱਡੀ ਵੱਡੀ ਕਿਰਪਾ ਮਹਾਰਾਜ ਨੇ ਕੀਤੀ। ਤੇ ਜੇ ਫਿਰ ਵੀ ਭੈਣਾਂ ਕਹਿਣਾ ਸੀ ਤੇ ਮਟੀਆਂ ਤੇ ਦੀਵੇ ਜਗਾਉਣੇ ਨੇ, ਲੱਖ ਲਾਮਤ ਹੈ, ਲੱਖ ਲਾਮਤ ਹੈ ਉਹਦੇ ਜੀਵਨ ਦੇ। ਸਤਿਗੁਰਾਂ ਨੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਕੇ ਤੇ ਅਣਖ ਨਾਲ ਜਿਉਣਾ ਸਿਖਾਇਆ। ਭੈਣਾਂ ਨੂੰ ਬੇਨਤੀ ਹੈ, ਜੇ ਕਿਤੇ ਪਤੀ ਮਰ ਜਾਂਦਾ ਸੀ ਕਿਸੇ ਭੈਣ ਦਾ, ਉਹ ਕਹਿੰਦੇ ਮਰ ਗਿਆ, ਉਹਦਾ ਸੰਸਕਾਰ ਹੋਣਾ ਹੈ ਤੇ ਬੀਬੀ ਨੂੰ ਨਾਲ ਸਤੀ ਹੋਣਾ ਪੈਂਦਾ। ਜੇ ਨਹੀਂ ਸਤੀ ਹੁੰਦੀ ਤੇ ਜ਼ਬਰਦਸਤੀ ਅਸੂਲ ਸਨ। ਇਹ ਉਹ ਸਮੇਂ ਦੀ ਮਰਿਆਦਾ ਸੀ ਕਿ ਜੇ ਕੋਈ ਵੀਰ ਚੜ੍ਹਾਈ ਕਰ ਗਿਆ ਤੇ ਬੀਬੀ ਉਸੇ ਸਮੇਂ ਹਾਰ ਸ਼ਿੰਗਾਰ ਲਾ ਕੇ ਉਹਦੀ ਸਿਖਾ ਦੇ ਵਿੱਚ ਸੜਨਾ ਪੈਂਦਾ ਸੀ। ਹੁਣ ਹਿਸਾਬ ਲਾ ਲਓ, ਇਹ ਕਿਰਪਾ ਕੀਤੀ ਹੈ ਤੇ ਸਤਿਗੁਰਾਂ ਨੇ ਕੀਤੀ। ਜੇ ਬੱਚੇ ਨਿੱਕੇ ਨਿੱਕੇ ਨੇ ਨਾ, ਕਿ ਅੱਜ ਭੈਣਾਂ ਆਪਣੇ ਬੱਚਿਆਂ ਨੂੰ ਪਾਲਦੀਆਂ ਨੇ ਪਤੀ, ਉਹ ਹੈ ਨਹੀਂ। ਉਹ ਤੇ ਨਿੱਕੇ ਨਿੱਕਿਆਂ ਨੂੰ ਛੱਡ ਕੇ ਤੁਰ ਗਿਆ ਸੀ ਜੀ, ਮੈਂ ਹੀ ਪਾਲੇ ਨੇ, ਮੈਂ ਹੀ ਗਿਆ ਸੀ, ਮੈਂ ਹੀ ਸਾਦੀ ਕੀਤੀ ਇਹਨਾਂ ਦੀ। ਉਹ ਤੇ ਨਿੱਕੇ ਨਿੱਕਿਆਂ ਨੂੰ ਛੱਡ ਗਿਆ ਸੀ, ਪਰ ਉਸ ਵੇਲੇ ਨਿੱਕੇ ਬੱਚੇ ਨਹੀਂ ਸੀ ਵੇਖੇ ਜਾਂਦੇ। ਬੱਚਾ ਸਾਲ ਦਾ, ਦੋ ਸਾਲ ਦਾ, ਪੰਜ ਸਾਲ ਦਾ, ਜੇ ਪਤੀ ਮਰ ਗਿਆ ਤੇ ਬੀਬੀ ਨੂੰ ਵਿੱਚ ਸਤੀ ਹੋਣਾ ਪਏਗਾ। ਮਹਾਰਾਜ ਨੇ ਕਿੱਡੀ ਵੱਡੀ ਕਿਰਪਾ ਕੀਤੀ, ਦੇਣ ਦੇ ਸਕਦੀਆਂ ਕਿਤੇ ਭੈਣ, ਪਰ ਖਿਮਾ ਕਰਨਾ ਮੜੀਆਂ ਮਸਾਣੀਆਂ ਤੇ ਮੱਥੇ ਬੀਬੀਆਂ ਵੱਧ ਨਹੀਂ। ਵਹਿਮਾਂ ਭਰਮਾਂ ਚ ਭੈਣਾਂ ਜ਼ਿਆਦਾ ਪੈਂਦੀਆਂ। ਤੇ ਭੈਣਾਂ ਦੇ ਚਰਨਾਂ ਵਿੱਚ ਦਾਸ ਵੱਲੋਂ ਬੇਨਤੀ ਹੈ ਕਿ ਤੁਸੀਂ ਅੰਮ੍ਰਿਤ ਛਕੋ ਤੇ ਸਿੰਘਣੀਆਂ ਸਜੋ, ਸਿਰਾਂ ਤੇ ਦਸਤਾਰਾਂ ਬੰਨੋ, ਜੇ ਦਸਤਾਰਾਂ ਨਹੀਂ ਤੇ ਸਵਾ ਕੁ ਮੀਟਰ ਦੀ ਕੇਸਕੀ ਤੇ ਜ਼ਰੂਰ ਬੰਨੋ। ਹਰ ਸਮੇਂ ਸਿਰ ਟਕਿਆ ਰਹੇ ਤੇ ਯਾਦ ਰਹੇ ਅਸੀਂ ਬਾਜਾਂ ਵਾਲੇ ਸਤਿਗੁਰਾਂ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਹੋਈ। ਉਹ ਭੈਣ ਰੋਜ਼ ਜਾਂਦੀ ਹੈ, ਦੋਦੇ ਨੂੰ ਦੱਸਦਾ, ਦੋਦੇ ਨੇ ਡਾਂਗ ਨਹੀਂ ਚੁੱਕੀ, ਮੈਂ ਖੁਦ ਦੇਖਾਂਗਾ ਪਹਿਲਾਂ। ਪਰ ਉਹਨੇ ਅਗਲਾ ਦਿਨ ਹੋਇਆ, ਸ਼ਾਮ ਪਈ, ਬੀਬੀ ਨੇ ਦੁੱਧ ਕੀਤਾ ਗਰਮ, ਚੱਕਰ ਉੱਤੇ ਰੱਖ ਕੇ ਤੇ ਗੜਵਾ ਚੁੱਕ ਕੇ ਬੀਬੀ ਤੁਰੀ ਜਾਂਦੀ ਹੈ ਦੋਦਾ ਮਗਰ ਮਗਰ। ਉਹ ਭੈਣ ਅੱਗੇ ਅੱਗੇ ਪਹੁੰਚ ਕੇ ਸਾਹਮਣੇ ਵੇਖਿਆ ਤਿੰਨ ਫਕੀਰ ਬੈਠੇ ਨੇ, ਤਿੰਨ ਫਕੀਰ। ਦੋਦਾ ਕਹਿੰਦਾ, ਲੈ ਮੈਂ ਤੇ ਐਵੇਂ ਲੋਕ ਮੈਨੂੰ ਗੱਲਾਂ ਕਰਦੇ ਸੀ, ਬੜਾ ਕੁਝ ਬੋਲਦੇ ਸੀ, ਇਹ ਤੇ ਫਕੀਰ ਨੇ, ਇਹ ਤੇ ਸਾਧੂ ਨੇ, ਇਹ ਤੇ ਰੱਬ ਦੇ ਪਿਆਰੇ ਨੇ। ਝਾੜੀ ਦੇ ਉਹਨੇ ਡਾਂਗ ਹੱਥ ਚ ਫੜੀ, ਉਹ ਲੁਕ ਕੇ ਬਹਿ ਗਿਆ। ਉਹ ਬੀਬੀ ਗਈ ਦੁੱਧ ਲੈ ਕੇ, ਲਓ ਮਹਾਰਾਜ ਚੱਕ ਲਓ, ਅੱਜ ਚਾਰ ਥਾਵਾਂ ਤੇ ਨੀ, ਅੱਜ ਪੰਜ ਥਾਵਾਂ ਤੇ ਦੁੱਧ ਪਾਓ। ਪੰਜ ਥਾਵਾਂ ਤੇ ਪਵਾ ਲਿਆ। ਗੱਲ ਕੀ ਮਹਾਰਾਜ ਜੀ? ਚਾਰ ਬਰਫ ਮਰਦਾਨਾ ਬਾਲਾ ਤੁਸੀਂ ਦੇ ਰਹੇ ਹਾਂ, ਮਹਾਰਾਜ ਜੀ ਪੰਜਵਾਂ ਕੌਣ ਹੈ? ਉਹ ਲੁਕਿਆ ਝਾੜੀਆਂ ਚ ਬੀਬੀ ਸੱਦ ਕੇ ਲਿਆ, ਉਸ ਬੀਬੀ ਨੂੰ ਹੀ ਭੇਜਦਾ ਮਹਾਰਾਜ। ਜਾ ਕੇ ਵੇਖਿਆ ਇਹਦਾ ਪਤੀ ਵੀ ਲੁਕਿਆ ਬੈਠਿਆ। ਓ ਹੋ ਹੋ, ਉਹ ਇੱਥੇ ਲੁਕ ਗਿਆ

0: ਲੁਕਿਆ ਦੋ ਚਾਰ ਦਿਨ
1: ਫਰਕ ਕੀ ਹੈ? ਉਹ ਝਾੜੀਆਂ ਚ ਲੁਕਿਆ ਸੀ, ਬਿਸਤਰਿਆਂ ਚ ਲੁਕਦੇ। ਉੱਥੇ ਦੋਤੇ ਦੇ ਘਰ ਵਾਲੀ ਬੁਲਾ ਰਹੀ ਹੈ, ਇੱਥੇ ਸਵੇਰ ਵੇਲੇ ਗ੍ਰੰਥੀ ਬੁਲਾਉਂਦਾ। ਫਰਕ ਇੰਨਾ ਗਿਰਲੇ ਗਿਰਲੇ ਹੁੰਦੇ ਆ ਫਿਰ ਜਾ ਬੁਰੇ ਕੰਮ। ਕੋਸ ਖਲੋਇਆ ਨਾਮ ਕੀ ਦਿਲ।

ਦੇਖ ਲਿਆ ਉਹ ਜੇ ਝਗੜਾ ਹੋਇਆ ਸੀ ਮਾੜਾ ਜਿਹਾ ਮੈਨੂੰ ਫੋਨ ਕਰਦਾ ਫਿਰ ਦੇਖਦੇ ਆਪਾਂ ਤੂੰ ਮਾੜਾ ਜਿਹਾ ਮੈਨੂੰ ਦੱਸਦਾ ਤੇ ਸਹੀ ਜਿੱਥੇ ਡਾਂਗ ਖੜਕਾਉਣ ਦੀ ਵਾਰੀ ਹੋਵੇ ਮੈਨੂੰ ਮਾੜਾ ਜਿਹਾ ਸਕਦਾ ਤੇ ਸਹੀ ਤੂੰ ਫਿਰ ਦੇਖ ਲਿਆ ਇੰਜ ਕਿਵੇਂ ਹੋ ਗਿਆ ਇੰਜ ਝਗੜਾ ਕਿਵੇਂ ਹੋ ਗਿਆ ਲੈ ਮਾੜੇ ਕੰਮਾਂ ਨੂੰ

ਜਦੋਂ ਕਿ ਬੰਦਾ ਨਾ ਹੀ ਠੀਕ ਆਵੇ ਨਾ, ਤੇ ਅੱਜ ਵੀ ਸਤਿਗੁਰ ਐਸੀ ਖੇਡ ਵਰਤਾਉਂਦੇ ਨੇ ਸਿਰ ਦੇ ਬਲ ਹੋ ਕੇ ਫਿਰ ਉੱਤੇ ਸਿਰ ਦੇ ਬਲ ਚੱਲਣ ਨੂੰ ਵੀ ਤਿਆਰ ਹੈ। ਐਸਾ ਵੀ ਸਮਾਂ ਮੈਂ ਦੇਖਿਆ ਜਿਹੜੇ ਬੰਦੇ ਕਹਿੰਦੇ ਸੀ ਰੱਬ ਨੂੰ ਮੰਨਦੇ ਹੀ ਨੀ, ਹੱਥ ਵੀ ਜੋੜਦੇ ਫਿਰਦੇ। ਕੋਈ ਐਸੀ ਅਰਦਾਸ ਤੋਂ ਅੱਜ ਵੀ ਐਸੇ ਮਿਲਣਗੇ, ਕੋਈ ਐਸੀ ਖੇਡ ਐਸੀ ਕਲਾ ਮਾਰਗ ਵਰਤਾਉਣਗੇ, ਹੰਕਾਰ ਉਹ ਨਿਕਲ ਜਾਂਦਾ, ਕਿਧਰੇ ਹੀ ਜਾਂਦਾ, ਰੁਲਦੇ ਵੀ ਫਿਰਦੇ ਨੇ। ਆਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼, ਨਾ ਸੰਭਾਲ ਸਕੇ ਫਿਰ ਢਹਿੰਦਾ ਢਹਿੰਦਾ ਚੈਚਿਆ ਕੱਖ ਕੱਖਾਂ ਦੇ, ਬੁਰਾ ਹੀ ਹਾਲ ਹੁੰਦਾ ਉਹਨਾਂ ਲੋਕਾਂ ਦਾ। ਸਤਸੰਗ ਜੀ, ਹੰਕਾਰ ਕੱਢ ਦਿੱਤਾ, ਮਾਤਾ ਜੀ ਟਿਕਾਣੇ ਭੱਜਿਆ ਹੀ ਆਉਂਦਾ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮਹਾਰਾਜ ਜੀ ਬਖਸ਼ ਲਓ। ਮਹਾਰਾਜ ਕਹਿੰਦੇ ਕੀ ਹੋ ਗਿਆ, ਕਹਿੰਦਾ ਮਹਾਰਾਜ ਸਭ ਕੁਝ ਤੁਹਾਡਾ, ਇੱਥੇ ਕੁਛ ਨਹੀਂ, ਮੱਤ ਟਿਕਾਣੇ ਆ, ਦੱਸ ਕੀ ਚਾਹੀਦਾ। ਘਰ ਵਾਲੇ ਕਹਿੰਦੇ ਨਾਮ ਦੀ ਦਾਤ ਮੰਗ ਲੈ, ਨਹੀਂ ਮੰਗੀ। ਚਲੋ ਹੁਣ ਮੈਂ ਗੱਲ ਮੁਕਾ ਦਿਆਂ ਛੇਤੀ, ਨਹੀਂ ਮੰਗੀ। ਕਹਿੰਦਾ ਬਸ ਮਹਾਰਾਜ ਦੁੱਧ ਦੀ ਲੋੜ ਹੈ, ਪੁੱਤ ਦੀ ਲੋੜ ਹੈ, ਜ਼ਮੀਨ ਵੀ ਘੱਟ ਹੈ, ਮਹਾਰਾਜ ਨੇ ਸਭ ਕੁਛ ਹੀ ਆ ਗਈ। ਚਾਚਾ ਸੀ, ਔਲਾਦ ਉਹਦੇ ਹੈ ਨਹੀਂ ਸੀ, ਉਹ ਲੱਗਿਆ ਜਾਣ ਜਾਂਦਾ, ਕਹਿੰਦਾ ਵੀ ਲੈ ਵੀ ਮੈਸਾਂ ਬੜੀਆਂ ਨੇ, ਗਾਵਾਂ ਬੜੀਆਂ, ਚੱਕਾ ਜਿੱਥੋਂ ਤੇਰੀਆਂ, ਮੈਂ ਕੀ ਲੈਣਾ। ਅਗਲੇ ਦਿਨ ਹੀ ਮੱਝਾਂ ਦੇ ਗਿਆ, ਜ਼ਮੀਨ ਆਪਦੀ ਇਹਦੇ ਨਾਂ ਕਰਾ ਗਿਆ, ਬਥੇਰਾ ਕੁਝ ਆ ਗਿਆ। ਹੁਣ ਆ ਗਈ ਮੱਤ ਟਿਕਾਣੇ, ਘਰ ਵਾਲੀ ਕਹਿੰਦੀ ਨਾਮ ਦੀ ਦਾਤ ਮੰਗ, ਉਹ ਮਸਤੀ ਜਿਹੜੀ ਮੈਨੂੰ ਸੀ, ਉਹ ਆਨੰਦ ਸਭ ਤੋਂ ਵਧੀਆ। ਪੁੱਤਰ ਵੀ ਹੋਇਆ ਭਾਵੇਂ ਘਰ, ਗੁਰੂ ਨਾਨਕ ਸਾਹਿਬ ਨੇ ਡੇਰਾ ਲਾ ਲਿਆ, ਫਿਰ ਇਹਨੇ ਨਾਮ ਦੀ ਦਾਤ ਮੰਗੀ, ਦੋਧੇ ਨੇ ਦੋਵੇਂ ਪਤੀ ਪਤਨੀ ਰੰਗੇ ਗਏ। ਨੇੜੇ ਤੇੜੇ ਦੇ ਜਿੰਨੇ ਸਾਧੂ ਸੀ ਉਹਨਾਂ ਦੇ ਵਿੱਚ ਈਰਖਾ ਪੈਦਾ ਹੋ ਗਈ, ਗੁਰੂ ਨਾਨਕ ਸਾਹਿਬ ਦੀ ਚੜ੍ਹਦੀ ਕਲਾ ਬਰਦਾਸ਼ਤ ਨਾ ਕਰ ਸਕੇ, ਕਿਉਂਕਿ ਮਹਾਰਾਜ ਉੱਥੇ ਬੈਠੇ ਨੇ ਧਰਤੀ ਤੇ। ਦੋਦੇ ਨੇ ਛੱਪਰ ਬੰਨ ਦਿੱਤਾ, ਲੋਕਾਂ ਚ ਪ੍ਰਚਾਰ, ਇੱਕ ਗਿਆ, ਦੋ ਗਿਆ, ਚਾਰ ਗਏ, ਦਸ ਗਏ, ਭੀੜ ਲੱਗ ਗਈ ਸੰਗਤਾਂ ਦੀ, ਬੜੇ ਲੋਕ ਜਾਣ ਲੱਗ ਪਏ। ਸੂਰਜ ਚੜ੍ਹ ਜਾਵੇ, ਦੀਵੇ ਉਹਨਾਂ ਚਿਰ ਹੀ ਚਾਨਣ ਕਰਨਗੇ ਜਿੰਨਾ ਚਿਰ ਸੂਰਜ ਨਾ ਹੋਵੇ। ਸੂਰਜ ਚੜ੍ਹ ਜਾਵੇ, ਦੀਵੇ ਫਿੱਕੇ ਲੱਗਣ ਲੱਗ ਜਾਣਗੇ। ਆਹ ਲਾਈਟਾਂ ਲੱਗੀਆਂ ਨੇ ਇੱਥੇ, ਆਪਾਂ ਸਾਰਿਆਂ ਨੂੰ ਦਿਸਦਾ, ਤੇ ਜਦੋਂ ਸੂਰਜ ਚੜ੍ਹ ਗਿਆ ਇਹਨਾਂ ਦੀ ਫਿਰ ਕੀ ਅਹਿਮੀਅਤ ਰਹਿ ਜਾਣੀ। ਲਾਈਟਾਂ ਜਗਦੀਆਂ ਤੇ ਹੋਣਗੀਆਂ, ਚਾਨਣ ਨਹੀਂ ਹੋਣਾ। ਉਹੀ ਕੰਮ ਹੈ, ਜਦੋਂ ਕੋਈ ਕਮਾਈ ਵਾਲਾ ਆ ਜਾਵੇ, ਪਖੰਡੀਆਂ ਦੀਆਂ ਦੁਕਾਨਾਂ ਆਪਣੇ ਆਪ ਬੰਦ ਹੋ ਜਾਣ, ਆਪਣੇ ਆਪ। ਗੁਰੂ ਨਾਨਕ ਸਾਹਿਬ ਆਏ ਨੇ, ਹਰ ਪਾਸੇ ਜੈ ਜੈਕਾਰ ਹੋ ਰਹੀ ਹੈ। ਉਹਨਾਂ ਨੇ ਈਰਖਾ ਬਸ ਹੋ ਕੇ ਜਾ ਕੇ ਨਾ ਕਰੋੜੀ ਮੱਲ ਸੇਡ ਦੀ ਜਗ੍ਹਾ ਸੀ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ, ਜਾ ਕੇ ਨੇ ਸੇਡ ਜੀ ਉੱਥੇ ਇੱਕ ਵਕੀਲ ਬੈਠਾ, ਤੁਹਾਡੀ ਜਗ੍ਹਾ ਮੰਨ ਲਈ ਉਹਨੇ, ਇੱਕ ਨਾ ਇੱਕ ਦਿਨ ਕਬਜ਼ਾ ਕਰ ਲੂ ਜ਼ਮੀਨ ਤੇ, ਕਬਜ਼ਾ ਕਰ ਲੈਣਾ ਉਹਨੇ। ਖਤਰਾ ਪੈਦਾ ਹੋ ਗਿਆ, ਸੁਨੇਹਾ ਭੇਜਿਆ ਉਹਨੇ ਗੁਰੂ ਨਾਨਕ ਸਾਹਿਬ ਨੂੰ, ਕਹਿੰਦਾ ਚਲੇ ਜਾਓ, ਨਹੀਂ ਤਾਂ ਮੈਂ ਠਾਣ ਜਾਣਦਾ, ਮਹਾਰਾਜ ਜੀ ਕਿਤੇ ਜਾਂਦੇ ਆ, ਇਸੀ ਲੈਣਾ ਸੀ ਤੇਰੀ ਜ਼ਮੀਨ ਤੋਂ। ਇੱਕ ਗੱਲ ਦਾ ਧਿਆਨ ਰੱਖਣਾ ਸਾਡਾ, ਜ਼ਮੀਨਾਂ ਦੇ ਝਗੜੇ ਸੰਸਾਰ ਦੇ ਲੋਕਾਂ ਦੇ ਹੁੰਦੇ ਨੇ, ਸਾਧੂਆਂ ਦੇ ਭਾਵੇਂ ਕੋਈ ਵੀ ਹੈ, ਇਹ ਮੁਕੱਦਮੇ ਕੋਰਟ ਕਚਹਿਰੀਆਂ ਦੇ ਚੱਕਰ ਇਹ ਆਮ ਲੋਕਾਂ ਦੇ ਹੁੰਦੇ ਨੇ। ਰੱਬ ਦੇ ਪਿਆਰੇ ਇਹਨਾਂ ਚੱਕਰਾਂ ਵਿੱਚ ਜੇ ਪੈ ਗਏ ਫਿਰ ਸਾਧੂ ਦਾ ਫਾਇਦਾ ਕੀ ਹੋਇਆ। ਜ਼ਮੀਨਾਂ ਪਿੱਛੇ ਡਾਂਗਾਂ ਗੜਕਦੀਆਂ ਦੀ ਬਥੇਰੀ, ਬੜਾ ਕੁਝ ਹੁੰਦਾ, ਬੜੇ ਝਗੜੇ ਚੱਲਦੇ, ਬੜੇ ਕੇਸ। ਪਰ ਸਤਸੰਗ ਜੀ, ਰੱਬ ਦੇ ਪਿਆਰਿਆਂ ਨੂੰ ਇਹਨਾਂ ਚੀਜ਼ਾਂ ਤੱਕ ਨਹੀਂ। ਗਿਆਨ ਸਿੰਘ ਰਾੜੇ ਵਾਲਾ ਸੀ ਨਾ ਜਿਹੜਾ ਬਾਬਾ ਈਸ਼ਰ ਸਿੰਘ ਨੂੰ ਲੈ ਕੇ ਆਇਆ, ਚਾਰ ਕੁ ਦਿਨ ਲੰਘੇ, ਕਈ ਸਾਲ ਸੰਗਤ ਲੱਗ ਗਈ ਆਉਣ, ਚੜਾਵਾ ਲੱਗ ਪਿਆ ਚੜ੍ਹਨ। ਗਿਆਨ ਸਿੰਘ ਨੇ ਮਹਾਂਪੁਰਖਾਂ ਨੂੰ ਬੋਲਣਾ ਤੇ ਬੋਲਣੀ ਵਿੱਚ ਹੰਕਾਰ ਬੋਲਿਆ ਕਰੇ, ਇੱਕ ਦੋ ਵਾਰੀ ਪੁੱਛਾ ਸਿੱਧਾ ਜਾ ਬੋਲਿਆ ਮਹਾਂਪੁਰਖ ਨੇ, ਚੱਕ ਅਸੀਂ ਤੇਰੀ ਆ ਜ਼ਮੀਨ ਤੋਂ ਲੈਣਾ ਕੀ ਹੈ, ਛੱਡ ਕੇ ਚਲੇ ਗਏ। ਸਾਹਮਣਾ ਆਪਣੀ ਜ਼ਮੀਨ ਉਹ ਵੱਖਰੀ ਹੈ, ਰਾੜਾ ਸਾਹਿਬ ਜਾਓ ਨਾ ਕਿਤੇ, ਤੇ ਰਾੜਾ ਸਾਹਿਬ ਤੋਂ ਪੰਜ ਦਸ ਕਿੱਲੇ ਹੈ, ਤੇ ਹੁਣ ਰਾੜਾ ਸਾਹਿਬ ਦੇ ਅੰਦਰ ਗਾਵਾਂ ਰੱਖੀਆਂ ਹੋਈਆਂ ਨੇ, ਪਹਿਲਾਂ ਮਹਾਂਪੁਰਖ ਉੱਥੇ ਰਹੇ ਸੀ, ਗਿਆਨ ਸਿੰਘ ਨੂੰ ਉੱਥੇ ਲਿਆਂਦੇ, ਛੱਡ ਕੇ ਚਲੇ ਗਏ। ਸੰਗਤ ਨੇ ਇਕੱਠੀ ਹੋ ਕੇ ਫਿਰ ਉਹ ਢੱਕੀ ਦੇ ਦਿੱਤੀ, ਕਹਿੰਦੇ ਜੀ ਆਹ ਸ਼ਾਮ ਲਓ ਮਹਾਰਾਜ, ਤੁਸੀਂ ਸਾਡੇ ਇਲਾਕੇ 'ਚ ਭਾਗ ਲਾਏ ਨੇ, ਅਸੀਂ ਵੀ ਤੁਹਾਨੂੰ ਜਾਣ ਦੇਣਾ ਸਾਧ ਸੰਗਤ, ਕਿਉਂਕਿ ਉਹਨਾਂ ਨੂੰ ਭਰੋਸਾ ਹੈ ਜਿੱਥੇ ਬਹਿ ਜਾਵਾਂਗੇ ਗੁਰੂ ਨਾਨਕ ਸਾਹਿਬ ਨੇ ਰੌਣਕਾਂ ਲਾ ਦੇਣੀਆਂ।
ਤੇ ਜਿਹੜਾ ਜ਼ਮੀਨ ਨੂੰ ਚੰਬੜ ਕੇ ਬਹਿ ਜਾਵੇ ਫਿਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਨਹੀਂ ਹੋ ਸਕਦਾ। ਸਤਿਗੁਰ ਤੇ ਤਿਆਗੀ ਸਾਂ ਅਨੰਦਪੁਰ ਸਾਹਿਬ ਛੱਡਣ ਲੱਗਿਆ ਦੇਰ ਹੀ ਨਹੀਂ ਲਾਈ, ਇੱਕ ਮਿੰਟ ਨਹੀਂ ਲਾਇਆ। ਸਤਿਗੁਰਾਂ ਨੇ ਸਾਨੂੰ ਤਿਆਗ ਵੀ ਦਿੱਤਾ ਹੈ, ਤਿਆਗ ਵੀ ਦਿੱਤਾ ਹੈ। ਸਾਧੂ ਦਾ ਤੇ ਇੱਕੋ ਹੀ ਮਾਰ ਹੈ। ਲੈ ਹੁਣ ਇੱਥੇ ਜਰਾ ਧਿਆਨ ਦੇਣਾ, ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਨੀ ਸਾਧੂ

0: ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਬਸ, ਪਰ ਮੋਹ ਨਹੀਂ ਕਦੇ ਵੀ ਕਿ ਸਭ ਕੁਝ ਉਹਦੀਆਂ ਦਾਤਾਂ ਨੇ। ਗੁਰੂ ਨਾਨਕ ਸਾਹਿਬ ਲੱਗੇ ਜਾਣ, ਦੋਦਾ ਕਹਿੰਦਾ ਮਹਾਰਾਜ ਅਸੀਂ ਤੁਹਾਨੂੰ ਜਾਣਦੇ, ਸੰਗਤ ਕੱਠੀ ਹੋ ਗਈ। ਮਹਾਰਾਜ ਅਸੀਂ ਜਾਣ ਨਹੀਂ ਰਹਿਣਾ, ਮਹਾਰਾਜ ਕਹਿੰਦੇ ਜਿਹਦੀ ਜ਼ਮੀਨ ਹੈ ਭਾਈ ਉਹ ਤੇਰੀ ਹੈ, ਅਸੀਂ ਐਵੇਂ ਕਬਜ਼ਾ ਕਰਨਾ? ਨਾਲੇ ਅਸੀਂ ਜ਼ਮੀਨਾਂ ਦਾ ਮੋਹ ਲੈ ਕੇ ਬਹਿ ਗਏ, ਅਸੀਂ ਸਾਧੂ ਕਾਹਦੇ ਹੋਏ? ਅਸੀਂ ਘਰ ਬਾਹਰ ਛੱਡੀ ਫਿਰਦੇ ਹਾਂ, ਆਪਣੀ ਜ਼ਮੀਨ ਛੱਡ ਕੇ ਤੇਰੀ ਜ਼ਮੀਨ ਤੋਂ ਲੈਣਾ ਸੀ, ਸਾਨੂੰ ਹੀ ਲੋੜ ਦੂਗੀ। ਬੜਾ ਆਖਿਆ ਮਹਾਰਾਜ ਕਹਿੰਦੇ, ਬਹੁਤ ਆਖਿਆ। ਸਤਿਗੁਰ ਕਹਿੰਦੇ ਅਸੀਂ ਨਹੀਂ ਰਹਿਣਾ। ਸੰਗਤ ਕਹਿੰਦੀ ਮਹਾਰਾਜ ਜੀ ਕਰੋੜੀ ਮਲ ਸੇਠ ਆਪ ਆ ਕੇ ਕਹਿ ਦੇਵੇਗਾ ਆਪਦੀ ਕਿਹੜੇ। ਫਿਰ ਰੇਕੀ ਦੇਵੀ ਜੋ ਦੋਦਾ ਗਿਆ, ਕਰੋੜੀ ਮਲ ਕਹਿੰਦਾ ਮੈਂ ਆਪ ਚੱਲੇ ਆ। ਦੋਦਾ ਕਹਿੰਦਾ ਨਾ ਜਾ, ਸਤਿਗੁਰ ਪੂਰੇ ਨੇ ਮਾਰਿਆ ਜਾਏਗਾ। ਕਹਿੰਦਾ ਨਹੀਂ, ਘੋੜੇ ਤੇ ਲੱਗਿਆ ਚੜ੍ਹਨ, ਘੋੜਾ ਡਰ ਗਿਆ, ਰਕਾਬ ਚ ਪੈਰ ਫਸ ਗਿਆ। ਬਸ ਫਿਰ ਘੋੜਾ ਘੜੀਸੀ ਫਿਰਦਾ, ਲੱਤ ਟੁੱਟ ਗਈ, ਤਿੰਨ ਚਾਰ ਮਹੀਨੇ ਮੰਜੇ ਤੇ ਪਿਆ ਰਿਹਾ। ਫਿਰ ਉੱਠਿਆ, ਫਿਰ ਤੁਰ ਪਿਆ, ਕਹਿੰਦਾ ਮੈਂ ਗੁਰੂ ਨਾਨਕ ਨੂੰ ਕੱਢ ਦੇਣਾ ਉੱਥੋਂ ਜਾ ਕੇ। ਤੁਰਿਆ ਤੇਰੇ ਨਜ਼ਰ ਹੀ ਨਾ ਆਵੇ, ਕੁਛ ਦਿੱਤੇ ਹੀ ਨਾ ਕੁਛ ਵੀ ਅੱਗੇ। ਫਿਰ ਨੀਵਾਂ ਹੋ ਕੇ ਗੁਰੂ ਨਾਨਕ ਦੇ ਚਰਨਾਂ ਤੇ ਹੱਥ ਜੋੜੇ, ਗਲਤ ਪੱਲਾ ਪਾਇਆ, ਫਿਰ ਝੁਕਾਇਆ, ਬੇਨਤੀ ਕੀਤੀ, ਕਹਿੰਦਾ ਮਹਾਰਾਜ ਕਿਰਪਾ ਕਰੋ, ਇੱਥੇ ਹੁਣ ਤੁਸੀਂ ਆਪਣੇ ਨਾਂ ਤੇ ਨਗਰ ਵਸਾਓ। ਅਖੁਸਤਨਾ ਸ੍ਰੀ ਵਾਹਿਗੁਰੂ, ਆਪਣੇ ਨਾਂ ਤੇ ਇਹ ਜ਼ਮੀਨ ਮੈਂ ਤੁਹਾਨੂੰ ਦਿੱਤੀ। ਗੁਰੂ ਨਾਨਕ ਸਾਹਿਬ ਅੱਜ ਵਾਲੇ ਸਾਧਾਂ ਵਰਗੇ ਨਹੀਂ ਸੀ। ਅੱਜ ਕੱਲ੍ਹ ਤੇ ਜਿਉਂਦੇ ਸੰਤਾਂ ਦੇ ਨਾਵਾਂ 'ਤੇ ਗੁਰਦੁਆਰਾ ਬਣਿਆ ਹੁੰਦਾ, ਸੰਤ ਵਿੱਚ ਬੈਠੇ ਨੇ, ਉਹਨਾਂ ਦੇ ਨਾਵਾਂ 'ਤੇ ਕਈ ਸਰ ਨੇ, ਕਈ ਕੋਈ ਕਿਤੇ, ਕੋਈ ਕਿਤੇ, ਕੋਈ ਕਿਤੇ, ਜਿਉਂਦਿਆਂ ਦੇ ਨਾਵਾਂ 'ਤੇ ਗੁਰਦੁਆਰੇ ਬਣੇ ਹੋਏ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਨਾਂ ਨਹੀਂ। ਮਹਾਰਾਜ ਜੀ ਤੁਹਾਡੇ ਨਾਂ 'ਤੇ ਨਹੀਂ, ਇਹ ਕਰਤਾਰ ਦਾ ਸਭ ਕੁਝ ਹੈ, ਕਰਤਾਰ ਦੇ ਨਾਂ 'ਤੇ ਇੱਥੇ ਨਗਰੀ ਵਸਦੇ ਜੀ।
1: ਸ੍ਰੀ ਵਾਹਿਗੁਰੂ।
0: ਫਿਰ ਉੱਥੇ ਵਸਾਇਆ ਮਹਾਰਾਜ ਨੇ ਕਰਤਾਰ, ਉਹ ਧਰਤੀ ਪਾਵਨ ਪਿੱਤਰ ਧਰਤੀ ਸੇਠ ਕਰੋੜੀ ਮਲ ਦੀ ਜਗ੍ਹਾ ਤੇ ਮਹਾਰਾਜ ਦੇ ਚਰਨਾਂ 'ਚ ਢਿਆ, ਹੰਕਾਰ ਦੂਰ ਹੋਇਆ, ਰੱਖਿਆ ਸਿਰ ਤੇ ਹੱਥ ਕੱਢ ਕੇ ਹੰਕਾਰ ਤੇ ਨਾਮ ਦੀ ਦਾਤ ਪਾ, ਉੱਚਿਆਂ ਨੂੰ ਨੀਵੇਂ ਕਰਨਾ, ਨੀਵਿਆਂ ਨੂੰ ਉੱਚੇ ਕਰਨਾ ਹੈ ਤੇ ਗੁਰੂ ਨਾਨਕ ਸਾਹਿਬ ਕੋਲ। ਜਿਹੜਾ ਸਿਆਣਾ ਜ਼ਿਮੀਂਦਾਰ ਹੈ ਨਾ, ਜਿਹਨੂੰ ਅਕਲ ਹੈ, ਉਹ ਕੀ ਕਰਦਾ? ਉੱਚੀ ਨੀਵੀਂ ਨੂੰ, ਉੱਚੀ ਜ਼ਮੀਨ ਨੂੰ ਪੱਧਰੀ ਕਰਦਾ ਹੈ, ਤੇ ਜਿਹੜੀ ਨੀਵੀਂ ਹੈ, ਜਿਹੜੇ ਟੋਏ ਨੇ, ਨਿਮਾਣ ਹੈ, ਉਹਨੂੰ ਮਿੱਟੀ ਪਾ ਪਾ ਕੇ ਭਰਦਾ, ਫਿਰ ਫਸਲ ਬੀਜਦਾ, ਸੁਹਾਗਾ ਲਾਉਂਦਾ, ਕਰਾਹ ਚਲਾਉਂਦਾ, ਤਵੀਆਂ ਚਲਾਉਂਦਾ, ਸਿਆਣਾ ਜ਼ਿਮੀਂਦਾਰ। ਕਿਉਂਕਿ ਪਤਾ ਹੈ ਜੇ ਜਗ੍ਹਾ ਨੀਵੀਂ ਹੈ, ਪਾਣੀ ਜ਼ਿਆਦਾ ਭਰ ਜਾਣਾ ਤਾਂ ਵੀ ਫਸਲ ਮਰ ਜਾਣੀ ਹੈ, ਜੇ ਜਗ੍ਹਾ ਉੱਚੀ ਹੈ ਉੱਥੇ ਪਾਣੀ ਪਹੁੰਚਣਾ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਬੀਜ ਪਾਉਣ ਤੋਂ ਪਹਿਲਾਂ, ਗੁਰਮਤ ਦਾ ਬੀਜ ਪਾਉਣ ਤੋਂ ਪਹਿਲਾਂ ਸਾਡੀ ਲੁਕਾਈ ਨੂੰ ਬਰਾਬਰ ਕੀਤਾ। ਇਹ ਕੇਵਲ ਗੁਰੂ ਨਾਨਕ ਸਾਹਿਬ ਨੇ ਕਿਵੇਂ ਇੱਕ ਸਿਆਣੇ ਜ਼ਿਮੀਂਦਾਰ ਵਾਂਗੂ ਫਸਲ ਬੀਜਣ ਤੋਂ ਪਹਿਲਾਂ ਉੱਚਿਆਂ ਨੂੰ ਨੀਵੇਂ ਕੀਤਾ, ਨੀਵਿਆਂ ਨੂੰ ਉੱਚੇ ਕੀਤਾ, ਬਰਾਬਰ ਕਰਕੇ ਮਲਕ ਭਾਗੋ ਦਾ ਮਾਨ ਕੱਢ ਕੇ ਨੀਵਾਂ ਕੀਤਾ, ਵੱਡੇ ਵੱਡੇ ਹੰਕਾਰੀਆਂ ਦਾ ਮਾਨ ਕੱਢ ਕੇ ਨੀਵਾਂ ਕੀਤਾ, ਤੇ ਲਾਲੋ ਵਰਗੇ ਨੀਵਿਆਂ ਨੂੰ ਉੱਚੇ ਕੀਤਾ। ਨੀਚੋ ਊਚ ਕਰੇ ਮੇਰਾ ਗੋਬਿੰਦ ਕਾਹੂ ਕੇ ਨਾ ਡਰੇ। ਨੀਵਿਆਂ ਨੂੰ ਉੱਚੇ ਕਰਕੇ, ਉੱਚਿਆਂ ਨੂੰ ਨੀਵੇਂ ਕਰਕੇ, ਬਰਾਬਰ ਕਰਕੇ ਸਾਡੇ ਸੰਸਾਰ ਨੂੰ, ਲੁਕਾਈ ਨੂੰ, ਫਿਰ ਮਾਰਨੇ ਨਾਮ ਦਾ ਚਿੱਟਾ ਦਿੱਤਾ। ਆ ਜਿਹੜੀ ਖਾਲਸਾ ਫੌਜ ਹੈ, ਇਹ ਗੁਰੂ ਨਾਨਕ ਦਾ ਚਿੱਟਾ ਦਿੱਤਾ ਹੋਇਆ। ਖੁਸ਼ਾਤਮਾ
1: ਸ੍ਰੀ ਵਾਹਿਗੁਰੂ।
0: ਇਹ ਫਸਲ ਪਲਣ ਤੱਕ, ਜੋਬਨ ਤੱਕ ਪਹੁੰਚਣ ਤੱਕ ਬਹੁਤ ਵੱਡੀਆਂ ਰੁਕਾਵਟਾਂ ਆਈਆਂ ਨੇ, ਬਹੁਤ ਵੱਡੀਆਂ ਮੁਸ਼ਕਲਾਂ ਦੇ ਸਾਹਮਣੇ ਕਰਨੇ ਪਏ ਨੇ। ਸਾਡੇ ਪੰਥ ਵਿੱਚ ਬੜੀਆਂ ਹਨੇਰੀਆਂ ਝੁੱਲੀਆਂ ਨੇ, ਝੁੱਲ ਰਹੀਆਂ ਨੇ, ਝੁੱਲਦੀਆਂ ਰਹਿਣੀਆਂ ਨੇ। ਪਰ ਉਹ ਮੂਰਖ ਲੋਕਾਂ ਨੂੰ ਇਹ ਨਹੀਂ ਪਤਾ, ਹਵਾ ਚਲਾਉਣ ਵਾਲੇ, ਹਨੇਰੀਆਂ ਚਲਾਉਣ ਵਾਲੇ, ਅਫਵਾਹਾਂ ਉਡਾਉਣ ਵਾਲੇ, ਹਰਿਮੰਦਰ ਸਾਹਿਬ ਢਾਉਣ ਵਾਲੇ, ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਇਹ ਗੁਰੂ ਨਾਨਕ ਦੀ ਬੀਜੀ ਫਸਲ ਹੈ, ਇਹ ਨਹੀਂ ਮਰਨੀ। ਅਖੁਸਤਨਾ
1: ਸ੍ਰੀ ਵਾਹਿਗੁਰੂ।
0: ਇਹ ਕਿਵੇਂ ਮਰ ਜਾਏਗੀ? ਗੁਰੂ ਨਾਨਕ ਦਾ ਬੀਜਿਆ ਬੀਜ ਹੋਵੇ, ਕੋਈ ਆਮ ਬੰਦਾ ਹੋਵੇ ਤੇ ਗੱਲ ਵੱਖ। ਬੜੇ ਧਰਮ ਚੱਲੇ ਤੇ ਬੜੇ ਗਏ, ਸਾਡੇ ਸਾਹਮਣੇ ਬੜੇ ਆਉਣਗੇ, ਬੜੇ ਡਿੱਗ ਪੈਣਗੇ, ਪਰ ਇਹ ਇੱਥੇ ਇਸ ਤਰ੍ਹਾਂ ਹੋਏਗਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ।
2: ਨਿਰਮਲ ਦਾ ਅਰਥ ਨਿਰਮਲੇ ਕੱਪੜ, ਨਿਰਮਲੇ ਸਾਧ ਨੇ। ਨਿਰਮਲ ਪੰਥ, ਨਿਰਮਲ ਦਾ ਅਰਥ ਹੈ ਉਜਲ ਪੰਥ, ਵੱਖ। ਸੋ ਗੁਰੂ ਨਾਨਕ ਦੀ ਬੀਜੀ ਫਸਲ ਨੂੰ ਪਾਣੀ ਦਸ ਪਾਤਸ਼ਾਹੀਆਂ ਤੱਕ ਲਾਇਆ, ਆਹ ਮਹਾਰਾਜ ਦੀ ਫਸਲ ਹੈ ਤੇ ਇਹਦੇ ਟਾਹਣੇ ਨਾ ਵੱਢੋ। ਇਹ ਮਹਾਰਾਜ ਦੀ ਬੀਜੀ ਫਸਲ ਨੂੰ ਉਜਾੜੋ ਨਾ। ਉਜੜਦੀ ਪਤਾ ਕਦੋਂ ਹੈ? ਜਦੋਂ ਆਪਾਂ ਨਾਈਆਂ ਦੀਆਂ ਦੁਕਾਨਾਂ ਤੇ ਜਾਂਦੇ, ਜਦੋਂ ਠੇਕਿਆਂ ਤੇ ਜਾਂਦੇ ਹਾਂ, ਥਾਂ ਥਾਂ ਤੇ ਠੇਕੇ, ਕਾਂ ਗਿਆਰੀ ਝਿੰਜਨ ਪੈਦਾ ਹੋ ਗਿਆ, ਬਰਸੀਨ ਪਿੱਛੇ ਹੀ ਨਾ ਆਪਣੀਆਂ ਫਸਲਾਂ ਦੇ ਕਈ ਵਾਰੀ ਪੈਦਾ ਹੋ ਜਾਂਦਾ, ਕੱਢ ਦਿੰਦੇ ਹਾਂ, ਫਿਰ ਇਹਦੇ ਚੱਲਦਾ ਹੀ ਆਇਆ ਕੰਮ। ਜਿਮੀਦਾਰ ਵਿਚਾਰੇ ਜੋ ਮਰਜ਼ੀ ਕਰ ਲੈਣ ਉਹ ਹੁੰਦਾ ਹੀ। ਇਹ ਵੀ ਇਸੇ ਤਰ੍ਹਾਂ ਹੀ ਬੜੇ ਪ੍ਰਚਾਰਕ ਆਏ ਤੇ ਇਸੇ ਤਰ੍ਹਾਂ ਫਸਲ ਗੁਰੂ ਨਾਨਕ ਦੀ ਬੀਜੀ ਹੋਈ ਹੈ ਤੇ ਉਹ ਝੀਂਜਣ ਕੱਢਦੇ ਨੇ, ਫਿਰ ਮਾੜਾ ਮੋਟਾ ਉੱਗ ਪੈਂਦਾ, ਕੋਈ ਹੋਰ ਆ ਜਾਂਦਾ ਉਹ ਕੱਢਦਾ, ਬਸ ਜੀ ਚੱਲਦਾ ਰਿਹਾ। ਆਓ ਫਿਰ ਆਪਾਂ ਆਪਣਾ ਤੇ ਕੱਢ ਲਈਏ, ਅੱਗੇ ਫਿਰ ਜਿਹੜਾ ਆਏਗਾ ਸਮਾਂ ਦੇਖੀ ਜਾਏਗੀ, ਜਿਹੜਾ ਪਿੱਛੇ ਲੰਘ ਗਿਆ ਉਹ ਵੀ ਵੱਖ ਹੈ। ਆਪਣੇ ਵਿੱਚ ਜਿਹੜੀ ਕਾਂਗ ਆ ਰਹੀ ਹੈ ਉਹ ਆਪਾਂ ਨੂੰ ਨਜ਼ਰ ਆ ਹੀ ਰਹੀ ਹੈ। ਬੜੇ ਨੇ ਦਾੜੀਆਂ ਕੱਤੀਆਂ ਵਾਲੇ, ਬੜੇ ਨੇ ਜਿਹੜੇ ਰੋਜ਼ ਠੇਕੇ ਦੇ ਪ੍ਰੇਮੀ ਨੇ। ਦਾਸ ਉਹਨਾਂ ਦੇ ਚਰਨਾਂ ਵਿੱਚ ਗੁਜ਼ਾਰਿਸ਼ ਹੈ, ਅੰਮ੍ਰਿਤ ਛਕੋ, ਸਿੰਘ ਸਜੋ, ਦਾੜੀਆਂ ਰੱਖੋ, ਗੁਰੂ ਗ੍ਰੰਥ ਸਾਹਿਬ ਮਰ ਦੇ ਲੜਨ ਲੱਗੋ। ਸਦਾ ਬੇਨਤੀਆਂ ਕਰਦਾ ਰਿਹਾ, ਪਿਛਲੇ ਸਾਲ ਵੀ ਕੀਤੀਆਂ, ਤੁਹਾਡੇ ਇਲਾਕੇ ਜਿੱਥੇ ਦੀਵਾਨ ਲੱਗਣ ਕਰਦਾ ਹੁੰਦਾ, ਅੱਜ ਵੀ ਉਹੀ ਬੇਨਤੀਆਂ ਨੇ, ਸਦਾ ਇਹੀ ਰਹਿਣਗੀਆਂ, ਰਹਿੰਦੇ ਸਵਾਸਾਂ ਤੱਕ ਇਹੀ ਬੇਨਤੀਆਂ ਕਰਦੇ ਰਹਿਣਾ। ਕਿਹੜੀ?
1: ਅੰਮ੍ਰਿਤ ਛਕ ਕੇ ਗੁਰਾਂ ਦੇ ਲੜ ਲੜ ਮਿਲ ਜੋ ਤੇ ਰੱਖੋ ਵੀ।

0: ਭਾਈ ਅੱਜ ਵੋਟਾਂ ਪੈਣੀਆਂ ਨੇ, 10 ਤਾਰੀਖ ਹੈ, ਪਰ ਜਿਹੜੀਆਂ ਤੁਸੀਂ ਇੱਥੇ ਵੋਟਾਂ ਪਾ ਚੱਲੋ ਇਹ ਸੰਦੂਕੜੀ ਧਰਮਰਾਜ ਕੋਲ ਖੁੱਲਣੀ ਹੈ, ਕੋਈ ਦੱਸਣਾ ਅੱਗੇ ਖੁੱਲਣੀ ਹੈ, ਇਹ ਤੇ ਇੱਥੇ 5-4 ਦਿਨਾਂ ਨੂੰ ਖੁੱਲਣੀ ਹੈ, ਨਾਲੇ ਭਾਗ ਤੇ ਕਿਸੇ ਹੋਰ ਦੀ ਜਾਗਣੇ ਨੇ, ਹੈਂਜੀ ਸਾਡੇ ਤੇ ਨੀ ਜਾਗਣੇ, ਉਹਨਾਂ ਦੇ ਜਾਗਣਗੇ ਜਿਹੜੇ ਜਿੱਤ ਗਏ, ਕਈ ਰੋਣਗੇ ਤੇ ਕਈ ਜਿਹੜੇ ਜਿੱਤ ਗਏ ਉਹ ਹੱਸਣਗੇ, ਜਿਹੜੇ ਹਾਰ ਗਏ ਰੋਣਗੇ। ਪਰ ਇੱਥੇ ਜਿਹੜਾ ਬੀਜ ਜਿੰਨੇ ਆ, ਜਿਹੜੀ ਵੋਟ ਪਾ ਜਾਂਦੇ ਆ, ਇਹਨੇ ਲੋਕ ਵਿੱਚ ਵੀ ਸਾਡੇ ਹੀ ਕੰਮ ਆਉਣਾ ਤੇ ਪਰਲੋਕ ਵਿੱਚ ਵੀ
1: ਸਾਡੇ ਹੀ ਕੰਮ ਆਉਣਾ,
0: ਇਹ ਅਸਲੀ ਵੋਟ। ਬਾਕੀ ਵੋਟਾਂ ਪਾਇਆ ਕਰੋ ਕੋਈ ਨੀ, ਅਸਲੀ ਵੋਟ ਹੈ ਉਹ। ਤੋਂ ਅੱਜ ਆਪਾਂ ਪਾਣੀ ਨਹੀਂ, ਮੈਂ ਨਹੀਂ ਪਾਉਣੀ, ਤੁਸੀਂ ਪਾਣੀ, ਮੈਂ ਸੁਲੇਖੇ ਨਾਲ ਆਪਾਂ ਕਹਿ ਗਏ। ਸੋ ਚਲੋ ਤੁਹਾਡੇ ਨਾਲ ਹੀ ਮੇਰੀ ਵੋਟ ਹੈ। ਪੜ੍ਹੋ ਪਿਆਰ ਨਾਲ ਗੁਰੂ ਸਤੋਤਰ ਅਰਦਾਸ ਹੁਕਮਨਾਮੇ, ਮਹਾਰਾਜ ਜੀ ਜਾਣਗੇ ਫਿਰ ਜਾਣਾ। ਕੋਈ ਵੀ ਪ੍ਰੇਮੀ ਪਹਿਲਾਂ ਜਾਣ ਦੀ ਖੇਚਲਾ ਨਾ ਕਰੇ, ਸਤਿਗੁਰ ਅੱਗੇ ਅੱਗੇ ਆਪਾਂ ਸਾਰੇ ਮਗਰ ਮਗਰ, ਇਹ ਜ਼ਰੂਰੀ ਬੇਨਤੀ ਹੈ। ਹਾਂ ਧੰਨਵਾਦ ਜਿੱਥੇ ਸੰਗਤ ਦਾ ਹੈ, 1 ਤੋਂ 2 ਪ੍ਰਾਣੀਆਂ ਦੇ ਨਾਮ ਆਏ ਭਾਈ ਅਮਰ ਸਿੰਘ।

ਸਾਹਿਬ ਦੀ ਕਿੱਡੀ ਵੱਡੀ ਬਖਸ਼ਿਸ਼ ਹੋਈ ਹੈ। 102 ਦੇ ਨਾਮ ਆਏ ਤੇ ਮਹਾਰਾਜ ਨੇ ਕਿਰਪਾ ਕਰ ਦੇਣੀ ਹੈ, ਬਖਸ਼ਿਸ਼ ਕਰ ਦੇਣੀ ਹੈ। ਅੱਜ ਵੀ ਬਹੁਤ ਸੰਗਤ ਆਪੋ ਆਪਣੇ ਨਾਮ ਭਾਈ ਲਿਖਾ ਰਹੇ, ਅਜੇ ਲਿਖ ਵੀ ਰਹੇ ਨੇ ਬਰੇਲੀ, ਔਰ ਇਹਨੇ ਨਾਮ ਹੌਲੀ ਹੌਲੀ ਅੱਜ ਆਪੋ ਆਪਣੇ ਨਾਮ ਦਰਜ ਕਰਾ ਦਿਓ। ਨਹੀਂ ਨੀ ਨਾਮ ਦਰਜ ਕਰਾਓਗੇ ਫਰਜ਼ ਤਾਂ ਵੀ ਕੋਈ ਨੀ, ਕੱਲ੍ਹ ਨੂੰ ਸ਼ਾਮ ਨੂੰ 5:30 ਵਜੇ ਨੂੰ ਆ ਜਾਏ, 1:00 ਪੰਜ ਪਿਆਰੇ ਆ ਜਾਣਗੇ। ਅੱਜ ਅੰਮ੍ਰਿਤ ਸੰਚਾਰ ਹੋਇਆ ਦਿਨੇ ਸਮਾਣੇ ਕੋਲ, ਤੇ ਕੱਲ ਨੂੰ ਇੱਥੇ ਅੰਮ੍ਰਿਤ ਸੰਚਾਰ ਹੋਣਾ ਹੈ ਕੋਈ ਸ਼ਾਮ ਨੂੰ 6:00, ਤੇ ਵੋਟਾਂ ਤੋਂ ਵਿਹਲੇ ਹੋ ਕੇ ਸਾਰਿਆਂ ਨੇ ਜੋ ਕੱਲ ਨੂੰ ਅੰਮ੍ਰਿਤ ਛਕਣ ਵਾਸਤੇ ਪਹੁੰਚਣਾ ਹੈ, ਅਸਲੀ ਜਿਹੜਾ ਹੈ ਜ਼ਿੰਦਗੀ ਦਾ ਮਨੋਰਥ ਆਨੰਦ ਲੈਣਾ ਹੈ। ਬਾਕੀ ਮਹਾਰਾਜ ਨੇ ਕਿਰਪਾ ਕਰਨੀ ਹੈ ਫਿਰ ਜੀਵਨ ਬਣ ਜਾਵੇ। ਕੱਲ ਨੂੰ ਸ਼ਾਮ ਨੂੰ 6:00 ਸਾਰੀ ਸੰਗਤ ਯਾਦ ਰੱਖਿਓ ਭਾਈ, 6:00 ਪਹੁੰਚ ਕੇ ਗੁਰੂ ਕੇ ਜਹਾਜ਼ੇ ਚੜ੍ਹਨਾ। 11 ਬੇਲੀਆਂ ਮਿੱਤਰਾਂ ਹੋਰ ਦੋਸਤਾਂ ਨੂੰ ਪ੍ਰੇਰੋ, 1 ਨੂੰ 2 ਨੂੰ 4 ਨੂੰ 5 ਨੂੰ ਜਿਨ੍ਹਾਂ ਨੂੰ ਪ੍ਰੇਰਿਆ ਜਾ ਸਕਦਾ ਪ੍ਰੇਰ ਕੇ ਜੋੜ ਕੇ ਲੈ ਕੇ ਆਉਣਾ। ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਸਵਾਹ। ਮਹਾਨ ਬਖਸ਼ਿਸ਼ ਸਤਿਗੁਰਾਂ ਦੀ ਸੰਭਾਲੀ ਆਪਾਂ, ਤੇ ਲਗਾਤਾਰ ਹੁਣ ਲਗਭਗ ਆਪਾਂ ਨੂੰ 2.5 ਘੰਟੇ ਲੰਘ ਜਾਣੇ ਨੇ ਬੈਠਿਆਂ ਨੂੰ, ਪਤਾ ਹੀ ਨਹੀਂ ਲੱਗਿਆ ਸਮਾਂ ਕਦੋਂ ਲੰਘ ਗਿਆ। ਮਨ ਜੁੜ ਗਿਆ ਫਿਰ ਨਹੀਂ। ਸੋ ਸਤਿਗੁਰ ਮਿਹਰ ਕਰਨ, ਜਿੱਥੇ ਇਸ ਇਲਾਕੇ ਦੀ ਸੰਗਤ ਬੈਠੀ, ਦਿੱਲੀ ਤੋਂ ਬੱਸ ਭਰ ਕੇ ਆਈ ਹੋਈ, ਸੋ ਆਪ ਜੀ ਦੇ ਵਿੱਚ ਬੈਠੇ ਨੇ ਪ੍ਰੇਮੀ ਜੀ ਆਇਆਂ ਨੂੰ, ਉਹਨਾਂ ਨੂੰ, ਔਰ ਟਾਂਡਾ ਰਾਮ ਸਹਾਏ ਇੱਧਰ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਮੁਕੇਰੀਆਂ ਦੇ ਇਲਾਕੇ ਦੀ ਸੰਗਤ ਆਈ ਗੱਡੀ ਭਰ ਕੇ। ਧੰਨਵਾਦ, ਕਿੰਨੀ ਕਿੰਨੀ ਦੂਰੋਂ ਆਨੰਦ ਮਾਣ ਰਹੀ ਸੰਗਤ ਪਹੁੰਚ ਰਹੀ ਹੈ, ਲਾਹਾ ਲੈ ਰਹੇ ਨੇ, ਔਰ ਅੱਜ ਦਾ ਜਿਹੜਾ ਦੀਵਾਨ ਕੱਲ੍ਹ ਨੂੰ ਫੇਰ ਇਵੇਂ ਜਿਵੇਂ ਵੱਧ ਚੜ ਕੇ ਸਾਰਿਆਂ ਨੇ ਆਉਣਾ ਹੈ ਤੇ ਆਨੰਦ ਲੈਣਾ ਹੈ। ਇੱਕੋ ਦੀਵਾਨ ਹੈ ਆਪਣੇ ਇਲਾਕੇ ਵਿੱਚ, ਉਸ ਤੋਂ ਬਾਅਦ ਫਿਰ ਮੇਰੇ ਖਿਆਲ 'ਚ ਛੇਤੀ ਨੇੜੇ ਦੀਵਾਨ ਨਹੀਂ, ਅਜੇ ਥੋੜ੍ਹਾ ਸਮਾਂ ਲੱਗ ਜਾਣਾ। ਸੋ ਸਾਧ ਸੰਗਤ ਲਾਹਾ ਲਓ, ਸਮੇਂ ਨਾਲ ਪਹੁੰਚੋ। ਬਾਕੀ ਬਪਰੌਰ ਪਿੰਡ ਵਿੱਚ ਵੀ ਦੀਵਾਨ ਨੇ, ਜੇ ਬਪਰੌਰ ਦੇ ਪ੍ਰੇਮੀ ਆਏ ਹੋਣ ਤੇ ਮੈਨੂੰ ਪ੍ਰਸ਼ਾਦੇ ਵਾਲੇ ਘਰ ਮਿਲ ਲੈਣ। ਉਹਨਾਂ ਦੇ 2 ਦੀਵਾਨ ਨੇ ਪਰ 2 ਵਿੱਚ ਗੱਲ ਨਹੀਂ ਬਣਨੀ, ਅੰਮ੍ਰਿਤ ਸੰਚਾਰ ਨਹੀਂ ਹੋ ਸਕੇਗਾ ਕਿਉਂਕਿ ਇੱਕੋ ਦਿਨ ਦਾਸ ਨੇ ਆਉਣਾ। 14-15 ਦਾ ਦੀਵਾਨ ਹੈ, 14 ਨੂੰ ਤੇ ਹਾਜ਼ਰੀ ਭਰਾਂਗਾ ਮੈਂ, 15 ਨੂੰ ਸੰਗਰਾਂਦ ਹੈ, ਉੱਥੇ ਹਾਜ਼ਰੀ ਭਰਨੀ ਹੈ, ਇਸ ਕਰਕੇ ਰੰਗ ਸਾਰੇ ਹੀ ਖਰਾਬ ਹੋ ਜਾਣਾ। ਤੇ ਉਹਨਾਂ ਵਾਸਤੇ ਆਪਾਂ ਫਿਰ 14-15 ਤੇ 16 ਦਾ ਵੀ ਇੱਕ ਦੀਵਾਨ ਰੱਖ ਕੇ ਤੇ 16 ਨੂੰ ਅੰਮ੍ਰਿਤ ਸੰਚਾਰ ਕਰਾਈਏ ਤਾਂ ਜੋ ਵੱਧ ਚੜ ਕੇ ਸੰਗਤਾਂ ਅੰਮ੍ਰਿਤ ਛਕਣ ਤੇ ਗੁਰੂ ਕੇ ਜਹਾਜ਼ੇ ਚੜ੍ਹਨ, ਤੋਂ ਵੱਧ ਚੜ ਕੇ ਸੰਗਤਾਂ ਨੇ ਆਨੰਦ ਲੈਣਾ ਅੱਜ ਵੀ, ਔਰ ਆਪ ਜੀ ਨੇ ਆਨੰਦ ਮਾਣਿਆ ਇਸੇ ਤਰ੍ਹਾਂ ਕੱਲ੍ਹ ਨੂੰ ਵੀ ਸਾਰਿਆਂ ਨੇ ਵੱਧ ਚੜ ਕੇ ਆਉਣਾ, ਹੋਰਾਂ ਨੂੰ ਵੀ ਨਾਲ ਪ੍ਰੇਰ ਕੇ ਲੈ ਕੇ ਆਉਣਾ। ਅੰਮ੍ਰਿਤ ਛਕਣ ਵਾਸਤੇ ਵੀ ਪ੍ਰੇਰੋ ਸੰਗਤ ਦਾ, ਸਾਰਿਆਂ ਦਾ ਬੜਾ ਧੰਨਵਾਦ। ਬਾਕੀ ਆਪਣੇ ਨਿਰਵੈਰ ਖਾਲਸਾ ਮਾਸ ਪੱਤਰਿਕਾ ਜੋ ਕਿ ਹਰ ਮਹੀਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਹੈ, ਆਪ ਜੀ ਉਸ ਮੈਗਜ਼ੀਨ ਦੇ ਮੈਂਬਰ ਬਣੋ ਤੇ ਆਪ ਜੀ ਦੇ ਇਲਾਕੇ ਵਿੱਚ ਜਿੱਥੇ ਕਿਤੇ ਵੀ ਜੋ ਹਨ ਉਹ ਮੈਗਜ਼ੀਨ ਪਹੁੰਚਾ ਦਿੱਤਾ ਜਾਇਆ ਕਰੇਗਾ, ਜੋ ਕਿ ਉਹਦੇ ਐਡੀਟਰ ਵੀ ਭਾਈ ਰਜਿੰਦਰ ਸਿੰਘ ਖਹਿਰਾ ਹਨ ਜੋ ਕਿ ਅੰਬਾਲੇ ਰਹਿਣ ਵਾਲੇ ਨੇ, ਹੁਣ ਅੰਬਾਲੇ ਵੀ ਸਮਾਗਮ ਹੋਇਆ ਸੀ ਇਹਨਾਂ ਦੇ, ਔਰ ਸਾਰੀ ਸੰਗਤ ਦੇ ਸਹਿਯੋਗ ਨਾਲ, ਔਰ ਐਸੀ ਗੱਲ ਨਹੀਂ, ਬਹੁਤ ਵੱਡਾ ਸਮਾਗਮ, ਬੜਾ ਵੱਡਾ ਉਪਰਾਲਾ ਜੋ ਉਹਨਾਂ ਨੇ ਕੀਤਾ, ਔਰ ਆਹ ਜਿਹੜੀ ਖੁਸ਼ੀ ਦੀ ਗੱਲ ਹੈ, ਚਲੋ ਇਹ ਉਪਰਾਲੇ ਹੁੰਦੇ ਰਹਿੰਦੇ ਨੇ ਪਰ ਆਹ ਜਿਹੜਾ ਸਭ ਤੋਂ ਵੱਡਾ ਉਪਰਾਲਾ ਹੈ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਵੱਲੋਂ ਮੈਗਜ਼ੀਨ, ਉਹ ਇਹਨਾਂ ਦੇ ਸਪੁਰਦ ਕੀਤਾ ਹੋਇਆ, ਇਹਨਾਂ ਨੇ ਕੱਢਣਾ ਹਰ ਮਹੀਨੇ ਜੋ ਮਾਸਿਕ ਪੱਤਰਿਕਾ ਕੱਢੀ ਜਾਂਦੀ ਹੈ, ਔਰ ਵੱਧ ਚੜ ਕੇ ਬੜਾ ਉੱਦਮ ਨਾਲ ਭੱਜ ਦੌੜ ਕਰਕੇ, ਕਿਉਂਕਿ ਇੱਕ ਜਿਹੜਾ ਮੇਰੇ ਵਰਗਾ ਹੈ ਹੀ ਵੇਲਾ, ਉਹਨੂੰ ਤਾਂ ਜਿੱਥੇ ਮਰਜ਼ੀ ਲੈ ਜਾਓ, ਵਿਹਲੇ ਬੰਦੇ ਨੂੰ ਜੋ ਮਰਜ਼ੀ ਕਰਾਈ ਚੱਲੋ, ਉੱਧਰ ਨੂੰ ਤੁਰ ਪੈਂਦਾ, ਚਲੋ ਜੀ ਗੱਡੀ ਲੈ ਕੇ ਚਰਨ ਪਾਇਆ, ਉਹਦੇ ਇੱਧਰ ਚਲੋ ਇੱਧਰ ਚਲੋ, ਪਰ ਜਿਹੜੀ ਨੌਕਰੀ ਹੈ ਨਾ, ਇਹ ਨੌਕਰੀ ਵਿੱਚੋਂ ਸਮਾਂ ਕੱਢਣਾ ਇਹ ਬਹੁਤ ਵਧੀਆ ਗੱਲ, ਜੋ ਸਮੇਂ 'ਚੋਂ ਸਮਾਂ ਕੱਢਣਾ ਇਹ ਔਖਾ ਕੰਮ ਹੁੰਦਾ, ਵੀ ਨਾਲੇ ਸਰਕਾਰਾਂ ਦਾ ਵੀ ਡਰ ਹੈ ਪਰ ਸੱਚੀ ਸਰਕਾਰ ਦੀ ਨੌਕਰੀ ਵੀ ਨਾਲ ਨਾਲ ਇਹ ਜ਼ਰੂਰੀ ਹੈ, ਇਹ ਸਰਕਾਰਾਂ 'ਤੇ ਬਦਲਦੀਆਂ ਰਹਿੰਦੀਆਂ ਪਰ ਸੱਚੀ ਸਰਕਾਰ ਦੀ ਨੌਕਰੀ ਵੀ। ਹਾਂ, ਇਹ ਮਹਾਰਾਜ ਨੇ ਇਹਨਾਂ ਦੇ ਸਪੁਰਦ ਕੀਤੀ ਹੈ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਮੇਰੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਹੈ, ਨਾਲ ਮਿਲ ਕੇ ਅਸੀਂ, ਚਲੋ ਜਿਹੜਾ ਕੰਮ ਇਹ ਕਰ ਸਕਦੇ ਹੋ ਮੈਂ ਨਹੀਂ ਕਰ ਸਕਦਾ, ਔਰ ਜੋ ਹੈ ਜਿੰਨੀ ਕੁ ਡਿਊਟੀ ਮੇਰੀ ਹੈ ਮੈਂ ਨਿਭਾ ਹੀ ਰਿਹਾ। ਸੋ ਮੈਗਜ਼ੀਨ ਹਰ ਮਹੀਨੇ ਨਿਕਲਦਾ, ਸੰਗਤ ਜਿਹੜੇ ਚਾਹਵਾਨ ਹੋਣ ਬਾਹਰ ਗੱਡੀ ਖਲੋਤੀ ਹੈ ਬਲਾਰੋ ਕੈਂਪਰ, ਉਹਦੇ 'ਤੇ
ਜੋ ਕਿ ਨਰਵੈਰ ਖਾਲਸਾ ਉੱਥੇ ਸਟਾਲ ਲੱਗੀ ਹੁੰਦੀ ਹੈ, ਮੈਂਬਰ ਬਣ ਜਾਓਗੇ ਤੇ ਹਰ ਮਹੀਨੇ ਡਾਕਟਰਾਂ ਦੀ ਮੈਗਜ਼ੀਨ ਪਹੁੰਚ ਜਾਇਆ ਕਰੇਗਾ, ਔਰ ਉਹਦੇ ਵਿੱਚ ਸਿਆਣੇ ਸਿਆਣੇ ਗੁਰਮੁਖਾਂ ਦੇ ਲੇਖ ਛਪਦੇ ਨੇ, ਔਰ ਸਤਸੰਗ ਨਾਲ ਦੀਵਾਨ ਵੀ ਛਪਦੇ ਨੇ। ਆਉਣ ਵਾਲੇ ਸਮਾਗਮ ਜਿਹੜੇ ਨੇ ਉਹਨਾਂ ਦਾ ਵੇਰਵਾ ਦਿੱਤਾ ਹੁੰਦਾ, ਕਿਹੜਾ ਸਮਾਗਮ ਕਿੱਥੇ ਕਦੋਂ ਹੋ ਰਿਹਾ, ਔਰ ਕਿੰਨੀ ਸੰਗਤ ਨੇ ਅੰਮ੍ਰਿਤ ਛਕਿਆ ਗੁਰੂ ਕੇ ਜਹਾਜ਼ੇ ਚੜ੍ਹੇ ਨੇ। ਇਸ ਸੰਸਥਾ ਤੋਂ ਪੂਰੀ ਪੂਰੀ ਜਾਣਕਾਰੀ ਜੇ ਲੈਣੀ ਹੈ ਤੇ ਉਹ ਆਪੋ ਆਪਣੇ ਨਾਮ ਦਰਜ ਕਰਾ ਦੇਣ। ਬੜੇ ਪਿਆਰ ਨਾਲ ਸਾਰੇ ਗੁਰੂ ਸਤੋਤਰ, ਫਿਰ ਅਰਦਾਸ, ਫਿਰ ਹੁਕਮਨਾਮੇ। ਮਹਾਰਾਜ ਤੋਂ ਪਹਿਲਾਂ ਨਾ ਜਾਇਓ, ਇਹ ਤੁਹਾਡੇ ਚਰਨਾਂ 'ਚ ਜ਼ਰੂਰੀ ਬੇਨਤੀ ਹੈ। ਸਤਿਗੁਰ ਜਿੰਨਾ ਚਿਰ ਨਹੀਂ ਜਾਂਦੇ, ਜੇ ਪਹਿਲਾਂ ਜਾਵਾਂਗੇ ਨਰਾਦਰ ਹੋਏਗਾ। ਅਜੇ ਵੀ ਮੈਂ ਪਟਿਆਲੇ ਜਾਣਾ, ਫਿਰ ਕੱਲ੍ਹ ਨੂੰ ਸਮਾਗਮ ਹਾਜ਼ਰੀ ਭਰਨੀ, ਔਰ ਕੱਲ੍ਹ ਨੂੰ ਜਿਹੜਾ ਜਲਦੀ ਆਉਣ ਕੋਸ਼ਿਸ਼ ਕਰਾਂਗਾ ਆਉਣ ਦੀ, ਕਿ 9:30 ਤੋਂ ਪਹਿਲਾਂ ਆਪਾਂ ਆ ਕੇ ਕੀਰਤਨ ਸ਼ੁਰੂ ਕਰੀਏ, ਅਤੇ ਸੰਗਤ ਨੂੰ ਵੀ ਜ਼ਰਾ ਬੇਨਤੀ ਜ਼ਰਾ ਜਲਦੀ ਆਉਣ ਦੀ ਖੇਚਲਾ ਕਰਿਓ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਰੀਰ ਵਿੱਚੋਂ ਸਵਾਸ ਨਿਕਲਣ ਦੀ ਦੇਰ ਹੈ, ਜਿਨ੍ਹਾਂ ਨੂੰ ਤੂੰ ਆਪਣੇ ਕਹਿਣਾ ਹੈ, ਤੇਰੇ ਸਾਥ ਸੰਬੰਧੀ ਦੋਸਤ ਮਿੱਤਰ ਸਰੀਰ ਵਿੱਚੋਂ ਸਵਾਸ ਨਿਕਲਣ ਦੀ ਦੇਰ ਹਰ ਕੋਈ ਸਾਥ ਛੱਡ ਦਿੰਦਾ ਹੈ। ਸਭ ਤੋਂ ਪਹਿਲਾਂ ਪੁੱਛਦਾ ਹੈ ਕਿ ਬਾਹਰ ਕਦੋਂ ਲਿਜਾਣਾ ਹੈ। ਭਗਤ ਕਬੀਰ ਜੀ ਨੇ ਬੜਾ ਪਿਆਰਾ ਅੰਮ੍ਰਿਤ ਬਾਣੀ ਦੇ ਬੋਲ ਫਰਮਾਨ ਕੀਤਾ, ਉਹ ਸਾਰੇ ਪੜ੍ਹੀਏ।

ਆਪਣੀ ਕਹਾਈ ਜੋਤ ਸੁਭਾਵੈ ਸੋ ਪ੍ਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁੰਨ ਭਲਾ ਕਰਾਈ ਦੀਨ ਕੈ ਤੋਸੈ ਦੁਨੀ ਨਾ ਜਾਈ ਸਰਬ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗਮੇ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਸੂਈ ਮਹੱਲਾ ਪੰਜਵਾਂ ਪ੍ਰਾਤਹ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਐ ਹਰ ਨਾਮ ਪੂਰਨ ਹੋਵੈ ਮਨ ਕੇ ਕਾਮ ਰਹਾਉ ਪ੍ਰਭ ਅਬਨਾਸੀ ਰਹਿਣ ਦਿਨ ਗਾਉ ਜੀਵਤ ਮਰਤ ਨਿਸ਼ਚਲ ਪਾਵਹਿ ਥਾਉ ਸੋ ਸਾਹੂ ਸੇਵ ਜਿਤ ਤੋਤ ਨਾ ਆਵੈ ਖਾਤ ਖਰਚਤ ਸੁਖ ਆਨੰਦ ਵਿਹਾਵੈ।

ਹਾਲ ਦੁੱਖ ਬਿਨ ਸੇ ਪੂਰਨ ਭਈ ਕਾਲ ਪੇਖ ਪੇਖ ਜੀਵਾਂ ਦਰਸ ਤੁਮਹਾਰਾ ਚਰਨ ਕਮਲ ਜਾਈ ਬਲਿਹਾਰਾ ਤੁਝ ਬਿਨ ਠਾਕੁਰ ਕਮਨ ਹਮਾਰਾ ਰਹਾਉ ਸਾਧ ਸੰਗਤ ਸਿਉ ਪ੍ਰੀਤ ਬਣ ਆਈ ਪੂਰਬ ਕਰਮ ਲਿਖਤ ਤੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਾਲ ਨਾ ਸਾਕਹ ਕੀਨੇ ਤਾਪ ਨਿਮਖ ਨਾ ਬਿਸਰਹਿ ਹਰ ਚਰਨ ਤੁਮਾਰੇ ਨਾਨਕ ਮਾਂਗੈ ਦਾਨ ਪਿਆਰੇ ਸੂਹੀ ਮਹੱਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ

ਦਾਸ ਹਰ ਸੇਤੀ ਰਾਤੀ ਰਾਮ ਰਸਾਇਣ ਅਣ ਦਿਨ ਮਾਤੀ ਬਾਹਾਂ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਉਧਾਰ ਸਵਾਮੀ ਪ੍ਰਭ ਕਿਰਪਾ ਤਾਰੀ ਨਾਨਕ ਦਾਸ ਹਰ ਸਰਨ ਦੁਆਰੀ ਸੂਹੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਨਿਚਲ ਘਰ ਪਾਇਆ ਸਰਬ ਸੂਖ ਫਿਰ ਨਹੀਂ ਡੁਲਾਇਆ ਗੁਰੂ ਧਿਆਏ ਹਰ ਚਰਨ ਮਨ ਕੀਨੇ ਤਾਂ ਤੇ ਕਰਤਾ ਅਸਥਿਰ ਕੀਨੇ ਰਹਾਉ ਗੁਣ ਗਾਵਤ ਅਚੁਤ ਅਬਨਾਸੀ ਤਾਂ ਤੇ ਕਾਟੀ ਜਮ ਕੀ ਫਾਸੀ ਕਰ ਕਿਰਪਾਲੀ ਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੂਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰਸਰ

ਮਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲੈ ਜਪ ਨਾਲਾ ਨਾਨਕ ਜਾਚੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰ ਨਾ ਕੋਈ ਆਪੇ ਥੰਮੈ ਸੱਚਾ ਸੂਈ ਹਰ ਹਰ ਨਾਮ ਮੇਰਾ ਆਧਾਰ

ਹੋਰ ਦੂਜੀ ਆ ਚੁਕਾਈ ਮੇਰੇ ਰਾਮ ਰਾਏ ਤੁਧ ਚਿਤ ਆਇਆ ਉਭਰੀ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾਉ ਅੰਧਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਿਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਭਰਮ ਗਿਆ ਭੈ ਮੋਹ ਬਨਾਸੇ ਮਿਟਿਆ ਸਗਲ ਵਸੂਰਾ।

ਹਰਸਿਓ ਲੈਣ ਮਲਾਈ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ

0: ਭੈਰੂ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਭਉ ਤਰੀਐ ਆਪ ਤਿਆਗ ਹੋਈਐ ਸਭ ਰੀਣਾ ਜੀਵਤਿਆਂ ਇਉਂ ਮਰੀਐ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾਰ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਸਿਪਾਹੀ ਕਹਿੰਦੇ ਇਹਨੂੰ ਸਿੱਟੇ ਆ ਜੀ, ਬੇੜੀਆਂ ਪਾਈਆਂ ਹੋਈਆਂ ਤੇ ਸਾਥੋਂ ਵੀ ਪਹਿਲਾਂ। ਕਬੀਰ ਕਹਿੰਦੇ ਦੱਸੋ ਕਿਹੜੀ ਕਰਾਮਾਤ ਦਿਖਾਈ ਹੈ ਤੂੰ, ਤੂੰ ਕਾਲਾ ਇਲਮ ਜਾਣਦਾ, ਮੁਸਲਮਾਨ ਕਾਲੇ ਇਲਮ ਨੂੰ ਮੰਨਦੇ ਨੇ, ਤੈਨੂੰ ਬੰਨ ਕੇ ਸਿੱਟਿਆ ਤੂੰ ਡੁੱਬਿਆ ਕਿਉਂ ਨੀ। ਕਬੀਰ ਸਾਹਿਬ ਕਹਿੰਦੇ ਬਾਦਸ਼ਾਹ ਮੈਨੂੰ ਐਂ ਦੱਸ ਵੀ ਤੇਰੇ ਸਿਪਾਹੀਆਂ ਨੇ ਮੈਨੂੰ ਸਿੱਟਿਆ ਕਾਹਤੇ, ਕਿਉਂ ਸਿੱਟਿਆ ਇਹਨਾਂ ਨੇ। ਸਿਕੰਦਰ ਮੋਦੀ ਕਹਿੰਦਾ ਤੈਨੂੰ ਪਤਾ ਨੀ ਮੇਰਾ ਹੁਕਮ ਹੈ ਬਾਦਸ਼ਾਹ ਦਾ, ਇਹ ਕੌਣ ਸੀ ਤੈਨੂੰ ਸਿੱਟਣ ਵਾਲੇ, ਮੇਰੇ ਹੁਕਮ ਨਾਲ ਸਿੱਟਿਆ ਗਿਆ, ਇਹ ਮੇਰੇ ਹੁਕਮ ਨਾਲ ਸਿੱਟ ਕੇ ਆਏ ਨੇ। ਕਬੀਰ ਸਾਹਿਬ ਕਹਿੰਦਾ ਮੂਰਖਾ ਜਿਵੇਂ ਤੇਰੇ ਸਿਪਾਹੀ ਤੇਰੇ ਹੁਕਮ ਵਿੱਚ ਚੱਲਦੇ ਨੇ ਨਾ, ਉਹ ਗੰਗਾ ਵੀ ਕਿਸੇ ਦੇ ਹੁਕਮ ਵਿੱਚ ਚੱਲਦੀ ਹੈ। ਇਹਨਾਂ ਤੇਰੇ ਸਿਪਾਹੀਆਂ ਨੇ ਤੇਰਾ ਹੁਕਮ ਮੰਨਿਆ, ਗੰਗਾ ਨੇ ਮੇਰੇ ਵਾਹਿਗੁਰੂ ਦਾ ਹੁਕਮ ਮੰਨਿਆ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗ ਛਾਲਾ ਪੁਰ ਬੈਠੇ ਕਬੀਰ, ਤੇਰੇ ਸਿਪਾਹੀਆਂ ਨੇ ਤੇਰਾ ਹੁਕਮ ਮੰਨ ਕੇ ਸਿੱਟ ਦਿੱਤਾ, ਪਰ ਗੰਗਾ ਨੂੰ ਹੁਕਮ ਕਰਤਾ ਮੇਰੇ ਰਾਮ ਨੇ ਇਹਨੂੰ ਪਾਣੀ ਨੀ ਲੱਗਣ ਦੇਣਾ, ਮਿਰਗਸ਼ਾਲਾ ਵਿਛਾ ਦੇ ਸੁੱਕੇ ਨੂੰ ਬਾਹਰ ਕੱਢਣਾ ਹੈ। ਬਾਣੀ ਵਿੱਚ ਲਿਖ ਦਿੱਤੀ ਉਹ ਘਟਨਾ ਕਬੀਰ ਸਾਹਿਬ ਨੇ, ਮਿਰਗਸ਼ਾਲਾ ਪਰ ਬੈਠੇ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਜਦੋਂ ਮਨੇ ਨੀ ਡੋਲਿਆ ਤੇ ਤਨ ਕਿੱਥੇ ਡੋਲੂ ਫਿਰ। ਗੁਰਸਿੱਖ ਪਿਆਰੇ ਨੀਰ ਨਾ ਸਾਕਸ ਬੋਰ, ਉਹਨਾਂ ਨੂੰ ਪਾਣੀ ਡੋਬ ਨਹੀਂ ਸਕਦਾ, ਉਹਨਾਂ ਨੂੰ ਪਦਾਰਥ ਰੂਪੀ ਜਲ ਵੀ ਨਹੀਂ ਡੋਬ ਸਕਦਾ। ਅਸੀਂ ਪਦਾਰਥ ਰੂਪੀ ਜਲ ਵਿੱਚ ਡੁੱਬੇ ਹੋਏ, ਜੋ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਚ ਆ ਜਾਂਦੇ ਨੇ, ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਨ।
1: ਚੱਲੇ ਹਰ ਪੰਥ ਪਗ,
0: ਚੱਲੇ ਹਰ ਪੰਥ ਪਗ, ਪੰਥ ਨਾਮ ਹੈ ਰਸਤੇ ਦਾ, ਪਗ ਕਹੀਏ ਪੈਰ ਜੋ ਪਾਈ, ਪਾਦ ਸੁਹਾਵੇ ਜਾਂ ਪਉ ਫਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁੱਖ ਸੁਹਾਵਾ ਜਾਂ ਪਉ ਜਸ ਗਾਵੇ, ਜੀਓ ਪਿਆ ਤਉ ਸ਼ਰਨ। ਜਿਹੜੇ ਚੱਲ ਕੇ ਗੁਰੂ ਦੇ ਰਸਤੇ, ਇਹ ਗੁਰੂ ਦਾ ਰਸਤਾ ਜਿੱਥੇ ਆਏ ਹੋ ਤੁਸੀਂ, ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣ ਉੱਥੇ ਚੱਲ ਕੇ ਜਾਓਗੇ, ਤੁਹਾਡੇ ਪੈਰ ਗੁਰੂ ਵੱਲ ਚੱਲਦੇ ਨੇ। ਜਿਹੜਾ ਦੇ ਪੈਰ ਮਨ ਮਤ ਵੱਲ, ਕੋਈ ਸੰਗਤ ਵੱਲੋਂ ਹਟ ਗਏ, ਦੁੱਖ ਵੱਲੋਂ ਹਟ ਗਏ ਤੇ ਗੁਰੂ ਵੱਲ ਸੇਵਾ ਵੱਲ ਚੱਲਦੇ ਨੇ, ਉਹਨਾਂ ਨੂੰ ਪਾਈ ਪਦਾਰਥ ਦਾ ਜਲ ਜਾਂ ਸਮੁੰਦਰਾਂ ਦੇ ਜਲ ਡੋਬ ਨਹੀਂ ਸਕਦੇ।
1: ਨਾਨਕ ਰੋਗ ਦੋਖ ਅਗ, ਨਾਨਕ ਰੋਗ ਦੋਖ ਅਗ ਮੋਹ, ਸਿਧੇ ਹਰ ਨਾਮ ਖਗ।
0: ਨਾਮ ਨੂੰ ਮਹਾਰਾਜ ਤਲਵਾਰ ਖਗ ਖੰਡਾ, ਮਹਾਰਾਜ ਦੇ ਨਾਮ ਦੀ ਤਲਵਾਰ ਕੈਸੀ ਹੈ, ਇਹ ਰੋਗਾਂ ਨੂੰ, ਕਾਮ ਕ੍ਰੋਧ ਨੂੰ, ਲੋਭ ਨੂੰ, ਈਰਖਾ ਦੁਆਸ਼ ਜਿੰਨੇ ਔਗਣ ਰੋਗ ਲੱਗੇ ਹੋਏ ਨੇ, ਜੇ ਕਿਤੇ ਵਾਹਿਗੁਰੂ ਦੇ ਨਾਮ ਦੀ ਤਲਵਾਰ ਆ ਜਾਵੇ ਸਾਰਿਆਂ ਨੂੰ ਛਿੱਦੇ ਵੱਢ ਦਿੰਦੀ ਹੈ, ਛੇਦ ਦਿੰਦੀ ਹੈ। ਹਿੰਦੀ ਦਾ ਸਰਵੇ ਛੇਦਣਾ, ਸਾਰਿਆਂ ਨੂੰ ਕੱਟ ਦਿੰਦੀ ਹੈ। ਇੱਥੇ ਇੱਕ ਗੱਲ ਚੱਲਦੀ ਹੈ, ਖਾਲਸੇ ਵਿੱਚ ਆਪਣਾ ਬੋਲਾ ਇੱਕ ਖਾਲਸਿਆਂ ਦੇ ਬੋਲਬਾਲੇ, ਖਾਲਸੇ ਦੀ ਦੇਗ ਤੇਗ ਫਤਿਹ, ਕਿਤੇ ਤੇਗ ਤੋਂ ਇਹੀ ਅਰਥ ਨੀ ਲੈਣੇ ਵੀ ਵੱਡੀ ਹੋ ਜਾਣੇ, ਕੋਈ ਖੜਦੀ ਓ ਨੀ ਹੈਗੀ, ਬਸ ਉਹਦੇ ਦੇਣਾ ਜਿਹੜਾ ਆ ਗਿਆ। ਹੋਰ ਤਾਂ ਦਵਾਈ ਓ ਨੀ ਸਾਡੇ ਕੋਲ ਰਹੀ ਕੋਈ ਨਾ, ਅਸੀਂ ਪੁੱਛੀਏ ਤੇਰਾ ਢਿੱਡ ਦੁਖਦਾ, ਤੇਰਾ ਸਿਰ ਦੁਖਦਾ, ਤੈਨੂੰ ਮਾਈਗ੍ਰੇਨ ਹੈ, ਤੈਨੂੰ ਹੈਜਾ ਹੈ, ਤੈਨੂੰ ਆਰਥੋਰਾਈਟਸ, ਇਹ ਤਾਂ ਸਿਰਫ ਪੁੱਛਦਾ ਹੀ, ਬਸ ਜਿਹੜਾ ਆ ਗਿਆ ਕਹਿੰਦਾ ਸੋਧ ਦੋ, ਬਸ ਦਵਾਈ ਓ ਸਾਡੇ ਕੋਲ ਸੋਧਣ ਦੀ ਰਹਿ ਗਈ, ਤਾਂ ਹੀ ਸੋਧਿਆ ਹੋਇਆ ਕੋਈ ਮਿਲਦਾ ਹੀ ਨੀ ਅੱਜ, ਫਿਰ ਕੋਈ ਸੁਧਾਰ ਡਾਂਗ ਚੱਕੀ ਫਿਰਦੇ, ਅਸੀਂ ਸੁਧਾਰ ਕਰਤਾ, ਅਸੀਂ ਬੜੀ ਕੁਰਬਾਨੀ ਕੀਤੀ। ਪਰ ਗੁਰਮੁਖੋ ਕੁਰਬਾਨੀ ਤਾਂ ਕੀਤੀ ਹੈ ਚਲੋ, ਪਰ ਸਾਨੂੰ ਤਾਂ ਦੱਸੋ ਤਾਂ ਸਹੀ ਕੁਰਬਾਨੀ ਤੋਂ ਲੱਭਿਆ ਕੀ ਹੈ, ਫਰਕ ਹੀ ਮਿਲਿਆ, ਨਤੀਜਾ ਕੀ ਨਿਕਲਿਆ ਗੁਰਸਿੱਖ ਪਿਆਰਿਆ? ਜੇ ਨਤੀਜਾ ਹੀ ਮਿਲਿਆ ਤੇ ਫਿਰ ਕਰਨ ਵਾਲਾ ਮਾਣ ਕਿਵੇਂ ਕਰੇ? ਕੋਈ ਨਤੀਜਾ ਸਾਹਮਣੇ ਦਿਖੇ ਫਿਰ ਮਾਣ ਕਰ ਵੀ ਲਓ। ਮੈਂ ਫਸਲ ਬੀਜੀ 5 ਕਿੱਲੇ ਤੇ 150 ਕੁਇੰਟਲ ਕਣਕ ਕੱਢ ਲਈ, ਫਿਰ ਤਾਂ ਗੱਲ ਹੈ, ਜੇ ਉੱਥੇ ਤੂੜੀ ਵੀ ਨਹੀਂ ਰਹੀ ਫਿਰ ਵੀ ਗਰਦਨ ਉੱਚੀ ਕਰਕੇ ਕਹਿੰਦੇ ਮੈਂ 5 ਕਿੱਲੇ ਬੀਜੇ ਤੇ, ਵੀ ਇਹਦੇ ਨਾਲ ਤਾਂ ਦਾਣੇ ਪਿਆ ਕੇ ਨਿਆਣਿਆਂ ਨੂੰ ਖਿਲਾ ਦਿੰਦਾ, ਬੀਜੇ ਖਰਾਬ ਖਿਆ ਦੇਗ ਤੇਗ ਫਤਿਹ, ਕਿਹੜੀ ਤੇਗ ਫਤਿਹ? ਖਾਲਸੇ ਦੀ ਦੇਗ ਉਹ ਲੰਗਰ ਜਿਹੜਾ ਹੁਣ ਇੱਕ ਵਰਤ ਰਿਹਾ 24 ਘੰਟੇ, ਸਵੇਰ ਤੋਂ ਲੈ ਕੇ ਜਦ ਮਰਜ਼ੀ ਕੋਈ ਆ ਜਾਵੇ ਜਦੇ ਲੰਗਰ ਤਿਆਰ, ਇਹ ਫਤਿਹ ਹੈ। ਫਤਿਹ ਨਿਰਵਿਘਨ, ਜਿਹਦੇ ਵਿੱਚ ਰੁਕਾਵਟ ਨਾ ਹੋਵੇ, ਉਸ ਚੀਜ਼ ਨੂੰ ਫਤਿਹ ਕਹਿੰਦੇ। ਤੇ ਤੇਗ ਇੱਥੇ ਕੀ ਹੈ? ਆ ਇੱਥੋਂ ਅਰਥ ਲੈ ਰੋਣ ਤੇਗ ਦਾ, ਗੁਰੂ ਦੇ ਸ਼ਬਦ ਦਾ ਹਥਿਆਰ, ਗੁਰੂ ਦੇ ਸ਼ਬਦ ਦੀ ਤੇ ਉੱਥੇ ਦੇਗ ਚੱਲਦੀ ਹੈ ਤੁਹਾਡੇ ਤਨ ਨੂੰ ਪਰਵਰਸ਼ ਕਰਨ ਵਾਸਤੇ। ਇੱਥੇ ਸ਼ਬਦ ਦੀ ਤੇਗ ਚੱਲ ਰਹੀ ਹੈ, ਲੰਗਰ ਚੱਲੇ ਗੁਰ ਸ਼ਬਦ ਹਰ। ਇੱਥੇ ਗੁਰੂ ਦੇ ਸ਼ਬਦ ਦਾ ਲੰਗਰ ਹੈ, ਸ਼ਬਦ ਸ਼ਾਸਤਰ ਹੈ। ਉੱਥੇ ਭਾਈ ਸ਼ਾਸਤਰ ਨਾਲ ਕੀ ਵੜਦੇ ਹੋ? ਇਸ ਸ਼ਬਦ ਦੇ ਸ਼ਾਸਤਰ ਨੇ ਤੁਹਾਡੇ ਔਗੁਣ ਵੱਧਦੇ ਨੇ, ਤੁਹਾਡੇ ਵਿਕਾਰ ਖਤਮ ਕਰਦੇ ਨੇ। ਇਹ ਜ਼ਰੂਰੀ ਹੈ। ਰੋਟੀ ਦੋ ਦਿਨ ਨਾ ਵੀ ਮਿਲੇ ਤਾਂ ਵੀ ਸਰ ਜੂਗਾ, ਪਰ ਔਗੁਣ ਔਗੁਣ ਤਾਂ ਇੱਕੋ ਬਥੇਰਾ। ਤੁਸੀਂ ਸਿਆਣੇ ਬੈਠੇ ਹੋ, ਚੰਗਾ ਤਾਂ ਹੁੰਦਾ ਗੁਣ ਸਭ ਜਾਣਦੇ ਨੇ, ਪਰ ਤਗੜਾ ਹੁੰਦਾ ਔਗੁਣ। ਇਹ ਸ਼ਾਸਤਰ ਦਾ ਕਥਨ ਹੈ। ਚੰਗਾ ਤਾਂ ਗੁਣ ਹੈ ਨਾ, ਪਰ ਜ਼ੋਰਾਵਰ ਤਗੜਾ ਹੁੰਦਾ ਔਗੁਣ, ਲੱਖਾਂ ਗੁਣਾ ਤਗੜਾ ਗੁਣ ਨਾਲੋਂ ਚੰਗਾ ਗੁਣ। ਦੇਖੋ ਕਿੰਨੀ ਵਿਪਰੀਤ ਭਾਸ਼ਾ ਸ਼ਾਸਤਰ ਦੀ। ਕਿਉਂ ਹੈ ਭਾਈ? ਜਿਹੜਾ ਔਗਣ ਹੈ ਇਹਦੇ ਜਿੰਨੀ ਤਾਕਤ ਗੁਣ ਵਿਚ ਨਹੀਂ ਹੈ, ਔਗਣ ਵਿਚ ਤਾਕਤ ਜ਼ਿਆਦਾ। ਇੱਥੇ ਸਮਝ ਲਓ ਕਮੈਂਟਰੀ ਚ ਰਹੇ ਨੇ ਤੁਸੀਂ, ਸੌ ਗੁਣ ਕਰ ਲਓ, ਸੌ ਚੰਗਾ ਕੰਮ, ਬਹੁਤ ਚੰਗਾ। ਔਗਣ ਇੱਕ ਕਰ ਲਓ, ਸੌ ਪਰੇ ਸੌਦਾ ਫਿਰ ਜੂਗਾ। ਸੌ ਨੂੰ ਮਰੀਆ ਮੈਂ, ਹਜ਼ਾਰ ਗੁਣ ਨੂੰ ਇੱਕ ਔਗਣ ਮਰੀਆ ਮੈਂ ਕਰ ਲਾ, ਫਿਰ ਤਗੜਾ ਔਗਣ ਹੋਇਆ ਕਿ ਗੁਣ ਹੋਇਆ? ਹਜ਼ਾਰ ਚੰਗਾ ਕੰਮ ਇੱਕ ਮਾੜਾ, ਬਹ ਹਜ਼ਾਰ ਗਿਆ ਗੁਰਸਿੱਖ ਪਿਆਰੇ ਖਤਮ। ਜਦੇ ਪੜ ਦੇਣਾ ਉਹਨੇ ਇਹ ਜਿਹੜੀ ਸ਼ਬਦ ਦੀ ਤੇਗ ਹੈ, ਗੁਰਦੁਆਰਿਆਂ ਵਿਚ ਚੱਲਣੀ, ਬਾਣੀ ਸੁਣਨੀ, ਕਥਾ ਕੀਰਤਨ ਸੁਣਨਾ, ਇਹ ਸਿੱਧੇ ਹਰ ਨਾਮ ਖਗ। ਸਤਿਗੁਰ ਅਰਜਨ ਦੇਵ ਜੀ ਦੀ ਪਵਿੱਤਰ ਰਚਨਾ, ਉਹ ਪਟਕੇ ਜਿਹੜੇ ਤੇਰੇ ਦਰਬਾਰ ਵਿਚ ਆ ਕੇ ਤੇਰਾ ਸ਼ਬਦ ਸੁਣਦੇ ਨੇ, ਬਾਣੀ ਸੁਣਦੇ ਨੇ, ਉਹ ਸ਼ਬਦ ਐਸੀ ਤੇਗ ਹੈ, ਖਗ ਐਸਾ ਖੰਡਾ ਹੈ, ਉਹਨਾਂ ਸੁਣਨ ਵਾਲਿਆਂ ਦੇ ਕਾਮ ਕ੍ਰੋਧ ਲੋਭ ਵਿਸ਼ੇ ਵਿਕਾਰ ਸਾਰਿਆਂ ਨੂੰ ਸ਼ਬਦ ਦਾ ਸ਼ਾਸਤਰ ਵੱਢ ਦਿੰਦਾ। ਹੁਣ ਸਮਾਂ ਜ਼ਿਆਦਾ ਹੋ ਜਾਂਦਾ, ਇੱਕ ਟੂਕ ਮਾਤਰ ਹੈ ਤੁਹਾਨੂੰ। ਸਤਿਗੁਰੂ ਨਾਨਕ ਦੇਵ ਨੇ ਕਿਹੜਾ ਸ਼ਾਸਤਰ ਚੱਕੇ? ਸ਼ਬਦ ਦਾ ਸ਼ਾਸਤਰ। ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਨਾਲ ਤਿੰਨੇ ਲੋਕਾਂ ਨੂੰ ਜਿੱਤ ਲਿਆ। ਤੇ ਸਾਰੇ ਦਸਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ 14 ਜੰਗ ਗੁਰੂ ਗੋਬਿੰਦ ਸਿੰਘ ਨੇ ਜਿੱਤੇ, ਤੇ ਔਰੰਗਜ਼ੇਬ ਦਾ 22 ਧਾਰਿਆਂ ਦਾ ਸੱਤਿਆਨਾਸ ਹੋਣ ਵਾਲਾ ਹੋ ਗਿਆ ਸੀ। 14 ਜੰਗਾਂ ਵਿਚ ਹਾਰ ਹੋਣੀ ਤੇ ਗੁਰੂ ਗੋਬਿੰਦ ਸਿੰਘ ਜਿੱਤੇ, ਲੱਖਾਂ ਸਿਪਾਹੀ ਮਰ ਗਏ। ਇੰਨਾ ਚਿਰ ਜੰਗ ਲੜਨਾ ਸਰਕਾਰਾਂ ਨੂੰ ਕਿਤੇ ਸਿਖਾ ਲਿਆ? 8 ਮਹੀਨੇ ਹੋ ਗਏ ਘੇਰਾ ਪਏ ਨੂੰ। ਇੰਨਾ ਕੁਝ ਹੋਣ ਦੇ ਬਾਵਜੂਦ ਔਰੰਗਜ਼ੇਬ ਨੇ ਹਾਰ ਨਹੀਂ ਮੰਨੀ, ਇਹੀ ਕਹਿੰਦੇ ਰਹੇ ਉਹਦੇ ਜਰਨੈਲ ਅਸੀਂ ਜਿੱਤ ਗਏ। ਔਰੰਗਜ਼ੇਬ ਵੀ ਧੌਸੇ ਵਜਾਉਂਦਾ ਰਿਹਾ ਸੀ ਜਿੱਤ ਗਏ, ਪਰ ਹਾਰ ਕਦੋਂ ਮੰਨੀ? 14 ਜੰਗ ਹਾਰ ਕੇ ਔਰੰਗਜ਼ੇਬ ਨੇ ਹਾਰ ਨਹੀਂ ਮੰਨੀ। ਹਾਰ ਮੰਨੀ ਜਦੋਂ ਦੀਨੇ ਕਾਂਗੜ ਤੋਂ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਨੇ। ਜਫਰਨਾਮਾ ਜੀ ਦਾ ਨਾਂ ਹੈ, ਉਹ ਸੀ ਸ਼ਬਦ। ਜਫਰਨਾਮਾ ਸ਼ਬਦ ਹੈ, ਸ਼ਬਦ ਦੀ ਤਲਵਾਰ ਹੈ। ਉਹ ਭਾਈ ਦਇਆ ਸਿੰਘ ਤੇ ਧਰਮ ਸਿੰਘ ਜੀ ਕਿੱਥੇ ਗਏ? ਮਨਵਾੜ ਤੋਂ 200 ਕਿਲੋਮੀਟਰ ਦੀ ਦੂਰੀ ਤੇ, ਔਰੰਗਾਬਾਦ ਸ਼ਹਿਰ ਹੈ ਹਜ਼ੂਰ ਸਾਹਿਬ ਤੇ ਮਨਵਾੜ ਦੇ ਵਿਚਾਲੇ, ਜਿੱਥੇ ਫੌਜ ਦੀ ਕੈਂਟ ਹੈ, ਔਰੰਗਾਬਾਦ ਕੈਂਟ ਹੈ ਬਹੁਤ, ਔਰੰਗਜ਼ੇਬ ਦਾ ਵਸਾਇਆ ਹੋਇਆ ਸ਼ਹਿਰ ਉਹਦੇ ਨਾਂ ਤੇ। ਉੱਥੇ ਸੀ ਉਦੋਂ ਔਰੰਗਜ਼ੇਬ ਤੇ ਦਇਆ ਸਿੰਘ ਜੀ ਤੇ ਧਰਮ ਸਿੰਘ ਜੀ ਦੀਨੇ ਕਾਂਗੜ ਤੋਂ ਚਿੱਠੀ ਲੈ ਕੇ ਗਏ। ਗੱਲ ਮੁਕਾ ਦਈਏ, 14 ਜੰਗ ਹਾਰ ਕੇ ਨਹੀਂ ਸੀ ਹਾਰਿਆ ਔਰੰਗਜ਼ੇਬ, ਪਰ ਜਦ ਸ਼ਬਦਾਂ ਦੀ ਤਲਵਾਰ ਵੱਜੀ ਨਾ, ਪੜਿਆ ਜਫਰਨਾਮਾ, ਮੁੜ ਕੇ ਮੰਜੇ ਤੋਂ ਨਹੀਂ ਉੱਠਿਆ। ਅੱਧੀ ਕਬਰ ਉੱਤੀ ਹੋ ਗਈ ਔਰੰਗਜ਼ੇਬ ਦੀ, ਅੱਧਾ ਉੱਥੇ ਮਰ ਗਿਆ। ਇਹ ਸ਼ਬਦ ਦੀ ਅੱਜ ਵੀ ਲੋੜ ਹੈ, ਜੇ ਸਿੱਖੀ ਦਾ ਸੁਧਾਰ ਕਰਨੇ, ਡਾਂਗ ਨਾਲ ਨਹੀਂ ਹੋਣਾ, ਨਹੀਂ ਨਹੀਂ, ਇਹ ਆਕੜ ਨਾਲ ਨਹੀਂ ਹੋਣਾ, ਕੁਝ ਨਿਮਰਤਾ ਲਿਆਓ ਆਪਣੇ ਵਿੱਚ। ਇਹ ਸ਼ਬਦ ਦੀ ਤਲਵਾਰ ਨਾਲ ਇਹ ਮਨਮਤ ਨੂੰ ਕੱਟਿਆ ਜਾ ਸਕਦਾ। ਉਹ ਨਿਰੰਕਾਰੀਆਂ ਨੇ ਤਲਵਾਰਾਂ ਚੱਕੀਆਂ, ਵਿਆਸਾ ਹੈ ਕੋਈ ਬਦੂਖਾਂ ਨੇ ਤੋਪਾਂ ਨੇ, ਸੱਚਾ ਸੌਦਾ ਉਹਨਾਂ ਕੋਲ ਤੋਪਾਂ ਨੇ ਕਿੱਥੇ? ਉਹਨਾਂ ਨੇ ਕਿਵੇਂ ਜਿੱਤਣੀ ਦੁਨੀਆ? ਸ਼ਬਦ ਦੇ ਨਾਲ, ਸ਼ਬਦ ਨਾਲ ਜਿੱਤੀ। ਇੱਥੇ ਕਾਹਦਾ ਕੱਠ ਹੈ? ਸਾਡਾ ਗੁਰਸਿੱਖ ਪਿਆਰ ਕਿਤੇ ਜਾ ਕੇ ਵੇਖੋ, ਨਿਰੰਕਾਰੀਆਂ ਦੇ ਵਿਆਸਾਇਆਂ ਦੇ ਐਤਵਾਰ ਨੂੰ ਤਿਲ ਸਿੱਟਣ ਨੂੰ ਜਗ੍ਹਾ ਨਹੀਂ, ਚਿੜੀਆਂ ਵਾਂਗ ਤੁਰੀਆਂ ਫਿਰਦੀਆਂ ਦੁਨੀਆ 10-10 ਕੋਹ ਤੁਰ ਕੇ। ਉਹ ਕਾਹਦੇ ਨਾਲ ਜਿੱਤਿਆ? ਕੀ ਬਲੂਖ ਹੈ ਉਹਨਾਂ ਕੋਲ? ਕੀ ਤਲਵਾਰਾਂ ਚਲਾਈਆਂ ਉਹਨਾਂ ਨੇ? ਤਲਵਾਰ ਤਾਂ ਗੁਰੂ ਗੋਬਿੰਦ ਸਿੰਘ ਨੇ ਉਦੋਂ ਦਿੱਤੀ ਹੈ ਜਦੋਂ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਆਪਰੇਸ਼ਨ ਡਾਕਟਰ ਉਦੋਂ ਕਰਦਾ ਹੁੰਦਾ ਜਦੋਂ ਦਵਾਈਆਂ ਅਸਰ ਨਾ ਕਰਨ ਜਿਹੜੀ ਚੀਜ਼ ਵੱਡੀਆਂ ਨਾਲ ਠੀਕ ਹੋ ਜਾਂਦੀ ਲੱਤ ਵੱਢਣੀ ਥੋੜੋ ਜਿਹੜੀ ਚੀਜ਼ ਠੀਕ ਹੈ ਨਾ ਠੀਕ ਹੁੰਦੇ ਤੇ ਪੇੜ ਥੋੜੋ ਪਾੜਨੇ ਅਸੀਂ ਕਹਿੰਦੇ ਵੀ ਬਸ ਵੱਟੀਆਂ ਨੀ ਲੈਣੀਆਂ ਤੀਰ ਬਜ਼ੁਰਗ ਨੂੰ ਚੜੋ ਕਹਿੰਦੇ ਪਰੇ ਟੀਕੇ ਟੂਕੇ ਹੁੰਦੇ ਹੀ ਨਹੀਂ ਬਸ ਕਹਿੰਦੇ ਸੋਹਦੇ ਦੇਣਾ ਸਤਨਾਮ ਹੋਰ ਕੱਲੇ ਨੀ ਕੋਈ ਇੱਥੇ ਛੀਦੇ ਹਰ ਨਾਮ ਖਗ ਇਹਨੂੰ ਸਮਝ ਲਓ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆਂ ਜਿੱਤ ਲਈ ਕਾਹਦੇ ਸਬਦ ਜਿੱਤੀ ਸਿੱਧ ਮੰਡਲ ਸਾਰਾ ਸੰਸਾਰ ਸ਼ਬਦ ਨਾਲ ਜਿੱਤਿਆ ਪੱਟ ਕਹਿੰਦੇ ਸਤਿਗੁਰ ਤੇਰਾ ਕੋਈ ਸ਼ਬਦ ਸੁਣ ਲਵੇ ਤੇਰੀ ਕੋਈ ਬਾਣੀ ਇਹ ਤਾਂ ਬਾਣ ਨੇ ਬਾਣੀ ਬਾਣ ਅਣਿਆਲੇ ਤਿੱਖੇ ਇਹ ਕਿਤੇ ਛੱਡ ਦੇਣਗੇ ਕਿਤੇ ਬਾਜ ਪੀਰ ਸਤਿਗੁਰ ਸੂਰ ਮੈਂ ਬਾਹਿਆ ਬਾਣ ਜੋ ਏਕ ਲਾਗਤ ਹੀ ਪੋਗਿਰ ਪਰਿਆ ਪਰਾ ਕਰੇ ਜੇ ਛੇਕ ਉਹ ਹੈ ਸ਼ਬਦ ਦੀ ਤਲਵਾਰ ਤੇ ਗੁਰਮੁਖ ਪਿਆਰੇ ਜੇ ਔਗਣ ਕੱਟਣੇ ਜੇ ਵਿਕਾਰਾਂ ਤੋਂ ਬਚਣੇ ਜੇ ਨਿਰਮਲ ਹੋਣੇ ਕੋਈ ਦਵਾਈ ਨੀ ਦੁਨੀਆਂ ਵਿੱਚ ਕੋਈ ਤੀਰਥ ਨੀ ਸਾਨੂੰ ਨਿਰਮਲ ਕਰ ਦੇਵੇ ਕੋਈ ਕਰਮ ਕਾਂਡ ਨੀ ਸਾਨੂੰ ਨਿਰਮਲ ਕਰ ਦੇਵੇ ਉਹ ਇੱਕ ਬਾਣੀ ਦੀ ਉਹ ਤਲਵਾਰ ਉਹ ਇੱਕ ਨਾਮ ਦੀ ਉਹ ਤਲਵਾਰ ਉਹ ਸਤਿਗੁਰਾਂ ਦੇ ਦਰਸ਼ਨਾਂ ਦੀ ਉਹ ਤਲਵਾਰ ਪੱਟ ਕਹਿੰਦੇ ਤੁਹਾਡੇ ਦਰਸ਼ਨਾਂ ਵਿੱਚ ਤੁਹਾਡੇ ਬਚਨਾਂ ਵਿੱਚ ਉਹ ਸ਼ਕਤੀ ਹੈ ਜਿਵੇਂ ਤਲਵਾਰ ਸ਼ਸਤਰ ਕਿਹੜੀ ਤੇ ਕਿਹੜੀ ਚੀਜ਼ਾਂ ਨੂੰ ਕੱਟ ਦਿੰਦਾ ਇਸੇ ਤਰ੍ਹਾਂ ਵਾਹਿਗੁਰੂ ਕਾਮ ਕ੍ਰੋਧ ਜੋ ਸਾਡੇ ਵਿਸ਼ਾ ਵਿਸ਼ੇ ਵਿਕਾਰ ਲੱਗੇ ਨੇ ਔਗਣ ਸਿੱਧੇ ਹਰ ਨਾਮ ਖਗ ਹਰੀ ਵਾਹਿਗੁਰੂ ਦਾ ਨਾਮ ਖਗ ਕਹੀਏ ਤਲਵਾਰ ਹੈ ਇਹਨਾਂ ਨੂੰ ਕੱਟਣ ਵਾਸਤੇ ਦੇਗ ਤੇਗ ਫਤਿਹ ਇੱਥੇ ਤੇਗ ਦੀ ਫਤਿਹ ਹੈ ਤੇਗ ਹੈ ਗੁਰੂ ਦਾ ਸ਼ਬਦ ਮਾਜੀ ਤੇ ਚਲਾਸ ਤਾਂ ਕਿੱਥੇ ਜਿਉਂਦਾ ਰਹਿ ਜੂਗਾ ਸਤਨਾਮ ਉਹ ਕਹਿ ਢੇਰੀ ਹੋ ਜੂਗਾ
1: ਉਦਮ ਕਰ ਲਾਗੇ ਬਹੁ ਪਾਤੀ
0: ਹੁਣ ਨਾਮ ਦੀ ਗੱਲ ਦੱਸੀ ਹੈ ਹੁਣ ਨਾਮ ਤੋਂ ਬਿਨਾਂ ਜਿਹੜੇ ਤੁਰੇ ਫਿਰਦੇ ਨੇ ਹੁਣ ਉਹਨਾਂ ਦੀ ਗੱਲ ਗੁਰੂ ਅਰਜਨ ਪਾਤਸ਼ਾਹ ਦੱਸ ਰਹੇ ਹਨ
1: ਉਦਮ ਕਰ ਲਾਗੇ ਬਹੁ ਪਾਤੀ
0: ਬੜੇ ਉਦਮ ਕਰਦੇ ਨੇ ਲੋਕ ਦੁਨੀਆਂ ਵਿੱਚ ਅਨੇਕ ਭਾਂਤ ਅਨੇਕ ਤਰੀਕਿਆਂ ਕਰਕੇ
1: ਵਿਚਰੈ ਅਨਕ ਸ਼ਾਸਤਰ ਬਹੁ ਖਟੂਆ
0: ਕਹੀਏ ਖੱਟ ਸ਼ਾਸਤਰ ਵਿਚਰੈ ਅਨਕ ਵਿਚਰੈ ਕਹੀਏ ਪੜ੍ਹਦੇ ਫਿਰਦੇ ਨੇ ਸੁਣਾਉਂਦੇ ਫਿਰਦੇ ਨੇ ਸ਼ਾਸਤਰ ਵਿਦਵਾਨ ਬੜੇ ਤੁਰੇ ਫਿਰਦੇ ਨੇ ਸੰਸਾਰ ਨੂੰ ਸਿੱਧਾ ਕਰਨ ਵਾਸਤੇ ਕਿ ਸੰਸਾਰ ਨੂੰ ਅਸੀਂ ਸ਼ਾਸਤਰ ਅਰਥ ਕਰਕੇ ਮੁਕਤ ਕਰ ਦਾਂਗੇ ਵਿਕਾਰਾਂ ਤੋਂ ਬਚਾ ਦਾਂਗੇ ਬਹੁਤ ਵਿਧੀਆਂ ਕਰਕੇ ਉਪਦੇਸ਼ ਦਿੰਦੇ ਫਿਰਦੇ
1: ਭਸਮ ਲਗਾਏ ਤੀਰਥ ਬਹੁ ਭਰਮ ਤੇ
0: ਬਈ ਬਈ ਸੋਹ ਮਲੀ ਫਿਰਦੇ ਨੇ ਤੁਸੀਂ ਵੇਖਿਆ ਹੀ ਖਾਕ ਸੋਹ ਮਲਨੀ ਸਰੀਰ ਦੇ ਉੱਤੇ ਮਹਾਰਾਜ ਨੇ ਕਿਹਾ ਅਲਮਲ ਖਾਈ ਸਿਰ ਚਾਈ ਪਾਈ ਮੂਰਖ ਹਿੰਦੇ ਪੱਤ ਗਵਾਈ ਕਈ ਪੁੱਠੇ ਲਟਕਦੇ ਨੇ ਬਈ ਕਈ ਧੂਣੇ ਚੱਪਦੇ ਨੇ ਸਤਿਗੁਰੂ ਨਾਨਕ ਦੇਵ ਤੁਰੇ ਜਾਂਦੇ ਸੀ ਜੰਗਲ ਵਿੱਚ ਭਾਈ ਬਾਲਾ ਮਰਦਾਨਾ ਜੀ ਨਾਲ ਇੱਕ ਸੰਤ ਦੇ ਗਿੱਟਿਆਂ ਨੂੰ ਪਾਇਆ ਸੰਗਲ ਤੇ ਬਰੋਟੇ ਨਾਲ ਪੁੱਠਾ ਲੜਕੇ ਜੰਗਲ ਦੇ ਵਿੱਚ ਭਾਈ ਮਰਦਾਨਾ ਕਹਿੰਦਾ ਬਾਲਾ ਜੀ ਰਬਾਬ ਫੜਿਓ ਮੇਰੀ ਬਾਲਾ ਕਹਿੰਦਾ ਕੀ ਗੱਲ ਸਤਿਗੁਰ ਕਹਿੰਦੇ ਕਿਤੇ ਜਾਣਾ ਨਹੀਂ ਕਹਿੰਦਾ ਮਹਾਰਾਜ ਦੇਖੋ ਕਿੱਡਾ ਵੱਡਾ ਸਾਧੂ ਮਿਲਿਆ ਉਹਦੇ ਚਰਨਾਂ ਨੂੰ ਹੱਥ ਲਾ ਕੇ ਆਉਣਾ ਸਤਿਗੁਰ ਕਹਿੰਦੇ ਚਰਨ ਤਾਂ ਉੱਪਰ ਹੈ ਤੇਰੇ ਹੱਥ ਉੱਥੇ ਜਾਣੇ ਹੀ ਨਹੀਂ ਅਜਿਹੇ ਕੁਛ ਸਤਨਾਮ ਨਹੀਂ ਕਹਿੰਦਾ ਮਹਾਰਾਜ ਮੈਂ ਮੱਥਾ ਜ਼ਰੂਰ ਟੇਕੂ ਉਹਨੂੰ ਐਡਾ ਵੱਡਾ ਤਪਸਵੀ ਤਾਂ ਕਿਤੇ ਜੰਗਲ ਵਿੱਚ ਪੁੱਠਾ ਲਟਕੇ ਕੋਈ ਥੋੜੀ ਗੱਲ ਹੈ ਉਹ ਸਤਿਗੁਰ ਕਹਿੰਦੇ ਨਾ ਉੱਥੇ ਨਾ ਜਾਈ ਬਸ ਠੀਕ ਹੈ ਆ ਦੂਰ ਨੂੰ ਹੋ ਕੇ ਲੱਗ ਜਾਣਾ ਭਾਈ ਮਰਦਾਨਾ ਕਹਿੰਦਾ ਤੇਰਾ ਵੀ ਪਤਾ ਨੀ ਲੱਗਦਾ ਕਿਤੇ ਸਾਧਾ ਕੋਲ ਲਈ ਫਿਰਦੇ ਅੱਜ ਰੱਬ ਸੰਬੰਧ ਵੀ ਮਿਲਿਆ ਕਹਿੰਦਾ ਕੋਲ ਨੀ ਜਾਣਾ ਕਦੇ ਤੂੰ ਟੋਹ ਡਾ ਫਿਰਦੇ ਗੋਰਖ ਵਰਗਿਆਂ ਨੂੰ ਸੰਤਾਂ ਨੂੰ ਕਾਗ ਪਸੁੰਡ ਵਰਗਿਆਂ ਨੂੰ ਪਹਾੜਾਂ ਚ ਔਰ ਸਤਿਗੁਰ ਕਹਿੰਦੇ ਮਰਦਾਨਿਆ ਮੰਨ ਜਾ ਭਗਤੀ ਨੀ ਹੈ ਮਰਦਾਨਾ ਕਿੱਥੇ ਮੰਨਣ ਵਾਲਾ ਕਹਿੰਦਾ ਸਾਹਮਣੇ ਪੁੱਠਾ ਲਟਕਦਾ ਤੂੰ ਕਹਿੰਦਾ ਭਗਤੀ ਨੀ ਹੈ ਸਤਿਗੁਰ ਕਹਿੰਦੇ ਮੰਨ ਜਾ ਇਹ ਭਗਤੀ ਨੀ ਕਰਦਾ ਮਰਦਾਨਾ ਗੁੱਸੇ ਜੇ ਹੋ ਕੇ ਕਹਿੰਦਾ ਮੈਨੂੰ ਦੱਸਤਾ ਤਾਂ ਉਹ ਪਰੌਂਠੇ ਖਾਂਦਾ ਉਹ ਕਰਦਾ ਕੀ ਜੇ ਭਗਤੀ ਨੀ ਕਰਦਾ ਪੁੱਠਾ ਲਟਕ ਰਿਹਾ ਤੇ ਤੂੰ ਕਹਿੰਦਾ ਭਗਤੀ ਨੀ ਕਰਦਾ ਸੁਣੋ ਹੁਣ ਬਾਣੀ ਆਸਾ ਦੀ ਵਾਰ ਵਿੱਚ ਉੱਤਰ ਦਿੱਤਾ ਸਲੋਕ ਵਿੱਚ ਸਤਿਗੁਰ ਕਹਿੰਦੇ ਸੁਣ ਲੈ ਕੀ ਕਰਦਾ ਪਦ ਉੱਪੇ ਤਾਣਾ ਬਹੁਤ ਵਾਰ ਤੁਕ ਪੜ੍ਹੀ ਹੋਣੀ ਤੁਸੀਂ ਪਦ ਕਹੀਏ ਪੈਰ ਉੱਪੇ ਕਹੀਏ ਉੱਪਰ ਨੂੰ ਤਾਣਾ ਕਹੀਏ ਲਟਕਿਆ ਹੋਇਆ ਪਦ ਉੱਪੇ ਤਾਣੇ ਦਾ ਅਰਥ ਪੁੱਠਾ ਲਟਕਿਆ ਹੋਇਆ ਤਾਣਾ ਤਣ ਜਾਣਾ ਪਗ ਉੱਪਰ ਪੁੱਠਾ ਲਟਕ ਰਿਹਾ। ਮਰਦਾਨਾ ਕਹਿੰਦਾ ਦੱਸੋ ਤਾਂ ਸਹੀ ਜੀ, ਉਹ ਤਾਂ ਮੈਨੂੰ ਵੀ ਦਿਖਦਾ ਪੁੱਠਾ ਲਟਕਦਾ, ਇਹ ਕਰਦਾ ਕੀ ਹੈ? ਤਨ ਗੁਰੂ ਨਾਨਕ ਕਹਿੰਦੇ ਆਪਣਾ ਕੀਆ ਕਮਾਣਾ, ਇਹ ਭਗਤੀ ਨੀ ਕਰਦਾ, ਇਹ ਪਿਛਲੇ ਜਨਮ ਵਿਚ ਪੁੱਠੇ ਕੰਮ ਕਰਕੇ ਆਇਆ, ਸਜ਼ਾ ਭੁਗਤਦਾ। ਬਾਬੇ ਨਾਨਕ ਨੇ ਪਖੰਡ ਦੇ, ਇਹ ਨੀ ਚੱਕ ਹੋਏ ਕਿਸੇ ਹੋਰ ਤੇ, ਆਪਣਾ ਕੀਆ ਕਮਾਣਾ। ਪਰ ਤੁਸੀਂ ਹੱਸਦੇ ਕਰਦੇ ਹੋ, ਇੱਥੇ ਕਮੇਟੀ ਚ ਜਿਹੜਾ ਪੁੱਠਾ ਕੰਮ ਕਰੂ ਉਸੇ ਨੂੰ ਪੁੱਠਾ ਲਟਕਾਓਗੇ, ਜਿਹਨੇ ਸਿੱਧਾ ਕਰਿਆ ਕਾਹਨੂੰ ਪੁੱਠਾ ਲਟਕੂ? ਤੇ ਮਹਾਰਾਜ ਤਾਂ ਸਾਨੂੰ ਉਪਦੇਸ਼ ਕਰਦੇ, ਅਰਦਾਸ ਕਰ ਮਾਤਾ ਦੇ ਪੇਟ ਵਿਚ ਮੁੜ ਕੇ ਪੁੱਠਾ ਨਾ ਲਟਕਾ। ਇੱਥੇ ਬਾਹਰ ਆ ਕੇ ਵੀ ਲਟਕਦੇ ਕੋਈ ਅਕਲ ਦੀ ਗੱਲ ਸੁਣੋ। ਮਹਾਰਾਜ ਕਹਿੰਦੇ ਪੱਗ ਉੱਤੇ ਤਾਣਾ ਆਪਣਾ ਕੀਆ ਕਮਾਣਾ, ਅਲ ਅਲ ਫਾਰਸੀ ਵਿਚ ਕਹਿੰਦੇ ਤਾਜ਼ਾ ਨੂੰ। ਇੱਕ ਘੋਰ ਮਤ ਹੈ, ਗੱਲ ਕਰਦਿਆਂ ਨੂੰ ਵੀ ਸੰਗ ਆਉਂਦੀ ਹੈ, ਘੋਰ ਮੰਤਰ ਸਿੱਧ ਕਰਨਾ ਰਿੱਧੀ ਸਿੱਧੀ ਕਰਨ ਖਾਤਰ ਉਹ ਤਾਜ਼ਾ ਗੰਦਗੀ ਖਾਣਗੇ ਤਾਂ ਉਹ ਮੰਤਰ ਸਿੱਧ ਹੁੰਦਾ, ਨਹੀਂ ਉਹ ਮੰਤਰ ਸਿੱਧ ਨਹੀਂ ਹੋਣਾ। ਆਲ ਮਲ ਕਹੀਏ ਤਾਜ਼ਾ ਗੰਦਗੀ ਖਾਧੀ ਤੇ ਸਿਰ ਚਾਈ ਪਾਈ, ਇੱਥੇ ਤਾਂ ਤੁਸੀਂ ਸ਼ੈਂਪੂ ਮੁਕਾ ਤੇ ਸਿਰ ਨਹਾਉਣ ਨੂੰ, ਔਲੇ ਦੇ ਤੇਲ ਬੀਬੀਆਂ ਵਿਚਾਰੀਆਂ, ਕਿਤੇ ਕਾਸੇ ਦਾ ਤੇਲ, ਕਿਤੇ ਖੋਪੇ ਦਾ ਤੇਲ, ਤੇ ਤੁਸੀਂ ਸਰੋਂ ਦਾ ਤੇਲ, ਦੇਖੋ ਕਿੰਨੇ ਤੇਲ ਕਿੰਨੇ ਸਾਬਣ, ਕੋਈ ਕੇਸ ਨਕਾਰ ਚੱਕੀ ਫਿਰਦਾ, ਉਹ ਵਿਚਾਰੇ ਕੀ ਚੱਕ ਕੇ ਸਵਾਹ ਪਾਉਂਦੇ ਸਿਰ ਚ? ਬਹੁਤ ਅਕਲ ਦੀ ਗੱਲ, ਦੁਨੀਆਂ ਸਾਫ ਕਰਦੀ ਫਿਰਦੀ ਹੈ ਕਿਸਾਨ ਨੂੰ, ਉਹ ਸਵਾਹ ਪਾਉਂਦੇ ਸਿਰ ਚਾਈ ਪਾਈ। ਮਹਾਰਾਜ ਤੂੰ ਗੱਲ ਸੁਣ ਲਓ, ਉਹਨਾਂ ਦਾ ਕੀ ਬਣਿਆ? ਮੂਰਖ ਅੰਧੇ ਪਤ ਗਵਾਈ, ਸੁੰਦਰ ਕੇਸ ਦਿੱਤੇ, ਸੁੰਦਰ ਸਰੂਪ ਦਿੱਤਾ। ਪੰਜਾਬੀ ਦਾ ਮੁਹਾਵਰਾ, ਜਿਹਨੂੰ ਕੋਈ ਸ਼ਰਮਿੰਦਾ ਕਰਨਾ ਹੋਵੇ ਉਹਨੂੰ ਕਹੀਦਾ ਤੇਰੇ ਸਿਰ ਚ ਸਵਾਹ। ਤੇ ਇੱਕ ਹੋਰ ਵੀ ਖਤਰਾ ਹੈ, ਜਿਹੜੇ ਇੱਥੇ ਸਵਾਹ ਫਿਰਦੇ ਪਏ ਗਾਂ ਜਾ ਕੇ ਕਿਹੜਾ ਘੋੜੇ ਚੜਨਗੇ? ਜਿਹੜੇ ਇੱਥੇ ਬੜੇ ਫਿਰਦੇ ਗਾਂ ਲਾਸੇ ਦਿਨ ਉਹ ਜਾਓ ਜੂਏ ਗੁਰੂ ਸਿੱਖ ਪਿਆਰ। ਸਤਿਗੁਰ ਪਾਤਸ਼ਾਹ ਕਹਿੰਦੇ ਉਦਮ ਕਰ ਲਾ ਗਏ ਬਹੁ ਭਾਤੀ, ਅਨੇਕ ਪ੍ਰਕਾਰ ਦੇ ਕਰਮਾਂ ਵਿਚ ਭਸਮ ਲਗਾਏ ਤੀਰਥ ਬਹੁ ਭਰਮਤੇ, ਤੇ ਲਾ ਕੇ ਸਵਾਹ। ਜਹਾਂ ਸਵਾਹ ਦਾ ਇੱਕ ਗੁਣ ਹੈ ਉਹ ਵੀ ਸੁਣ ਲਓ, ਐਵੇਂ ਨਹੀਂ ਸ਼ੁਰੂ ਕੀਤੀ, ਉਹਦਾ ਗੁਣ ਹੈ ਉਹ ਵੀ ਤੁਹਾਡੇ ਕੰਮ ਆਓ। ਸੌ ਮਲ ਦਾ ਮਤਲਬ ਕੀ ਹੈ? ਜਿਹੜੇ ਪਿਛਲੇ ਜੋਗੀ ਸੀ ਤਪਸ਼ਵਰ ਉਹ ਸੌ ਮਲਦੇ ਸੀ, ਤਾਂ ਤੋਂ ਐ ਮੇਰੇ ਮਨ ਤੇਰੇ ਯਾਦ ਰਵੇ, ਇਹ ਤਨ ਸਵਾਹ ਦੀ ਉਹ ਢੇਰੀ ਹੈ। ਉਹ ਕੀ ਇੰਡੀਕੇਟ ਸੀ? ਇਸ਼ਾਰਾ ਸੀ, ਅਲਾਮਤ ਸੀ, ਯਾਦ ਰਵੇ ਤੂੰ ਮਾਣ ਨਾ ਕਰਨੀ ਇਹਦਾ, ਇਹ ਨਾਨਕ ਢੇਰੀ ਚਾਰ ਕੀਤੀ ਫਿਰ ਹੋਈ ਚਾਰ। ਹੁਣ ਤਾਂ ਤੁਸੀਂ ਪੜ੍ਹ ਲੈ ਕੇ ਬਹੁਤ, ਆਪਣੇ ਬਾਬੇ ਨੂੰ ਉਡਾੜਾ ਨਹੀਂ ਸੀ ਆਉਂਦਾ, ਤੇ ਜਦੋਂ ਫਗਵਾੜੇ ਗਰਾਇਆ ਜਾਂ ਹੋਰ ਸ਼ਹਿਰ ਕਿਤੇ ਸੌਦਾ ਲੈਣ ਜਾਂਦੇ ਹੁੰਦੇ ਸੀ, ਕਿਤੇ ਅੱਜ ਵਾਲਾ ਕੰਮ ਛੋੜੋ, ਤਾਂ ਵੀ ਚਾਹੇ ਸਕੂਟਰ ਪਰ ਜਾ ਕੇ ਫਗਵਾੜੇ ਪੀਣੀ ਹੈ। ਇੱਕ ਲਾਣੇਦਾਰੇ ਜਾਂਦਾ ਹੁੰਦਾ ਸੀ 15 ਦਿਨ ਸੌਦੇ ਲੈਣ, ਤੇ ਬੁੜੀ ਜਿਹੜੀ ਘਰ ਹੁੰਦੀ ਸੀ ਉਹ ਦਾਦੀ ਹੁੰਦੀ ਸੀ ਲਾਣੇਦਾਰ, ਕਿਤੇ ਭੁੱਲ ਨਾ ਆਈ ਚਾਹ ਜ਼ਰੂਰ ਮੁੱਕੀ ਵੀ ਹੈ। ਜਿਹੜੀ ਜ਼ਰੂਰੀ ਚੀਜ਼ ਫਿਰ ਸਾਡੇ ਬੁੜੇ ਨੇ ਲਿਆਉਣੀ ਹੁੰਦੀ ਸੀ, ਲਿਖਣਾ ਤਾਂ ਆਉਂਦਾ ਨਹੀਂ ਸੀ ਉਹਨੂੰ, ਉਹ ਕੀ ਕਰਦਾ ਸੀ ਆਪਣੇ ਪਰਨੇ ਨੂੰ ਗੱਠ ਦੇ ਲੈਂਦਾ ਤਾ, ਤੇ ਆ ਇੱਕ ਰੋੜੀ ਚੱਕ ਕੇ ਨਾ ਬੋਝੇ ਚ ਪਾ ਲੈਣੀ, ਵੀ ਜਦ ਬਾਜ਼ਾਰ ਵਿੱਚ ਜਾਊਂਗਾ ਜਦ ਗੱਠ ਦਿਖੂਗੀ ਜਦੇ ਅੱਜ ਰਾਤ ਵੀ ਚਾਹ ਮੁੱਕੀ ਵੀ ਹੈ। ਅੱਜ ਖੇ ਕੋਈ ਸਾਧਨਾ ਕਾਗਜ਼ ਪੈਨਸਲ ਤਾਂ ਹੁੰਦਾ ਨੀ, ਯਾ ਜਦ ਬੋਝੇ ਵਿੱਚ ਹੱਥ ਪਾਇਆ ਵਿੱਚ ਪਿਆ ਰੋੜਾ ਜਦੇ ਯਾਦ ਆਜੂ ਵੀ ਹਲਦੀ ਮੰਗਾਈ ਹੈ ਮਾਸ਼ ਮੁੱਕੀ ਵੀ ਹੈ। ਇਹੀ ਨਿਸ਼ਾਨੀ ਹੈ ਭੇਖ ਦੀਆਂ, ਦਾੜੀ ਕਿਉਂ ਰੱਖੀ ਹੈ, ਤਿਲਕ ਕਿਉਂ ਲਾਇਆ, ਕਿਰਪਾਨ ਕਿਉਂ ਪਾਈ ਹੈ, ਕੜਾ ਤੇਰੇ ਕਿਉਂ ਪਾਇਆ, ਕਛਹਿਰਾ ਕਿਉਂ ਦਿੱਤਾ, ਇਹਨਾਂ ਨੂੰ ਦੇਖ ਕੇ ਤੂੰ ਕੁਝ ਸਿੱਖਿਆ ਲੈਣੀ ਹੈ, ਪਾਈ ਨਹੀਂ ਫਿਰਨਾ। ਪਾਈ ਫਿਰਨ ਦਾ ਤਾਂ ਕੀ ਮਤਲਬ ਹੈ? ਇਹ ਜਿਹੜੀ ਸੋਹ ਮਰੀ ਹੈ ਉਹ ਤੋਂ ਦੇਖ ਕੇ ਸਾਧੂ ਸਿੱਖਿਆ ਦਿੰਦੇ ਸੀ, ਮਾਨੋ ਮਾਨ ਨਾ ਕਰੀ ਸਵਾਹ ਦੀ ਉਹ ਢੇਰੀ ਚੱਕੀ। ਇੱਕ ਯਾਦ ਆ ਜਾਵੇ ਤੈਨੂੰ, ਦਾੜੀ ਦੇਖ ਸਿਰਤ ਮੂਹੇ ਰੱਖੀ ਹੈ, ਕਾਹਤੋਂ ਰੱਖੀ ਹੈ? ਕੋਰਟ ਦਾ ਲਾਇਸੈਂਸ ਮਿਲ ਗਿਆ, ਟਿਕਟ ਮਿਲ ਗਿਆ ਤੈਨੂੰ? ਨਾ ਨਾ, ਤਾਂ ਫਿਰ ਨਰਕੇ ਭਰੇ ਹੋਣੇ, ਕੋਰਟ ਖਾਲੀ ਹੋ ਪਏ ਹੋਣੇ। ਆਪਾਂ ਤਾਂ ਅਸੀਂ ਸਾਰੇ ਇੱਕ ਕਰੋੜ ਵੀ ਨਹੀਂ ਦੁਨੀਆਂ ਚ ਦਾੜੀਆਂ, ਤੇ ਬਾਕੀ ਹੋਈ ਫਿਰਦੇ ਆ, ਫਿਰ ਇਹ ਤਾਂ ਸਾਰੇ ਨਰਕ ਨੂੰ ਹੀ ਜਾਂਦੇ ਹੋਣੇ। ਆਪਾਂ ਨੂੰ ਬਸ ਮਿਲਦੀ ਹੋਣੀ ਹੈ ਸੁਰਗ ਦੀ, ਉਹ ਤਾਂ ਖਾਲੀ ਪਏ ਹੋਣੇ ਫਿਰ ਸੁਰਗ, ਆਪਾਂ ਤਾਂ ਅਸੀਂ ਜੋੜੇ ਚਲੇ। ਉਹ 7.5 ਅਰਬ ਦੁਨੀਆਂ ਦੀ ਗਿਣਤੀ, ਕਿੰਨੇ ਕੁ ਦਾੜੀਆਂ ਵਾਲੇ ਨੇ, ਦਾੜੀ ਕਿਉਂ ਦਿੱਤੀ ਹੈ ਮਹਾਰਾਜ ਨੇ? ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ। ਸੇ ਦਾੜੀਆਂ ਸੱਚੀਆਂ ਦੇ ਗੁਰ ਚਰਨੀ ਲੱਗਣ, ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਦੀ ਨਿਸ਼ਾਨੀ। ਹੋਰ ਸੁਣੋ ਨਿਸ਼ਾਨੀ ਦਾੜੀ ਦੀ, ਸੱਚ ਸਮਝ, ਸੱਚ ਦਾੜੀਆਂ, ਸੱਚ ਬੋਲੇ, ਸੱਚ ਕਮਾ। ਤਿਲਕ ਦੇਖਿਆ ਬ੍ਰਾਹਮਣਾਂ ਦੇ ਲੱਗਿਆ ਤੁਸੀਂ ਬਹੁਤ ਵਾਰ ਦੇਖਿਆ, ਕਈ ਤਾਂ ਤਰਵੈਣੀ ਬਣਾਈ ਫਿਰਦੇ ਆ ਮੱਥੇ ਤੇ ਹਲਦੀ ਲਾ ਕੇ, ਕਈ ਤਰਸੂਲ ਬਣਾਈ ਫਿਰਦੇ। ਤਿਲਕ ਮਤਲਬ ਕੀ ਹੈ? ਮਤਲਬ ਤਿਲਕ ਦਾ ਇੱਕੋ ਹੈ, ਹਰ ਬ੍ਰਾਹਮਣ ਵਾਸਤੇ ਜ਼ਰੂਰੀ ਕਿੰਨੇ, ਇਹ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, ਕਿਸੇ ਤੋਂ ਨਾ ਪੁੱਛੋ। ਗੁਰੂ ਗ੍ਰੰਥ ਸਾਹਿਬ ਦੱਸ ਰਹੇ ਨੇ ਬ੍ਰਾਹਮਣ ਨੂੰ ਤਿਲਕ ਕਿੰਨਾ ਜ਼ਰੂਰੀ ਹੈ। ਮਹਾਰਾਜ ਕਹਿੰਦੇ ਤਿਲਕਹੀਣ ਜਥਾ ਵਿਪਰਾ, ਅਮਰਹੀਣ ਜਥਾ ਰਾਜਨ। ਜਿਸ ਰਾਜੇ ਦਾ ਹੁਕਮ ਨਹੀਂ ਚੱਲਦਾ ਉਹ ਰਾਜਾ ਕਾਹਦਾ, ਜਿਸ ਬ੍ਰਾਹਮਣ ਦੇ ਮੱਥੇ ਤਿਲਕ ਨਹੀਂ ਉਹ ਬ੍ਰਾਹਮਣ ਕਾਹਦਾ। ਇੰਨੀ ਜ਼ਰੂਰੀ ਹੈ, ਗੁਰੂ ਅਰਜਨ ਦੀ ਰਸਨ ਹੈ, ਨਿੰਦਣਾ ਨਹੀਂ ਉਹਨਾਂ ਦੇ ਤਿਲਕ ਨੂੰ। ਇੱਥੇ ਤਾਂ ਉਹੀ ਡਾਂਗ ਚੱਕੀ ਫਿਰ ਜਾਏਗਾ ਕਿ ਬ੍ਰਾਹਮਣ ਕੱਟਾ ਮੱਥਾ ਜੀ ਕਰਦਾ, ਪਤਾ ਤੈਨੂੰ ਵੀ ਮਹਾਰਾਜ, ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਜਿਹੜਾ ਲਾਈ ਫਿਰਦਾ ਉਹਨੂੰ ਵੀ ਨਹੀਂ ਪਤਾ ਵੀ ਤੂੰ ਲਾਈ, ਪਤਾ ਉਹਨੂੰ ਵੀ ਨਹੀਂ ਲੈਂਦੀ ਉਹ ਵੀ ਫਿਰਦਾ। ਉਹ ਤਿਲਕ ਦਾ ਮਤਲਬ ਕੀ ਹੈ? ਇੱਕੋ ਇੱਕ ਮਤਲਬ ਹੈ, ਜਿਸ ਦੇ ਮੱਥੇ ਤੇ ਤਿਲਕ ਲੱਗਿਆ ਦਿਖ ਜਾਵੇ, ਦੇਖਣ ਵਾਲੇ ਨੂੰ ਪਤਾ ਲੱਗ ਜਾਵੇ ਇਹਦਾ ਮੱਥਾ ਭਗਵਾਨ ਦੇ ਚਰਨਾਂ ਨਾਲ ਜੁੜਿਆ, ਇਹ ਹੈ ਤਿਲਕ ਦੀ ਨਿਸ਼ਾਨੀ। ਇਹਦਾ ਸਿਰ ਭਗਵਾਨ ਦੇ ਚਰਨਾਂ ਨਾਲ ਜੁੜ ਚੁੱਕਿਆ ਹੈ, ਤੇ ਸਾਡੀ ਦਾੜੀ ਤਿਲਕ ਦੀ ਜਗ੍ਹਾ, ਜਿਸ ਮੁਖ ਤੇ ਦਾੜੀ ਦਿਖੇ ਦੇਖਣ ਵਾਲੇ ਨੂੰ ਪਤਾ ਲੱਗ ਜਾਵੇ ਇਹ ਮੁਖ ਸੱਚਾ। ਨਹੀਂ ਨਿਕਲੂਗਾ ਸੱਚ ਸ਼ਬਦ, ਸੱਚ ਦਾੜੀਆਂ, ਸੱਚ ਬੋਲੇ, ਸੱਚ ਕਮਾ। ਇਹ ਤਾਂ ਇੱਕ ਇਸ਼ਾਰਾ ਅਲਾਮਤ ਹੈ, ਪਰ ਹੁਣ ਦੁੱਖ ਨਾਲ ਕਹਿਣਾ ਪੈਂਦਾ ਮੈਨੂੰ, ਤਿਲਕ ਤਾਂ ਲਾਈ ਫਿਰਦਾ, ਤਰਵੈਣੀ ਬਣਾਈ ਫਿਰਦਾ, ਤਰਸੂਲ ਮੱਥੇ ਤੇ ਹਲਦੀ ਮਲੀ, ਤੇ ਜਲੰਧਰ ਖੜਾ ਹੈ ਮੱਛੀਆਂ ਦੀ ਰੇਹੜੀ ਤੇ। ਮੱਛੀਆਂ ਦਾ ਭਾਅ ਪੁੱਛਦਾ, ਤਿਲਕ ਲੱਗਿਆ ਹੋਇਆ ਕਿ ਮੱਛੀਆਂ ਕਿਆ ਕਿਲੋ ਨੇ? ਪਰ ਤਿਲਕ ਲੱਗਿਆ ਹੋਇਆ ਜਦ ਮੱਛੀਆਂ ਦਾ ਭਾਅ ਪੁੱਛਦਾ ਹੋ, ਫਿਰ ਤਾਂ ਭਗਵਾਨ ਰਾਮ ਚੰਦਰ ਕਿਸੇ ਫੋਟੋਗ੍ਰਾਫਰ ਨੂੰ ਹਾਕਾ ਮਾਰੂ ਵੀ ਆਈ ਛੇਤੀ ਵੀ ਇਹਦੇ ਨਾਲ ਮੇਰੀ ਫੋਟੋ ਖਿੱਚੀ, ਇਹਦੇ ਤਿਲਕ ਬੜਾ ਸੋਹਣਾ। ਹਟੋ ਨਾ, ਆਪਣਾ ਵੀ ਕੰਮ ਹੀ, ਡੇਢ ਫੁੱਟ ਲੰਮੀ ਦਾੜੀ ਤੇ ਖੜਾ ਠੇਕੇ ਮੂਹਰੇ, ਤੇ ਬਾਜਾ ਵਾਲਾ ਤਾਂ ਵੀਡੀਓ ਵਾਲੇ ਨੂੰ ਬੁਲਾਊਗਾ ਵੀ ਛੇਤੀ ਆ, ਇਹੋ ਜਿਹਾ ਸਿੱਖ ਨਹੀਂ ਲੱਭਣਾ ਜਿੱਥੇ ਕੋਈ ਸਤਨਾ। ਕਿੱਧਰ ਨੂੰ ਤੁਰੇ ਫਿਰਦੇ ਅਸੀਂ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲ। ਇੱਥੇ ਇਸੇ ਵਰਗਾ ਤਾਂ ਗੁਰਮੁਖ ਪਿਆਰੇ ਦੋਸ਼ ਹੈ ਕੋਈ ਨੀ। ਮਹਾਰਾਜ ਕਹਿੰਦੇ ਉਦਮ ਕਰਨ ਲੱਗ ਗਏ ਬਹੁ ਭਾਤੀ, ਵਿਚਰੇ ਅੰਤ ਸ਼ਾਸਤਰ ਬਹੁ ਖਟੂਆ, ਪਸਮ ਲਗਾਏ ਤੀਰਥ ਬਹੁ ਭਰਮ ਤੇ, ਪਿਆਰ ਕੁਝ ਵੀ ਨਹੀਂ ਹੈ ਇੱਥੇ ਸਵਾਲ ਰਾਖ ਹੈ ਮੈਂ, ਇੰਨੀ ਨਿਮਰਤਾ ਹੋ ਜਾਵੇ। ਪਰ ਕਿੱਥੇ ਹੁਣ ਬਣਾ ਲਿਆ ਭੇਖ, ਮਰੀ ਤੁਹਾਡੀ ਮਲ ਤੇ ਖੱਪਰ ਲੈ ਲਿਆ, ਟਿੱਪੀ ਭਰਾਈ ਦੁੱਧ ਦੀ, ਛਕੇ ਪਰੌਂਠੇ ਤੇ ਘਰਾੜੇ ਮਾਰੀ ਗਏ, ਅੱਜ ਖੇ ਕੋ ਸਤਨਾਮ। ਉਹ ਗੱਲ ਵਿਗੜ ਗਈ ਗੁਰਸਿੱਖ ਪਿਆਰੇ, ਕਦੇ ਸਮਾਂ ਮਹਾਰਾਜ ਬਖਸ਼ੂ, ਫਿਰ ਤੁਹਾਡੇ ਚਰਨਾਂ ਵਿੱਚ ਕਕਾਰਾਂ ਦੀ ਵਿਆਖਿਆ। ਇਹ ਕਕਾਰ ਕੀ ਨੇ, ਇਹ ਸਾਨੂੰ ਦਿੱਤੇ ਕਿਉਂ ਨੇ? ਅਰ ਜੇ ਇਹ ਗੱਲ ਅਸੀਂ ਸਮਝਾ ਦਿੰਦੇ ਸਾਡੇ ਬੱਚੇ ਪਤਤ ਨਾ ਹੁੰਦੇ, ਅਸੀਂ ਸਿੱਖੀ ਤੋਂ ਦੂਰ ਨਾ ਜਾਣਾ। ਅਸੀਂ ਤਾਂ ਕਹਿੰਦੇ ਪਾ ਲਿਆ ਕਿਰਪਾਨ, ਸ਼ਕਲ ਹੈ ਅੰਮ੍ਰਿਤ ਵਸ, ਇਹ ਕੋਈ ਗੱਲ ਹੈ ਅੰਮ੍ਰਿਤ ਛਕਣ ਦੀ? ਆਪ ਕਵੇ ਆ ਕੇ ਮੈਨੂੰ ਅੰਮ੍ਰਿਤ ਛਕਾਓ, ਗੱਲ ਤਾਂ ਬਣਨੀ ਹੈ। ਉਹਦੇ ਅੰਦਰੋਂ ਪੈਦਾ ਹੋਵੇ ਇੱਛਾ, ਅਭਲਾਖਾ ਤਾਂ ਪੈਦਾ ਹੋਊ ਜੇ ਦੱਸੇਂਗੇ ਇਹ ਚੀਜ਼ ਚੰਗੀ ਹੈ, ਸਾਬਤ ਕਰ ਦਾਂਗੇ ਕਿ ਚੰਗੀ ਹੈ, ਫਿਰ ਕੌਣ ਨਹੀਂ ਟੋਲਦਾ ਕਰੂ। ਸਤਿਗੁਰ ਅਰਜਨ ਦੇਵ ਜੀ ਕਹਿੰਦੇ ਨਾਮ ਨੂੰ ਛੱਡ ਕੇ ਪਸ਼ਮ ਲਗਾਏ ਤੀਰਥਾਂ ਤੇ ਘੁੰਮਦੇ ਫਿਰਦੇ ਹਨ।
1: ਸੂਖ ਮੰਦੇ ਬੰਦਾ ਬਹੁ ਜਟੂਆ,
0: ਦੇਖਿਆ ਹੋਣਾ ਤੁਸੀਂ, ਸੂਖਮ ਦੇ ਬੰਦਾ ਬਹੁ ਜਟੂਆ। ਜਟੂਆ ਕਹੀਏ ਜਟਾ, ਬਾਲਾਂ ਦੀਆਂ ਜਟਾ ਬਣਾਉਣ ਦਾ ਤਰੀਕਾ ਹੈ, ਜਿਹੜਾ ਬੋਹੜ ਦਾ ਦੁੱਧ ਹੁੰਦਾ ਨਾ ਗੁਰਮੁਖੋ, ਉਹ ਚੋ ਚੋ ਕੇ ਬਾਲਾਂ ਵਿੱਚ ਪਾਈ ਜਾਓ, ਜਟਾ ਬਣ ਜਾਣੀ ਹੈ ਬੋਹੜ ਦਾ ਦੁੱਧ। ਜਿਹਨੇ ਵੀ ਜਟਾਂ ਵਾਲੇ ਸਾਹ ਦੇਖੋਗੇ ਨਾ ਤੁਸੀਂ, ਉਹ ਬੋਹੜ ਦਾ ਦੁੱਧ ਬਣਾਉਂਦਾ ਭਾਈ, ਬੋਹੜ ਦਾ ਦੁੱਧ ਪਾਈ ਜਾਓ, ਇੱਕ ਤਾਂ ਉਹ ਵਧਾਉਂਦਾ ਬਾਹਰ, ਇੱਕ ਇਕੱਠੇ ਕਰੀ ਜਾਂਦਾ, ਜਾਮ ਕਰੀ ਜਾਂਦਾ। ਉਹ ਜਟਾਂ ਦਾ ਤਾਂ ਬਣਾਉਣੇ ਬਹੁਤ ਵੱਡਾ ਜੂੰਗਾ, ਤੇ ਦੇਹ ਨੂੰ ਬਣਾਉਣੇ ਸੂਖਮ। ਦੇਖਿਆ ਹੋਣਾ ਤੁਸੀਂ ਜਟਾਂ ਵਾਲਿਆਂ ਦਾ ਸਰੀਰ ਸੁੱਕਿਆ ਵਾ ਹੁੰਦਾ, ਰੋਟੀ ਖਾਣੀ ਛੱਡ ਦਿੰਦੇ, ਤੇ ਬਾਲਾਂ ਨੂੰ ਵਧਾ ਕੇ ਬਹੁਤ ਵੱਡਾ ਉੱਪਰ ਅਡੰਬਰ ਕਰ ਲੈਂਦੇ। ਮਹਾਰਾਜ ਕਹਿੰਦੇ ਸੂਖਮ ਦੇ ਸਰੀਰ ਛੋਟੀ ਬਣਾਉਣਗੇ ਪਤਲਾ, ਤੇ ਬੰਧਾ ਬਹੁਤ ਜਟੂਆ, ਸਿਰ ਉੱਪਰ ਜਟਾਂ ਦਾ ਪਹਾੜ ਜਿਹੜਾ ਟੋਕਰਾ ਚੱਕੀ ਫਿਰਦੇ ਹਨ।
1: ਬਿਨ ਹਰ ਭਜਨ ਸਗਲ ਦੁੱਖ ਪਾਵਤ,
0: ਫੈਸਲਾ ਹੀ ਕਰਤਾ ਫਿਰੀ ਜਾ ਤੀਰਥਾਂ ਤੇ, ਬਣਾਈ ਫਿਰ ਭੇਖ ਕਰ ਕਥਾ, ਛੇ ਸ਼ਾਸਤਰਾਂ ਦਾ ਪੰਡਿਤ ਬਣ ਜਾ, ਮਨ ਸੁਭਾਅ ਬਣ ਜੋ ਵੀ ਪੁੱਠਾ ਲਟਕ, ਜੋ ਮਰਜ਼ੀ ਕਰ, ਬਿਨ ਹਰ ਭਜਨ ਸਗਲ ਦੁੱਖ ਪਾਵਤ। ਇਹ ਕਿਸੇ ਸੰਤ ਦੇ, ਕਿਸੇ ਕਵੀ ਦੇ, ਕਿਸੇ ਗਿਆਨੀ ਦੇ ਬਚਨ ਨਹੀਂ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ। ਜੋ ਮਰਜ਼ੀ ਭੇਖ ਬਣਾਈ ਫਿਰ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਦੁਖੇ ਪਾਵੇ। ਕਿਸੇ ਭੇਖ ਨੇ ਸੁਖ ਨਹੀਂ ਦੇਣਾ ਜੇ ਉਸ ਭੇਖ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਹੈ, ਸਿਮਰ ਨਹੀਂ ਹੈ ਤੇਰੇ ਕੋਲ। ਬਿਨ ਹਰ ਭਜਨ ਸਗਲ ਦੁੱਖ ਪਾਵਤ,
1: ਜਿਉਂ ਪ੍ਰੇਮ ਵਡਾਏ ਸੂਤ ਕੇ ਹਟੂਆ।
0: ਪ੍ਰੇਮ ਵਡਾਏ ਸੂਤ ਕੇ ਹਟੂਆ, ਤਿੰਨ ਅਰਥ ਨੇ ਪਾਈ ਉਹਦੇ। ਪਹਿਲਾ ਹਟੂਆ ਕਹੀਏ ਹੱਟ ਵਾਲਾ ਬਾਣੀਆ, ਹੱਟ ਵਾਲਾ ਉਹ ਬਾਣੀਏ ਕੀ ਕਰਦੇ ਹੁੰਦੇ ਸੀ, ਤੁਸੀਂ ਦੇਖਿਆ ਪੰਜਾਬ ਵਿੱਚ, ਇੰਡੀਆ ਵਿੱਚ ਸੂਤ ਦੇ ਲੱਡੂ, ਉਹ ਤਾਰਾਂ ਖਿੱਚ ਕੇ ਲੰਮੀਆਂ ਲੰਮੀਆਂ ਨਾ ਖੁੱਲੇ ਖੁੱਲੇ ਜੇ ਬਣਾ ਦਿੰਦੇ ਮਾ ਕੇ, ਤਾਰਾਂ ਮਿੱਠੇ ਦੀਆਂ। ਪਰ ਉਹ ਬਣਦਾ ਤਾਂ ਹੈ ਜੇ ਤੱਤੇ ਤੱਤੇ ਨੂੰ ਵਟਿਆ ਜਾਵੇ। ਜੇ ਉਹ ਤਾਰ ਠੰਡੀ ਹੋਵੇ ਟੁੱਟ ਜਾਂਦੀ ਹੈ ਫਿਰ ਲੱਡੂ ਬਣਦੇ ਹੀ ਨਹੀਂ। ਉਹ ਜਿਹੜਾ ਲੱਡੂ ਬਣਾਉਣ ਵਾਲਾ ਹੈ ਨਾ ਬਾਣੀਆ, ਉਹ ਤੱਤੇ ਤੱਤੇ ਤਾਰਾਂ ਨਾਲ ਆਪਣੇ ਹੱਥ ਜਾਲਦਾ, ਉਹਨੂੰ ਸੇਕ ਲੱਗਦਾ ਜਦ ਬਣਦਾ, ਪਰ ਜੇ ਨਹੀਂ ਸੇਕ ਹੁੰਦਾ ਤੇ ਬਣਦਾ ਨੀ। ਪਰ ਗੁਰਮੁਖ ਪਿਆਰੇ ਸੂਤ ਕੇ ਖਟੂਆ, ਉਹ ਸੂਤ ਦੇ ਲੱਡੂ ਬਣਾਉਂਦਾ ਹੱਟ ਵਾਲਾ, ਤੇ ਬੜਾ ਔਖਾ ਹੋ ਕੇ ਹੱਥ ਜਾਲਦਾ ਤੇ ਪਾਣੀ ਚ ਭਿਉਂਦਾ ਗਰਮੀ ਨੇ ਲੱਗੇ। ਪਰ ਜਿਹੜੀ ਕਮਾਈ ਕਰਦੇ ਨਿਆਣੇ ਖਾ ਜਾਂਦੇ, ਹੱਥ ਜਾਲਦਾ ਕੋਈ ਰਹਿ ਗਿਆ, ਜਿਵੇਂ ਖੱਡ ਪੱਟ ਦਾ ਮੂਛਾ ਮਰ ਗਿਆ ਤੇ ਮੌਜ ਲਈ ਪੁਛੰਗੇ ਨੇ। ਸੱਪ ਇੰਨਾ ਬੁਰਾ, ਪਰ ਰੱਬ ਨੇ ਰਿਆਇਤਾਂ ਬਹੁਤ ਦਿੱਤੀਆਂ। ਸੱਪ ਨੂੰ ਕਹਿਤਾ ਤੈਨੂੰ ਘਰ ਬਣਾਉਣ ਦੀ ਲੋੜ ਨਹੀਂ, ਤੁਰੀ ਫਰੀ ਜਾਂਦੇ। ਮੂਸਾ ਕਹੀਏ ਟੂਆ, ਜਿੱਥੇ ਟੂਏ ਦੀ ਖੱਡ ਪੱਟੀ ਹੁੰਦੀ ਹੈ ਨਾ, ਵਿੱਚ ਵੜ ਜਾਂਦਾ, ਨਾਲੇ ਤਾਂ ਪਹਿਲਾਂ ਉਹਦੇ ਗੱਫੇ ਲਾਉਂਦਾ, ਨਾਲੇ ਬੈਡਰੂਮ ਬਣਾਉਂਦਾ। ਬਹੁਤ ਗੱਲਾਂ ਕੱਠੀਆਂ ਸੀ, ਵਿੱਚ ਬੈਠੇ ਪਹਿਲਾਂ ਚੂਹੇ ਨੂੰ ਛਕੂ, ਫਿਰ ਉੱਥੇ ਹੀ ਸੌਂਗਾ। ਖੱਡ ਪੱਟਦਾ ਮੂਸਾ ਮਰ ਗਿਆ ਤੇ ਮੌਜ ਲਈ ਭਚੰਗੇ ਨੇ। ਮੂਸਾ ਨਾ ਕਰੋ ਮੇਰੇ ਵੀ ਨਿਆਣੇ ਹੈਗੇ, ਆਪਾਂ ਖੱਡਾ ਪੱਟਦੇ ਮਰ ਜਾਣਾ, ਘਰ ਬਣਾਉਂਦੇ ਤੇ ਮੌਜ ਲਈ ਭਚੰਗੇ ਨੇ। ਭਚੰਗੀ ਕਹਿੰਦੇ ਪੁੱਤਾਂ ਨੂੰ ਮੌਜ ਤੇ ਇਹਨਾਂ ਨੇ ਲੈਣੀ ਹੈ, ਆਪਾਂ ਨੂੰ ਤਾਂ ਇੱਟਾਂ ਤੋੜਦੇ ਕਿਸ਼ਤਾਂ ਤੋੜਦੀ ਮੁੜ ਜਾਣਾ। ਤੇ ਗੁਰਸਿੱਖ ਪਿਆਰੇ ਬਿਨਾਂ ਭਜਨ, ਦੂਸਰਾ ਹੱਥ ਲਾਓ ਹਟੂਏ ਦਾ। ਹਟੂਆ ਤੁਸੀਂ ਦੇਖਿਆ ਮੱਕੜੀ, ਬਬੋਹਾ ਕਹਿੰਦੇ ਉਹਨੂੰ, ਮੱਕੜੀ ਜਾਤ ਆਉਂਦੀ ਹੁੰਦੀ ਹੈ, ਉਹ ਵੀ ਸੂਤ ਕੇ ਹਟੂਆ, ਉਹ ਆਪਣੇ ਮੂੰਹ ਚੋਂ ਹੀ ਪਾਣੀ ਕੱਢ ਕੱਢ ਕੇ ਜਾਤ ਆਣ ਲੈਂਦੀ ਹੈ। ਕਰਤੰਦੀ ਕਾਹਦੇ ਖਾਤਰ ਹੈ ਕਿ ਮੱਖੀਆਂ ਮੱਛਰ ਫਸਣ ਤੇ ਮੈਂ ਛਕੀ ਜਾਵਾਂ। ਅੰਤ ਉਹਦਾ ਕੀ ਹੁੰਦਾ, ਉਸ ਜਾਲ ਵਿੱਚ ਫਸ ਕੇ ਆਪ ਮਰਦੀ ਹੈ ਮੱਕੜੀ। ਹਟੂਆ ਜੇ ਸੂਤ ਵਢਾਏ ਪ੍ਰੇਮ ਕੇ ਹਟੂਆ, ਆਪਾਂ ਨੇ ਵੀ ਸਾਡੇ ਜੀਵ ਰੂਪੀ ਮੱਕੜੀ ਨੇ, ਜੀਵ ਰੂਪੀ ਹਲਵਾਈ ਨੇ ਬੜੇ ਪ੍ਰੇਮ ਨਾਲ ਸੂਤ ਮਾਇਆ ਦੇ ਜਾਲ ਬਣਾਏ, ਬਹੁਤ ਕੁਝ ਇੱਥੇ ਬਣਾਇਆ। ਪਰ ਬਿਨ ਹਰ ਭਜਨ ਸਗਲ ਦੁੱਖ ਪਾਵਤ, ਕੋਈ ਹੱਸਦਾ ਜਾਂਦਾ ਨੀ ਇੱਥੋਂ ਦੇਖਿਆ, ਕੋਈ ਸਤਨਾਮ, ਕੋਈ ਖੁਸ਼ੀ ਜਾਂਦਾ ਨੀ ਵੇਖਿਆ। ਜਾਲ ਬਣਾ ਕੇ ਉਸ ਮਾਇਆ ਦੇ ਜਾਲ ਵਿੱਚ ਆਪਣੀ ਹੀ ਉਮਰ ਪਸਾ ਕੇ ਖਤਮ ਕਰ ਦਿੱਤੀ।
1: ਪੂਜਾ ਚੱਕਰ ਕਰਤ ਸੋਮ ਪਾਕਾ,
0: ਪੂਜਾ ਚੱਕਰ, ਚੱਕਰ ਬਣਾਉਣੇ, ਗਣੇਸ਼ ਜੀ ਦਾ ਚੱਕਰ, ਤੁਸੀਂ ਧਰਤੀਆਂ ਤੇ ਦੁਕਾਨਾਂ ਤੇ ਚੱਕਰ ਬਣੇ ਵੇਖੇ ਨੇ, ਕਈ ਮੱਥੇ ਤੇ ਚੱਕਰਾਂ ਬਣਾਉਂਦੇ ਨੇ। ਪੂਜਾ ਕਰਤ ਚੱਕਰ ਬਣਾ ਕੇ ਵਿਧੀ ਦੇ ਸਮੇਤ ਪਾਠ ਪੂਜਾ ਕਰਦੇ ਨੇ। ਪੂਜਾ ਫਿਰਪੜੇ ਦੀ,
1: ਪੂਜਾ ਚੱਕਰ ਕਰਤ ਸੋਮ ਪਾਕਾ,
0: ਸੋਮ ਪਾਕਾ, ਸੋਮ ਨਾਮ ਹੈ ਭਾਈ ਚੰਦਰਮਾ ਦਾ, ਸੋਮ ਚੰਦਰਮਾ ਨੂੰ ਕਹਿੰਦੇ, ਸੋਮਵਾਰ ਚੰਦਰਮਾ ਦੇ ਦਿਨ, ਤੇ ਤੁਸੀਂ ਅੰਗਰੇਜ਼ੀ ਵਿੱਚ ਤਾਂ ਉਹੀ ਕਹਿੰਦੇ ਹੋ, ਮੰਡੇ, ਮੰਡੇ ਮੀਨਜ਼ ਮੂਨ ਡੇ, ਚੰਦਰਮਾ ਦਾ ਦਿਨ, ਸੰਡੇ ਮੀਨਜ਼ ਸਨ ਡੇ, ਸੰਡੇ ਜਿਹੜਾ ਐਤਵਾਰ ਹੈ ਇਹ ਸੂਰਜ ਦਾ ਦਿਨ ਹੈ, ਮੰਡੇ ਮੂਨ ਡੇ ਤੋਂ ਮੰਡੇ ਬਣੇ, ਅਸਲ ਸ਼ਬਦ ਮੂਨ ਡੇ, ਚੰਦਰਮਾ ਦਾ ਦਿਨ, ਉਹਦਾ ਨਾਮ ਹੈ ਸੋਮ, ਸੋਮ ਕਹਿੰਦੇ ਚੰਦਰਮਾ ਨੂੰ, ਤੇ ਉਹ ਸਾਧੂ ਕੀ ਕਰਦੇ ਨੇ, ਸੋਮ ਪਾਕ, ਸੋਮ ਪਾਕ ਦੇ ਅਰਥ ਸੁਣੋ ਹੁਣ ਵਿਦਵਾਨਾਂ ਦੇ, सोम पाक चंद्रमा चढ़े तो बिना रोटी नहीं खानी। चंद्रमा नु वेख के रोटी खानी सोम पाकिया होंगे। एक सोम पाक फाले फली होंगी दरख्त नु लगती है ओही खाते ने और कुछ नहीं खाना। सोम पाक का एक और अर्थ लाओ स्वयं पाक अपने हाथों नाल रोटी बना के खानी। स्वयं कहिए स्वयं अपने आप बहुत साधु हैंगे कहने असि किसी हाथ की रोटी नहीं खाते। साढ़े उसे डेरे आ गए एक महापुरुष कही दे भी अटको वो कहने बाबा जी अटकता जाइए असि किसी के हाथ की रोटी नहीं खाते। मैं लिया के सिरों पौ देता जब सिरों पाओ किसी नु दे दिए समझो भी हूं तू जा बदायगी होंगी है सिरों पाओ कमेटी सिरों पाओ दे दो भी सारा काम भी समाप्त है सिरों पाओ हाथ में बदायगी। तो मैं गल समझ गया भी इन्हें मैंने दूसरी बार कही नहीं आता कि बिदाई करता मैंने वो मैनू कहना बाबा जी तुम मेरी गल चंगी मैं चंगी माड़ी नहीं मैं नहीं कहना मैं तो आप डर रहा भी तू किसी के हाथ की रोटी खाता नहीं इतने किसी का हाथ लग जाए औखा हो जूगा। कहना मैं लगने नहीं दिता। मैं क्या बाबा जी कहू माण कर दे जिनी पंजाब सब्जी आ मदेर कुरले के मुसलमान बनाने कटते हाथ पहला मुसलमान ने जिनी गोभी बताओ भेडिया मदेर कुरले की सप्लाई है पंजाब ट्रकां दे चार। मैं क्या फिर जी कणक जिते असि पहाण जाने उथे जेड़ा घट वध करदा मोटा पतला आटा चक्की को खड़ा नहीं हुंदा। मैं कह उहदे इक हाथ विच बीड़ी हुंदी है कोई सत ना बना लै हाथ की रोटी। मैं कह जिहड़ी मैं दा दुध पीणा पहला कट्टे नहीं छकिया ना तू किथे हुण समा नहीं हुंदा। गुरसिंह पैरे सवैये बस इको धोखा गां शुरू करके आपां ने जन्म करना। संत महाराज बाबा अत्र सिंह जी ते संत महाराज बाबा रणधीर सिंह जी बहुत उची करनी सी। बाबा रणधीर सिंह जी बहुत वड्डी कुरबानी उन्हां नाल इन्ना सिर सिंगापुर की जेल विच देखो की हाल होया उन्हां दा बहुत कठिन बड़ी कठिन। महाराज पटियाले ने सारे संत बुलाए प्रशादा छकाउणा पंगतां लागियां ते महाराज बाबा हरकोवाले द्वारा सिंह जी ओ भी बैठे को बाबा अतर सिंह जी बैठे गंभे बैठ गए भाई रणधीर सिंह जी ते रणधीर सिंह जी सी सोहरिए लोहे के भांडे विच छकदे सी और सर्व लोहिए लोहे के भांडे में छकदे सी। जद महाराजे का सेवक बरताउण आया दुध वो कहने भांडा चक ले जा भाई रणधीर सिंह जी कहने मैनू लोहे का बाटा लिया कर दे। उन्होंने लिया तो वो देव नेता कोई समा हुंदा है कोल बैठे बाबा ज्वाला सिंह जी हरकोल वाले तो उन्होंने भी कह बैठे जी तुम भी बाटा ले लो जिमें आप कोल बैठे कह दें तुम भी ले लो जी। बाबा ज्वाला सिंह जी घट बोलते पर घट बोलने से बहुत कुछ आ गुरसिख प्यारे बैठे बैठे कहते बाबा रणधीर सिंह जी यह जरा दुध आप पीण लगे हैं यह चम की मशक विचों निकल के आया तो चम की मशक विच पै जाना गब्बे गब्बे जागत मर्जी पा लाम महज चम की मशक है जितो निकल के आया तेरा शरीर चम की मशक उसे पै जाने गब्बे गब्बे लिया मैनू तो चाहे पुत्र च दे मैं तो त्यार सोरी जादे किसी की रोटी नहीं खानी कितने पुगदी है गल कुछ सिख पा रहा इन्हों गल ने इन्ह कंप्लीकेशन ने साडे सिखा दूर करता सीखी जे इनी औखी गल असि नहीं अमृत छकते सातों रखे नहीं होना किमें पकावे असी दो पढ़ लाने वो भी किसी संपर्दा की नहीं है शुद्ध पाठ नहीं कि सुच हो गया तो सच पाई जित सुच होगी तो सच पावे पर विश्राम तो देखो बाणी का किथे है सुच हो गए तो खड़ना इतने सुच हो गए तो गल सारी सच पाई तू सुचा ता होवेगा जे तेरे को सच हो जे तेरे को सच्चे नहीं तू कहता सुचा भांडे मांझ ले कपड़े साफ कर ले रोटी बना ली ते ईर्षा द्वेषना तू भरिया पे नहीं दे तू नहीं देना कितों सुचा सच होवेगा ता इनू हुण सीधी गल दसा बाणी विचों इस तुकदार सीधा बाणी विचों बिरखी साकत की आर जा सात बिना कह होवत सूचा कोई अर्थ करने की लोड़ रहेगी सच तो बिना सुच हुंदी नहीं आखो सत سچ ملا سچ تو ملا سچا کیویں ہو جائے گا؟ سچ سب تو پوتر ہے، سچ سب تو اوپر ہے، کوئی روٹی نہیں کھانی، بس تین ہاتھ نہیں لگن دینا۔ ڈر گئے لوگ ان گلوں تو، سچ ہونی بھی ہے، کم رکھ ہونا سی پاپی ہوا گے، امبر چکن تو ہی ہٹ گئے، سکھی بچ آن تو ہی ہٹ گئے، گونجلدار نہ بناؤ، سچ بہت ضروری ہے، لنگر اتنی ضروری ہے سچ، اج گورنمنٹ بن رہی ہے پہ پچھے ہے جا بیماری انڈیا چ ٹی وی دکھان، اپنا تولیہ جدا رکھو جی، روٹی کھان لگے ہاتھ تو ہو، روٹی تو بعد ہاتھ ہو، وہ ساڈے باپ نے 500 سال پہلے گیا تو پہلے ہی مرن دے، کلو مردے تسی، پھر من سوچ رکھنی ضرور ہے، کسی کے ٹابل نہ ورتو، کسی بھی جھوٹ نہ تمہیں بےنتی ہے، گسا نہ کرے ہو تھی، تو بیاہ بوہا پچھے ایڈا کٹھے ہو جانے، میں کہنا ای بکریاں بھی نہیں کٹیاں کھانیاں ہونی، ایسے پشو بھی کسے کھانے، کسی نے پتا نہیں کی بیماری ہے، کہیں جی رہت بہت ہے کسی کی، انہوں روگ لگے ہوئے نے، تو ایوی کٹھے کھان لگ جانا، تو اس کی جھوٹ کوئی پیار ہے؟ سوچ رکھو ایوی نہیں بڑی جا ہوں کٹھے، پتا نہیں کہہ رہا کوئی کہیں جی کسی کی مرتی ہے گرسکھ پیارے ہو، یہ تو پشو والی گل ہے، گرسکھ پیارے سوچ رکھنی ہے، آ لنگر بھی ایوی سوچ رکھنی ہے، لنگر کے بھانڈے مانجن تو پہلا دھونے، جد مانج لیے پھر نہیں پانڈا دھونا، کیوں جی گلا پانڈا رکھا گے، پہلا پانی جیو ہے وہ جیو جراثیم پیدا ہونے ہی ہونے، جی مانج کے لنگر پانڈا کوئی دھو دے نا، جب دوبارہ مانجنا پو، ان سکھ مانج کر کے رکھنا، کیونکہ جتنے سل ہوں گی پانڈے سے اتنے جیو پیدا ہونے ہی، جراثیم پیدا ہونے ہی ہے، سوچ بہت ضروری ہے، پر سچ نو ایتھے تک نہ پہنچاؤ کہ لوگ ڈر کے نچ جان، مہاراج بچن کرتے ہیں، سوریے پھرتے ہیں، تیرتھوں سے پسم لگا کے، سوم پاک تو گل چلی سی، میں اپنے ہاتھوں نال بنا کے کھانا، سوم پاک سوئن پاک، اپنے ہاتھوں کی رسوئی کھانی،
1: انک پال تھٹ کر تھٹوا،
0: بڑے پاک بنائے ہوئے نے، کوئی کسی پیٹ وچ، کوئی کسی رنگ وچ، کوئی کسی روپ وچ، آپو اپنے چونترے، آپو اپنی سٹیجا، آپو اپنے پیٹ بنائی پھرتے ہیں، پر ہن نتیجہ کی ہے، بن ہر بھجن سگل دکھ پا، آ ہے نتیجہ ان سوئیاں دی پچھلی تک، کہ جے تیرے کو واہگرو دا سمرنی ہے تو گرمکھ پیارے جنے کرم کانڈ سچ سنجم نیم برت پوجا کری جائی، تینو ایتھے آتمک آنند نہیں ملنا، ایتھے من دا آنند نہیں ملنا، گاہ پائی سورگاں دا، واہگرو دے چرنا دا، واہگرو دے ملاپ دا آنند نہیں ملنا۔ ایک دو تک پڑھ دو،
1: سوئیے محلے پہلے کے،
0: بھائی ہوں پنجے پاتشاہ دے سوئیے سماپت ہو گئے، ہوں پٹاں دے آپ انہوں نے بانی اچارن کرنی ہے، وہ صرف دو تکاں، کیونکہ کل بچن ہو گیا سی کہ آپ شروع کرنے، کل وہ صرف آپ آد دیا دو تکاں، وہ بھی بہت ضروری نے، وہ پیار نہ دو منٹ سو لو،
1: ایک اونکار ستگر پرساد،
0: اکال پرکھ ایک واہگرو ہے، ایک اونکار سب کا پرکاشک ہے، وہ ملتا کتنے گرو دی پرساد، گرو دی کرپا دوارا وہ پراپتی ہوتی ہے،
1: ایک من پورک تیائے ورداتا،
0: بڑے پنڈ نال رگ وید کا اوتار سی جی سوئیے نے گرو نانک دیو جی دے، یہ اپنے ساتھیوں نو کہہ رہے ہیں ہن، ساڈے واسطے گیانیاں راگیاں پاٹیاں پرچارکاں واسطے بہت ضروری ٹوک ہے جڑی ہن پٹ کہہ رہے نے، پھر پڑھو جی،
1: ایک من پورک تیائے ورداتا،
0: یہ گل ایتھے ہے جی نے گرو نانک دی گل کرنی ہے، سمجھو ذرا اُن کی کرنا پو، اُن شرط کی کرنی پو، جنہیں کتھا کرنی ہے، کیرتن کرنا ہے، پاٹھ کرنا ہے، اُن ایک شرط کنڈیشن لینی پینی ہے، سب تو پہلا ایک من پورک تے آئے بار بار کہیے سریش، جو سب تو اتم داتا ہے، سب تو وڈیاں داتا دین والا ہے، اُن پہلا من وچ وسا جے گرو نانک دی گل کرنی، ایک شرط، ایک من پورک تیارے برداتا،
1: سنت سہار سدا بکھیاتا،
0: اپنے سیوکاں دا سدا سہائی، तीसरा की गुण है बिठिया तो प्रगट लुकया हो नहीं जिंदी सहायता करनी है सामने कर दे अपने सेवकों की आप सहायता सामने की है दुनिया बचा के
1: तास चरण ले हृदय
0: वसाल बस हृदय वसा लो नल भट्ट जी कहने ने बाणी उचारण तो पहला उस वाहगुरु के चरण हिरदे वसा पैना उस वाहगुरु नाल जुड़ पहला जो बाणी पढ़नी है कथा कीर्तन करने उस वाहगुरु के चरणा नु हिरदे वसा
1: तो परम गुरु नानक गुण गावो
0: उस तो बाद गुरु की गल करी तो परम गुरु नानक गुण गा जे तू खुदे वाहगुरु के भय विच नहीं है खुदे सतगुरां दे चरण तेरे हिरदे नहीं बस रहे खुद नहीं समझदा वाहगुरु मेरी गल सुन रहे है मेरे नाल दिखे आप है ते की गल करेगा तू गुरु जी की बाणी उचारेगा की बाणी पढ़ेगा की कथा करेगा जे तू गुरु की गल करनी है पहला गुरु के चरणा नु हिरदे वसा ते सदा बना सदा मेरे नाल प्रगट है सदा मेरा रखक है ये गल्लां मन विच बसा के तो परम गुरु नानक गुण गावो परम गुरु की सब तो वड्डे गुरु परम का अर्थ है वड्डा जिवें साडे वर्गे नाल भी लाया पै कहने कि परम संत भी होर तो वड्डा कोई है नहीं क्यों सानू संग नहीं आउंदी जब बाणी ने कहता सबसे वड्डा सतगुरु नानक जिन कल राखी तो परम गुरु नानक गुण गावो का अर्थ है पहला रब का भय हिरदे वसाओ पहला उन्हें जाग जोत अपने को समझो अपना रखक मैन ओ ही रख रहे है तो गुरु की गल हो सकूगी एथो हुण गुरु नानक साहब दे सवैये आरंभ होने ते तुसी भी थोड़ा जा उदम करो दस मिनट पहला हुण दा दास भी उदम करो क्योंकि दो दिन ने अपने कोल हुण कल नूं फ्राइडे सैटरडे दो दिन सवैये दसे ने पर इन्हां विच इतिहास बहुत लम्मा चौड़ा है आपां कोशिश करिए सवैये आपां दो दिनां विच महाराज दी कृपा ते संगत दी कृपा नाल इत्थों हुण भट्टां दी रचना तो बाणी शुरू होनी इत्थे तक गुरु अर्जन ने उन्हां नूं बाणी उचारण दे काबल बनाया उन्हां नूं राह दस्सिया कि बाणी गुरु दी सिफत किवें करनी है उत्थों ही फिर उन्हां ने शुरू कीती है जे गुरु की सिफत करनी है पहला गुरु नु सत्ते बसाओ ओदे चरणा नाल जुड़ो दी भय विच आओ ओनू अपने नाल समझो मेरा रखक है मेरा सहायक है फिर गुरु की गल आरंभ होवेगी।
2: केवो दी रंगीली धरती दे वसनीक स्रोतियो तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने लई तुसी सानु सुझाव दिंदे रहोगे। साडे स्टूडियो दे टेलीफोन नंबर तो आप जी नू पता ही है जे नहीं ता ओ भी लिख लो जी एरिया कोड 250-392-3374 अति फैक्स नंबर एरिया कोड 250-392-3375।
3: साडा ईमेल एड्रेस नोट करो जी singhsabha2@gmail.com एक बार फिर नोट करो जी singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਹੁੰਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇ ਗਾ ਕੇ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਦਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾ ਦੀ ਸਮਾਪਤੀ ਤੇ ਆਮ ਭਰਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਭ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਭੈਰਵ ਹੈ। ਇਸਦਾ ਗਾਇਨ ਸਮਾਂ ਦਿਨ ਦਾ ਚੌਥਾ ਪੈਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਚਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਏ। ਲਓ ਪਹਿਲਾਂ ਸਰਵਨ ਕਰੋ ਡਾਕਟਰ ਗੁਰੂ ਨਾਨਕ ਸਿੰਘ ਜੀ ਪਾਸੋਂ ਸ਼ਬਦ ਹਰਜਨ ਰਾਮ ਨਾਮ ਗੁਣ ਗਾਵੈ।

ਨਾਨਕ ਜਤਨ ਕਰ ਕਾਲ ਸੰਤਾਈ ਮਰਨ ਲਿਖਾਈ ਮੰਡਲ ਮਹਿ ਆਈ ਜਨਮ ਪਦਾਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰ

ਸੋਚਿਆ ਸੋਚਣਾ ਹੋ ਗਈ ਜੇ ਸੋਚੀ ਲੱਖਵਾਰ ਕੀਤਾ ਚੁੱਕਣਾ ਹੋ ਗਈ ਜੇ ਨਾਜਰਾਂ ਦੇ ਉਤਾਰ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੜੀਆਂ ਪਾਰ ਸਹਿਜ ਗਿਆਨ ਭਲਾ ਕਹੋ ਹੈ ਤਾਂ ਇਤਨਾ ਚੱਲੇ ਨਾਲ ਕਿਸ ਜਿਆਰਾ ਹੋਈ ਹੈ ਕਿ ਪੂਰਾ ਟੁੱਟਿਆ ਪਾਲ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਹੋਵਨ ਦੀ ਹੁਕਮ ਲੈ ਵਡਿਆਈ ਹੁਕਮ ਉਤਮ ਨੀਚ ਹੁਕਮਾਂ ਲਿਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ

ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸਾ ਦਰਬਾਰ, ਮੂੰਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਕਰੇ ਪਿਆਰ। ਅੰਮ੍ਰਿਤ ਵੇਲਾ ਸਚਨਾਮ ਵਡਿਆ।

ਮਨ ਰੱਖੀਐ ਪਾਉ, ਦੁਖ ਪਰ ਹਰ ਸੁਖ ਕਰ ਲੈ ਜਾਈ। ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰਮੁਖ ਰਹਿਆ ਸਮਾਈ। ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ।

ਤੀਰਥ ਨਾਵਾਂ ਜੇ ਤਿਸ ਪਾਵਾ ਗੁਣ ਭਾਣੇ ਤੇ ਨਹਾਈ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਗੁਣ ਕਰਮਾਂ ਤੇ ਮਿਲੈ ਰਹੀ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਤੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲਏ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ

ਸਤਿਗੁਰ ਇਸ਼ਨਾਨ, ਸੁਣਿਆ ਪਾੜ ਪੜ ਪਾ ਮਹਿਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਸਾਰਾ। ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੇ ਸੁਰਤੋ ਵੈ ਮਨ ਬੁੱਧ।

ਸਤਿਕਾਰੀ ਗੁਰਸਿੱਖ ਮੰਨੇ ਨਾਨਕ ਪਵਹੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵਨ ਦੁਰਗਾ ਮਾਨ

ਵਰਤੇ ਗਏ ਕਰਨ ਨਾਇ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਦੋਖ ਸਾਹ ਪ੍ਰਖਿਆ ਜਨ ਸੂਤ ਜੇ ਕੋ ਬੁੱਝਿਆ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸੇ ਪਾਰ ਤਲੈ ਸਭਨ ਜੋਰ ਜੀ ਅਜਾਤ ਰੰਗਾ ਕੇ ਨਾਭ ਸਭਨਾ ਲਿਖਿਆ ਬੁਰੀ ਕਲਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਮ ਸਵਾਲ ਰੂਪ ਬੇਟੀ ਦਾ ਜਾਣੇ ਕੌਣ ਕੂਤ ਕੀਤਾ ਪਸਾਓ ਚੁਕਵਾਓ ਦਿਸੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਮੀਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵਡ ਹੱਤਿਆ ਕਮਾਹੀ ਅਸੰਖ ਬਾਪੀ ਬਾਪ ਕਰ ਜਾਹੀ ਅਸੰਖ ਗੂੜੇ ਆਰ ਗੂੜੇ ਸਰਾਹੀ ਅਸੰਖ ਮਲੇਸ਼ ਮਲ ਬਸ ਸਾਹੀ

ਅਸੰਖ ਮੂਰਖ ਅੰਧ ਕੂਰ, ਅਸੰਖ ਚੂਰਹ ਰਾਮ ਕੂਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲਵਟ ਹੱਥਾਂ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ

को थाऊ कुदरत कवन उतहां विचार वारा न जावा एक बार जो तुद पावे साई पलिकार तू सदा सलामत निरंकार ਭਰੀਏ ਹੱਥ ਪੈਰ ਤਨ ਦੇ ਬਾਣੀ ਤੋਂ ਤਹਿ ਤੁਰ ਸੁਖੇ ਮੂਤ ਪਲੀਤੀ ਕੱਪੜ ਹੋਵੇ ਦੇ ਸਾ ਬੂਣ ਲਈ ਆਵਤ ਹੋਏ ਭਰੀਏ ਮਤ ਪਾਪਾ ਕੈ ਸੰਗ ਤੋਪੈ ਨਾਵੇ ਕੈ ਰੰਗ ਪੁੰਨ ਪਾਪੀ ਆਖਣ ਨਾਹੀ ਪਰ ਕਰਨਾ ਲਿਖ ਲੈ ਜਾ।

ਸੋ ਨਾਨਕ ਵੱਡਾ ਕੀ ਹੈ ਆਪੇ ਜਾਣੇ ਆਪ। ਸਾਲਾਹੀ ਸਾਲਾਹਾ ਏਤੀ ਸੁਰਤ ਨਾ ਪਾਈਆਂ, ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀਆਂ।

ਅੰਤਨਾ ਸਿਰਤੀ ਕਹਿਣ ਦਾ ਅੰਤ, ਵੰਤਨਾ ਕਰਨਾ ਦੇਣ ਦਾ ਅੰਤ, ਵੰਤਨਾ ਵੇਖਣ ਸੁਣਨ ਦਾ ਅੰਤ, ਵੰਤਨਾ ਜਾਪੈ ਗਿਆ ਮਨ ਮੰਤ, ਅੰਤਨਾ ਜਾਪੈ ਕੀਤਾ ਆਕਾਰ, ਵੰਤਨਾ ਜਾਪੈ ਪਾਰਿਆ।

नदरी करमिंदा ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਸਮਾਏ ਕੀਤੇ ਮੰਗੇ ਜੋਧ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਕਪਤ ਟੈਮ ਬੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤਿਆਂ ਦੁਖ ਪਉ ਸਦਮਾਰ ਵਹੇ ਪੇ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸ ਨੂੰ ਬਖਸ਼ੇ ਸ਼ਬਦ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਈ ਅਮੁੱਲ ਪਾਏ ਮੁੱਲਾਂ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲ ਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਿਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਮਖਿਆਣ ਆਖੇ ਬਰਮੇ ਆਖੇ ਅੰਦ ਆਖੇ ਗੋਪੀ ਜੈ ਗੋਬਿੰਦ ਆਖੇ ਈਸ਼ਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ।

ਕਰਿਓ ਕਿਹਾ ਸੋ ਕਰ ਕਿਹਾ ਜਿਤ ਮੈਂ ਸਿਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਬੜੀ ਸੰਕਹੀ ਅਨ ਕੇਤੇ ਗਾਵਣ ਹਾਰੇ ਗਾਵੈ ਤੁਨ ਪੌਣ ਪਾਣੀ ਵੈ।

ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਕੀ ਕਰ ਕਰ ਜਿਨਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤਚੋੜੀ ਧਿਆਨ ਕੀ ਕਰੇ ਬਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰਲ ਜਮਾਤੀ।

ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਇੱਕ ਉਦੇਸ਼ ਇੱਕ ਦੂਜੀ ਕੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ

ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏ ਤਰਾਹ ਬਤ ਪਵੜੀਆਂ ਛੜੀ ਹੈ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾਂ ਆਈ ਰੀਸ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜ਼ੋਰ ਚੁੱਕਣ ਹੈ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ।

ਪਾਤਾਲੂ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲੂ ਤਿਸ ਵਿੱਚ ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਨ ਪੰਚ ਪਰਵਾਨ ਨਗਰੀ ਕਰਮ ਪਵੈ ਨਿਸ਼ਾਨ ਸੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਪ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਸੋ ਕਰਮ ਗੇਤੇ ਪਵਨ ਪਾਣੀ ਵਸੰਤਰ ਗੇਤੇ ਕਾਰ ਮਹੇਸ਼ ਗੇਤੇ ਵਰਮ ਘਾਟ ਕੜੀ ਹੈ ਰੂਪ ਰੰਗ ਤੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਹ ਉਪਦੇਸ਼ ਕੇਤੇ ਅੰਗ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਤਬੁੱਧ ਨਾਥ ਕੇਤੇ ਕੇਤੇ ਦੇਵੀ ਦੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸੰਬੰਧ ਕੀਤੀਆਂ ਹਾਣੀ ਕੀਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਮੈਂ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਸੈ ਨਾਦ ਬਨੋਦ ਗੋਡ ਆਨੰਦ ਕਰਮਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਜੋਧ ਮਹਾਬਲ ਸੂਰ ਤਿਰਮੈ ਰਾਮ ਰਹਿਆ ਭਰਪੂਰ ਦਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰਹਿ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨਮਾਏ ਦਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਇੱਥੇ ਖੰਡ ਮੰਡਲ ਪਰ ਪਾਂਡੋ ਜੇ ਕੋ ਕਥੇ ਤਾਂ ਅੰਤ ਨਾ ਅੰਤ।

ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਹਰਨ ਮਤ ਵੀ ਦਸਿਆਰ ਪਾਓ ਫਲਾਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਤਕਾਲ ਘੜੀਏ ਸਭ ਸਜੀ ਟਕਸਾਲ ਜਿਨ ਪਾਉ ਨਦਰ ਕਰਮ ਤਿਨਕਾਰ ਨਾਨਕ ਨਗਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤਵ ਦਿਵਸ ਰਾਤ ਦੁਦਾਈ ਦਾਇਆ ਸੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਕਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਦ ਕਾਲ।

ਸਤਿਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੇਂ ਜਪੈ ਛੰਦ ਪ੍ਰਸਾਦ ਚੱਕਰ ਜਿਹੇ ਨਰ ਬਰੰਗਿਆ ਤੇ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਵੇਖ ਵੇਖ ਗੁ ਕਹਿ ਨਾ ਸਕਤ ਕਿਹੇ ਚਲ ਮੂਰਤਨ ਪਉ ਪ੍ਰਕਾਸ਼ ਮਿੱਤੋ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸ਼ਾਨ ਗਿਣ ਜੈ ਕਿਰਪਵਣ ਮਹੀਰ ਸੁਰ ਨਾਰਿਆ ਸੁਰ ਨੇਤ ਨੇਤ ਵਣ ਤ੍ਰਣ ਕਹਿਤ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਈ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਨਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਡਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੀ ਨਮਸਤੰਗ ਸੋਇਕਾ ਨਮਸਤੰਗ ਅਨੇਕਾਏ ਨਮਸਤੰਗ ਭੂਤੇ ਨਮਸਤੰਗ ਭੂਤੇ ਨਮਸਤੰਗ ਭੂਤੇ ਨਮਸਤੰਗ ਜੂਤੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ।

ਨਿਰਮਾਨ ਹੈ ਨਿਧਾਨ ਹੈ ਤਿਰਵਰਗਾ ਸਰਗਾ ਨੀਲ ਨਾਦਾ ਜਿਹਾ ਜਾਵਦਾ ਜਨਮ ਵਰਣ ਪੂਤਾ ਪਰਣਾ ਸਾਂਝਾ ਪਾਂਝਾ ਚੂਝਾ ਚਾਂਝਾ ਅਮੀ ਕਰ ਫੀਕਾ ਦੰਦ ਮੰਦ ਨਿਰਭੂ

ਪਰਿਆਤਿਸ਼ਾਂਦੇ ਨਮੋ ਸਰਵਮਾਨੇ ਸਮਾਚੀ ਨਿਰਾਣੇ ਨਮੋ ਦੇਵ ਦੇਵੀ ਅਤੇ ਕੀ ਅਤੇ ਨਮੋ ਕਾਲ ਕਾਲੇ ਨਮੋ ਸਰਵ ਕਾਲੇ ਨਮੋ ਸਰਵ ਗਾਉਣੇ ਨਮੋ ਸਰਵ ਗਾਉਣੇ ਨਮੋ ਸਰਵ ਗਾਉਣੇ ਨਮੋ ਸਰਵ ਗਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਬਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੀ ਨਮੋ ਬਨ ਪਾਨੇ ਨਮੋ ਚੰਦਰ ਚੰਦਰੀ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪ੍ਰਭੰਗੀ ਪਰਮਾਤੇ ਸਮਾਧੀ

ਸਾਸ਼ਨ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਦਤੰਗ ਦਤੰਗ ਸਰੂਪੇ ਨਮੋ ਜੋਗ ਜੋਗੇਸ਼ ਪਰਮ ਸਿੱਧੇ ਨਮੋ ਰਾਜ ਰਾਜੇਸ਼ ਪਰਮ ਮਿਰਦੇ ਨਮੋ ਸ਼ਸਤਰ ਬਾਣੀ ਨਮੋ ਅਸਤਰ ਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਪਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗੁਰੂਰ ਕਰਮੇ

ਸਰਵ ਕਾਲ ਸਰਵ ਕਾਲ ਕੋ ਸਰਵ ਗੋਬਨ ਖਾਲ ਜਤਰ ਤਤਰ ਬਰਾਜੀ ਅਵਤੂ ਕਰੋ ਪ੍ਰਸਾਲ ਨਾਮ ਠਾਮਣਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤਾ ਜੋ ਨਾਦ ਸੇਖ ਦੇਸ ਔਰ ਨਾ ਬੇਰਿਆ ਕਰ ਰੂਪ ਰੇਖ ਨਾ ਰਾਜ ਜਤਰ ਤਤਰ ਦਿਸ਼ਾ ਦਿਸ਼ਾ ਹੋਈ ਪਹਿਲੇ ਵਨ

ਖੇਲ ਨੰਦ ਖੋਸਰੇ ਕਾਲ ਦੇਵ ਬੇਵ ਨਾ ਜਾਨੀ ਜੇ ਬੇਦਰਗ ਦੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨੀ ਜੇ ਦੇਵ ਦਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਮਹੀਨ ਚਕਰ ਬਕਰ ਫਿਰੇ ਚਦਰ ਜਾਤ ਮਾਂ ਨਹੀਂ ਪ੍ਰਤੀਨ ਲੋਕ ਚੌਦਾਂ ਕੀ ਵਿਖੇ ਜਗ ਜਾ ਪੀਲੇ ਜਾਪ ਆਦਿ ਦੇਵ ਨਾਲ ਮੂਰਤ ਸਤ ਸਵੇ ਦੇ ਥਾਪ ਪਰਮ ਰੂਪ ਬਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸੁਰ ਜੋ ਸੁਜਮ ਪਵ ਕਰਨ ਭੰਜਨ ਹਾਰ ਕਾਲਹੀਨ ਕਲਾ ਸੰਜਲਤ ਸਰਬ ਪੁਰਖ ਦੇਸ ਧਰਮ ਧਾਮਸ ਪਰਮ ਰਹਿ ਸਵਭੂਤਲ ਸਤੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕਾ ਨੋ ਸੁਤ ਏਕ ਪੁਰਖ ਅਵਧੂਤ ਗਰਭ ਗੰਜਨ ਗਰਭ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਗਟ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਦੇ ਅਲੰਤ ਏਕ ਸਰਬ ਸਾਸਤਰ ਨਾ ਜਾਣੀ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾਤ ਨੇਤ ਪਾਦਕ ਨੈਤ ਕੋਟ ਸਿਮਰਤ ਪ੍ਰਾਣ ਸਾਸਤਰ ਨ ਆਵਈ ਬਹੁ ਚਿਤ ਮਦ ਪਾਰ ਛੰਦ ਦਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਰਗਨ ਗੁਣਗਨ ਉਧਾਰ ਮਹਿਮਾ ਪਾਰ ਆਸਨ ਪੰਗ ਉਪਮਾਨ ਅਨੁਭਵ ਪ੍ਰਕਾਸ਼ ਨਿਰਜਨ ਅਨਾਜ ਆਜਨ ਬਾਹ ਸ਼ਾਨ ਸ਼ਾਨ ਰਾਜਾਨ ਰਾਜ ਭਾਨਨ ਪਾਰਨ ਦੀਵਨ ਦੀਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਗ

ਸੁਨਹਿਤ ਹੈ ਜਾਤ ਹੈ ਜਾਤ ਹੈ ਚਰਪਟ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਪ੍ਰਾਣ ਸਰਬੰਗ ਕਰਮੰ ਸਰਬੰਗ ਕਰਮੰ।

ਕਰਨਾਲਿਆ ਹੈ ਅਰਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਖਲ ਕਾਰਨ ਹੈ ਸਰਵਾਰਨ ਹੈ ਜਗ ਰਿਤ ਕੇ ਦਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਵ ਪਾਸ ਹੈ ਸਰਵ ਨਾਸਿਆ ਹੈ ਕਰੁਣਾ ਕਰ ਹੈ ਵਿਸਵਾਮ ਪਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਿਮੰਡ ਹੈ ਖਲ ਖੰਡ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਸਪਾ ਸਪ ਹੈ ਅਗ੍ਰਿਤਾ ਗ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਅਮ੍ਰਿਤਾ ਅਮ੍ਰਿਤਾ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤਾ ਧਰਨਿੰਦਰਿਤ ਹੈ ਅਮਰਦੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਜਪਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਅਜਬਾ ਕਿਰਤ ਹੈ ਅਮ੍ਰਿਤ ਅਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਭਾਵ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਭਨਾਇਕ ਹੈ ਸਰਭਾਇਕ ਹੈ ਭਵਭੰਜਨ ਹੈ ਰਗੰਜਨ ਹੈ ਰਿਵਦਾਪਨ ਹੈ ਜਵਜਾਪਨ ਹੈ ਅਕਲਨ ਕਰਦਾ ਸਰਵਾ ਕਰਦਾ ਹੈ ਕਰਦਾ ਕਰ ਹੈ ਹਰਦਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਧ ਕਾਲੀ ਨਮ ਦੇ ਦੇ ਜੇ ਨਮੋ ਬਿੰਦ ਬਿੰਦ ਨਮ ਬੀਜ ਬੀਜੇ ਅਖਿਜੇ ਬਿਜੇ ਸਮਾਤਮ ਪ੍ਰਸਿਜੇ ਗਿਰਪਾਲਮ ਸਰੂਪੇ ਕੋ ਕਰਮਨ ਪ੍ਰਣਾਸੀ ਸਦਾ ਸਰਵਦਾਰ ਦਿਸੋ ਜਨਵਾਸੀ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਦਤੰਗ ਦਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਗਿਆਨ ਗਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਭੂਤੇ ਅਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਲੈ ਵੈ ਵੈ ਭੂਜੂ ਨਾਥ ਗੰਜ ਪੰਜ ਨਗ ਭਾਗਾ ਲਿਆ ਲੇ ਪੇ ਰਾਮ ਗਾਉਣਾ ਗਾਟਾ ਨਾਥੀ ਪਰਮਾਤੀ ਅਯੋਨੀ ਅਮੋਨੀ ਨਾਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰਗ ਪਰਮੰਗ ਗੰਜੇ ਲੇਖੇ ਭੁਜੰਗ ਪ੍ਰਯਾਤ ਛੰਦ ਨਮਾਸਤਲ ਪ੍ਰਣਾਮੇ ਸਮਾਤਲ ਪ੍ਰਣਾਸੇ ਅਗੰਜਲ ਨਾਮੇ ਸਮਾਤਲ ਨਿਵਾਸੇ ਨਿਰਗਾਮੰਗ ਬਪੂਤੇ ਸਮਾਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਪੂਤੇ ਸਦਾ ਸਚਦਾਨੰਦ ਸਦਰੰਗ ਪ੍ਰਣਾਸੀ ਗਿਰੀਮਲਕ ਨਿੰਦਾ ਸਮਾਤਲ ਨਿਵਾਸੀ ਅਜਾਇ ਬਪੂਤੇ ਵਿਜਾਇ ਗਰੀਮੈ ਹਰੀਆਂ ਕਰੀਆਂ ਗਰੀਮੈ ਰਹੀਮੈ ਚਤੁਰ ਚੱਕਰ ਵਾਰਤੀ ਚਤੁਰ ਚੱਕਰ ਭੁਗਤੇ ਸੁਯਮ ਭਵ ਸੁਭੰਗ ਸਰਵਦਾ ਸਰਵ ਜੋਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾੰਗ ਸੰਗੇ ਅਭੰਗੰਗ ਭਗੂਤੇ ਚਤੁਰ ਚੱਕਰ ਵਾਰਤੀ ਚਤੁਰ

ਦਰ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁੱਧ ਸਮੂਹ ਸਦਾਨ ਕੇ ਰੇਖ ਪ੍ਰਯੋਗ ਕਾ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਰ ਦੇ ਕਰ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਤੋਂ ਦੇਖ ਰਹੇ ਹੋ ਮਤ ਗੋਲ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਪਾਈ ਕਿਰਪਾ ਤੇ ਗਰਤੀ ਬਿਨੇ ਗਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਗੋਡ ਤਰੰਗ ਰੰਗ ਸੇ ਗੁਰਦ ਪੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਪਜਾਨ ਕੇ ਪਉ ਪਰੇ ਵਜਨ ਆਵ ਸੀਸ ਨਾ ਜਾਤ ਵਿਚਾਰੀ ਤੇ ਪਾਏ ਦੁਕਾਨ ਪੈ ਭੂਗਲ ਅੰਤ ਗੁਣਾਂ ਦੇ ਪਾਏ ਪਦਾਰੇ ਜੀਤ ਫਿਰੈ ਸਭ ਦੇ ਸੁਸਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੁੰਜਤ ਗੁਰ ਵਿਜਾਨ ਕੇ ਸੁੰਦਰ ਹਿੰਸ ਤਹ ਹਜਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਰੇ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੌਂਤ ਕਾਮ ਸੁਧਾਰੇ ਤੀਰਥ ਨਾਨ ਦਇਦ ਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸਵਾਨ ਕਪੇਖੈ ਪੌਣ ਆਹਾਰ ਜਦੀ ਅਵਤਾਰ ਸਭ ਸੁਭ ਚਾਰ ਹਜ਼ਾਰ ਕਲੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਇਕ ਰਤੀ ਬਨ ਏਕ ਨਾ ਲੇਖੈ ਸੁਧ ਸੁਪਾਹਾਦੰਤਵਾਸ ਸਾਸ ਨਾ ਦੁਰਜਾਨ ਦਲੈਂਗੇ ਪਾਰੀ ਕਮਾਨ ਭਰੇ ਮਨ ਮੈਂ ਕਰੂ ਪਰਬਤ ਬੰਸਾ ਲੈਣਾ ਹਲੈਂਗੇ ਤੋਰ ਰੀਤ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬੈਨੋ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਦਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਵਿਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਬਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚਕਾ ਨੇਕ ਸਵੇਕ ਦਵਈਆ ਦਾਨ ਵਦੇਵ ਫਿਨੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲਵੈ ਬਲ ਹੀ ਬਲ ਮੈਂ ਸਭ ਥਾਪ ਦਪੈਵੇ ਪੁੰਨ ਪ੍ਰਤਾਪਨ ਵਾਟ ਜੈਤ ਧੋਨ ਪ੍ਰਾਪਨ ਕੇਵੋ ਪੁੰਜ ਸਪੈਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਦਰ ਸਵੈਵ ਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਤ ਬਜੋਨ ਪ੍ਰਲੋਕ ਕੋ ਰਾਜ ਕਰੇਂਗੇ ਗੋਡ ਇਸ਼ਨਾਨ ਗਜਾਦਿਕ ਦਾਨ ਨੇਕ ਸੁਅੰਬਰ ਸਾਜ ਭਰੇਂਗੇ ਜੇ ਨਾਰੂ ਸਰੀ ਪਦ ਕੇ ਪ੍ਰਸੈ ਪਾਗ ਦੇ ਨਰ ਫੇਰ ਨਾ ਦੇ ਤਰਾਂਗੇ ਕਹਾਂ ਪਇਓ ਜਦੋਂ ਲੋਚਨ ਮੁੰਦ ਕੇ ਬੈਠ ਰਹੇ ਹੋ ਭਗਤਾਨ ਲਗਾਇਓ ਮਾਸ ਕੀ ਅਭਿਆਨ ਸਭਾ ਬੈਠ ਗਿਆ ਸਹੀ ਐਸੇ ਸੋ ਬੈਠ ਬਤਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀ ਉਹ ਤਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਦਰ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲੱਗੋ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਵਾਇ

ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਖਿਆ, ਪੂਰਨ ਹੋਏ ਜਪ ਦੀ ਇੱਛਾ, ਚਰਨਨ ਮਨ ਰਹੇ ਮਾਰਾ, ਆਪਣਾ ਜਾਨ ਕਰੋ ਬ੍ਰਤ ਪਾਰਾ, ਅਮਰੇ ਦੋਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹਿ ਬਚਾਵਹੁ।

ਕਾਲ ਪਾਏ ਬ੍ਰਹਮਾ ਬਵਦਰਾ, ਕਾਲ ਪਾਏ ਸ਼ਿਵ ਜੀ ਬਵਦਰਾ, ਕਾਲ ਪਾਏ ਕਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਰ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੋ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਉਪਜਾਇਓ, ਆਦਿ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਦਸੀ ਕੁਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਦਰਨ ਕੋ ਪਰਮ ਮਦ ਕੀਓ। ਘੜ ਘੜ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਣ।

ਦੇਖੀ ਏ ਕੀ ਪੀਰ ਪਛਾਣਾ ਏ ਗੜਗੜ ਦੇ ਪੜ ਪੜ ਕੀ ਜਾਣਾ ਏ ਜਬਦ ਕਰਖ ਕਰਿਆ ਕਰਦਾਰਾ ਬਜ ਦਰਦ ਤਬ ਦੇ ਅਬਾਰਾ ਜਬ ਕਰਖ ਕਰਦ ਹੋ ਕਬ ਹੂੰ ਤਮ ਮੈਂ ਮਿਲਤ ਦੀ ਦਰ ਸਭ ਹੂੰ।

ਪੁਰਖ ਜਵਨ ਪਗ ਪਏ ਤਿਆਰੀ ਤਨਕੇ ਤੁਮ ਸੰਗਟ ਸਵਕਾਰੀ ਜੋ ਕਲ ਕੋ ਇੱਕ ਵਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ।

ਕਿਰਪਾ ਦ੍ਰਿਸ਼ਟਨ ਜਾਇ ਨੇ ਹਰੇ ਹੋ ਤਾਂ ਕਿ ਤਾਪ ਧਨ ਕਮੋ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੋਸ਼ ਸ਼ਾ ਸੁਰਸ ਕਹਿ ਨਾ ਕੋਈ ਏਕ ਵਾਰ ਜਨ ਤਮੈ ਸੰਭਾਰਾ ਕਾਲ ਫਾਲ ਦੇ ਤਾਏ ਉਬਾਰਾ।

ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰਹਿ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਈ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਦਾਰੋ। ਵਾਜੇ ਪੰਚ ਸ਼ਬਦ ਗਰਸ ਪਾਗੇ, ਗਰਸ ਪਾਗੇ ਸ਼ਬਦ ਵਾਜੇ, ਕਾਲਾ ਜਿਤ ਕਰਧਾਰੀਆ, ਪੰਜ ਦੂਤ ਸਦ ਵਸ ਕੀਤੇ, ਕਾਲ ਕੰਠ ਕੁਮਾਰਿਆ, ਕਰ ਕਰਮ ਪਾਇਆ ਤੁਲ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਦੈ ਸੁਖੋਆ, ਜਿਤ ਕਰ ਅਨਹਦ ਵਾਜੇ। ਸਾਚੀ ਲਵੈ ਬਨ ਦੇ ਨਿਮਾਣੀ, ਦੇ ਨਿਮਾਣੀ ਲਵੈ ਵਾਜੋ, ਕਿਆ ਕਰੇ ਵਿਚਾਰੀਆ, ਤੁਦ ਬਾਲ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀ, ਸਭ ਲਗ ਸਵਾਰੀਆ, ਕਹਿ ਨਾਨਕ ਲਵੈ ਵਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਦੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਦੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਕੱਟੇ, ਗਿਆਨ ਜਨ ਸਾਰਿਆ, ਅੰਦਰੋਂ ਜਿਨਕਾ ਮੋਹਤ ਉੱਚਾ, ਜਿਨਕਾ ਸਭ ਸੱਚਾ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਦੇ ਜਾਣਿਆ, ਬਾਬਾ ਜਿਸ ਤੂੰ ਦੇ ਸੁਜਨ ਪਾਵੇ, ਪਾਵੇ ਤਾਂ ਸੁਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਪੂਲੇ ਫਿਰ ਰਹਿ ਦੇਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਪਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵਹੋ ਸੰਤ ਪਿਆਰਿਓ, ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇਰੀ ਕਿਰਤ ਦੁਆਰੇ ਪਾਈ ਹੈ, ਤਨ ਮਨ ਧਨ ਸਭ ਸਾਂਭ ਗੁਰ ਕਾ ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਿਆ ਗੁਰੂ ਕਿਰਿਆ ਕਾ ਉਸ

ਜੋ ਕਿਆ ਕਰੇ ਵਿਚਾਰੀ ਆ, ਤੁਧ ਬਾਅਦ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀ ਆ। ਏਸ ਨਾ ਹੁਰਸਾਓ ਨਾਹੀਂ ਸ਼ਬਦ ਲਾਗ ਸਵਾਰੀ ਆ, ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀ ਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਲਿਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਨਕਾ ਮੋਹ ਟੁੱਟਾ, ਜਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੁਜਨ ਪਾਵੇ, ਪਾਵੇ ਤਾਂ ਸੁਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਪਰਮ ਟੂਲੇ ਫਿਰਿਆ ਦੇ ਸਿੱਖ

ਸਭ ਸਾਮ ਗੁਰੂ ਕਾ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਗਤ ਕਹਾਣੀ। ਇਹ ਮਨ ਚੰਚਲਾ ਜਦ ਰਾਈ ਕਿਨੈ ਨਾ ਪਾਇਆ, ਜਦ ਰਾਈ ਨਾ ਪਾਇਆ ਕਿਨੈ ਤੂਸਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇਤ ਪਰਮ ਪੁਲਾਇਆ, ਮਾਇਆ ਤਾਂ ਮੋਹਣੀ ਕਿਨੈ ਕੀਤੀ ਜਿੰਠ ਗੌਲੀ ਪਾਈਆ। ਕੁਰਬਾਨ ਕੀਤਾ ਤਿਸੇ ਬੇਟੋ ਜਿਨ ਮੋਹ ਮਿਠਾ ਲਾਇਆ, ਕਹੇ ਨਾਨਕ ਮਨ ਚੰਚਲ ਜਦ ਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਗੁਡੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀਂ ਜਿਸ ਨਾਲ ਕਿਉਂ ਚਿੱਤ ਲਾਈ ਹੈ।

ਨਾਰੇ ਮਨੁ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਕਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦਿਖਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਦ ਦ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਕਨਿਓ ਦੇਖੀ ਵਾਲੋ ਨੇਕੀ ਏਤ ਮਾਰਗ ਜਾਣ ਗੁਰ ਪ੍ਰਸਾਦੀ ਜਿੰਨੀ ਆਪ ਤਜਿਆਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉਂ ਤੂੰ ਜਲਾਏ ਤੇ ਵੀ

ਮੀ ਸਹਿਜ ਨਾ ਉਪਜਵਣ ਸਹਿਜ ਸਹਿਸਾ ਨਾ ਜਾਇ ਨਾ ਜਾਇ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਆਏ ਸਹਿ ਸੰਜਮ ਧੋਤਾ ਜਾਏ ਮਨ ਕਹੋ ਸ਼ਬਦ ਲਾਗ ਹੋ ਹਰ ਸੁਰ ਹੋ ਜਿਤ ਲਾਈ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਤਾਂ ਮੈਲੇ ਤਿੰਨੀ

ਜੀਉ ਨਿਰਮਲ ਭਰ ਨਿਰਮਲ ਭਰ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਰੂੜ ਕੀ ਸੋਏ ਪਹੁੰਚਣਾ ਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਬੜੇ ਸੇ ਬਣਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋ ਗਏ ਹੋਵੇ ਤਾਂ ਸਨਮੁਖ ਸਿੱਖੋ ਹੀ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਬਰਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋ ਗਏ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਕੋਈ ਪੁੱਛੋ ਵੇਖਿਆ ਜਾਏ ਅਨੇਕ

ਬਾਣੀ ਤਾਂ ਗਾਵੋ, ਗੁਰੂ ਤੇਰੀ ਬਾਣੀ ਆਸਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਵਰ ਵਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਖਾਣੀ।

ਹਉ ਛੇਤੀ ਮਨ ਮਿਲਿਆ ਸਚੇਲਾ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਗ ਜੜਾਉ ਸਿਵ ਸੰਗਤ ਆਪ ਉਪਾਏ ਕਹਿ ਕਰਦਾ ਆਪੇ ਹੁਕਮ ਮਰਦਾਏ ਆਪੇ ਕਹਿ

ਹੁਕਮ ਵਰਤਾਈ ਆਪ ਦੇਖੈ ਗੁਰਮੁਖ ਸਹਿ ਬਜਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਨਿਵਲਾਈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ ਸਿਮਰਤ ਸਾਸਤ੍ਰ ਬੇਸਵੈ ਬਹੁ ਭੇਦ ਕਾਇਆ ਮੈਂ ਕਿਨ ਜਾਣਿਆ ਸਰੀ ਸੁਭਾਨ ਕਿਰਪਾ ਤੁਮਰੀ ਕਾਰਿਓ ਮੈਂ ਨਾ ਕਹਿਓ ਸਭ ਤੋਜ ਵਖਾਨਿਓ।

ਨਾਰਾਇਣ ਬਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸਨੂੰ ਆਉਂਦੇ ਨੂੰ ਹਰ ਲਿਬ ਲਾ ਕੇ ਜਾਗਤ ਰਹਿਣ ਬਿਆਣੀ ਮਾਤਾ ਕੇ ਉਦਰ ਮੈਂ ਬ੍ਰਿਤ ਪਾਲ ਕਰੇ ਸੋ ਤੋ ਮਨੋ ਵਿਸਾਰੀਏ ਮਨੋ ਤੋਂ ਵਿਸਾਰੀਏ ਬੁੱਢਦਾਤਾ ਜੀ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕੇ ਪਹੁ ਨਾ ਸਕੇ ਜਿਸਨੂੰ ਆਪਣੀ ਲਿਬ ਲਾਵੇ ਆਪਣੀ ਲਿਵਿਆ ਪੇ ਲਾਈ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਬੁੱਢਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲੈਬ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਮਰਬਰਤਾਇਆ ਹੀ ਮਾਇਆ ਜਿਤਾਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਨੇ ਬੁਲਾਗੀ ਜਿਨ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਜਿਸ ਨੂੰ ਸਿਰ ਸੰਭੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁਲਕ ਹੈ ਪਾਲਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨ ਜਪ ਜੀਓ ਲਾ ਖਟਿਓ ਦਿਹਾੜੀ ਇਹ ਧਨ ਤ ਨਾ ਮਿਲਿਆ ਜਿਨ ਰਾਤੇ ਪਾਣ ਕਹੇ ਨਾਨਕਾ ਰਾਸ ਮੇਰੀ ਮਨ ਹੋਆ ਬਣਜਾਰਾ ਏ ਰਸਨਾ ਤੂੰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਏ ਹੋਰ ਤਾਂ ਕੀਤਾ ਜੇ ਤੇਰੇ ਹਰ ਰਸ ਪਲੇ ਨਾ ਪਾਏ ਹਰ ਰਸ ਪਾਈ ਪੱਲੇ ਪੀ ਹਰ ਰਸ ਬਹੁਣ ਨਾ ਦ੍ਰਿਸ਼ਨਾ ਲਾ ਗਏ ਆਈ ਹੇ ਹਰ ਰਸ ਧਰਮੀ ਪਾਈਏ ਸਤਿਗੁਰ ਮਿਲੈ ਜਿਸ ਆਈ ਕਹੇ ਨਾਮ ਪੂਰਾ ਮੇਰਾ ਸਭ ਵਿਸਰੇ ਜਾਰ ਵਸੈ ਮਨ ਆਈ ਏ ਸ਼੍ਰੀ ਰਾਮ ਮੇਰੇ ਹਰ ਤੁਮ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਇਆ ਪ੍ਰਭਾਗ ਮੈਂ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਰ ਸਖੀ ਸੁਖ ਦੁਖ ਨਾ ਵਿਆਹ ਪਏ ਗੁਰ ਚਰਨ ਲਾਗੇ ਦਿਨ ਸੁਭਾ ਕੇ ਆਪਣਾ ਬਿਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਏ ਸ਼੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਗਾਏ ਗਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ਼੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਾਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਸ਼੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਜਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਤਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਬੇਕਾਰ ਕਹਿ ਹਰ ਬਿਨਾਂ ਵਰਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਾ ਬਦ੍ਰਿਸ਼ਟ ਹੋਈ ਏ ਸ਼ਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ ਸਾਚਾ ਸੁਣਦੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਿਬਾਣੀ ਜਿਤ ਸੁਣੀ ਮੰਤਨ ਹਰਿਆ ਰਸਨਾ ਰਸ ਮਾਣੀ ਸਾਚਾ ਲੱਖ ਵਡਾਣੀ ਤਾਂ ਕੀ ਗੱਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ।

ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲੈ ਪਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹਿ ਨੇਕ ਰੂਪ ਨਵ ਨਵ ਨਿਰਦੇਵ ਦਿਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਨਿਰਖ ਕਹਿ ਵਾਜਿਆ ਪਵਨ ਵਜਾਇਆ। ਇਹ ਸਾਚਾ ਸੁਹਿਲਾ ਸਾਚੇ ਕਰ ਗਾਵ ਗਾਵ ਸੁਹਿਲਾ ਕਰ ਸਾਚੇ ਜਿਥੇ ਸਦਾ ਸਚ ਧਿਆਵੇ ਸਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ

ਨਿਰੰਕਾਰੀ ਮੁਕਤ ਪਦਾਰਥ ਹਰ ਰਸ ਜਾਕੇ ਆਵਣ ਜਾਣ ਰਹੀ ਗੁਰ ਰਾਖੇ। ਸਰਬਰ ਹੰਸਾ ਛੋੜ ਨ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਬਰ ਮਹਿ ਹੰਸ

ਨਾਮ ਜੰਗਲੇ ਕਬਰ ਚਲਾਈਏ ਕੂੜਾ ਲਾਣੇ ਚੰਗੀਏ ਹੁਣ ਪੁਨਰ ਆਈਏ ਫਲ ਤੇ ਉਹ ਪਾਈਏ ਜੇ ਕਾਰ ਕਮਾਈਏ ਜੇ ਹੋਵੇ ਪੂਰਨ ਲਿਖੀਆਂ ਤਾਂ ਧੂੜ ਤੇ ਆਗੀ ਪਾਈਏ ਮਾਥੋਂ ਸੇਵ ਗਵਾਈਏ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Gauri Sukhmani Mahalla Panyama, Sukhmani Sukhamrit Pravnam, Sabdhujana Karmand Sram, Slok, Ikko Omkar Sadgur Prasad, Adgur E Namah, Jivadgur E Namah, Satgur E Namah, ਸ੍ਰੀ ਗੁਰਦੇਵ ਏ ਨਮਹਿ। ਸਤਨਾਮ ਸ੍ਰੀ ਵਾਹਿਗੁਰੂ ਅਸਤਪਦੀ। ਸਿਮਰੋ ਸਿਮਰੋ ਸਿਮਰ ਸੋ ਪਾਵੋ, ਫਲ ਕਲੇ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸਮ ਵਰੇਕਾ, ਨਾਮ ਜਪ ਜਗਨ ਤਨੇਕਾ। ਵੇਦ ਪੁਰਾਣ ਸਿਮਰ ਸੁਧਾਕਰ, ਕੀਨੇ ਰਾਮ ਨਾਮ ਕਿਆਕਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਣੀ ਨ ਆਵੈ। ਕਾਂਖੀ ਏਕਾ ਦਤ ਸੁਹਾਰੋ, ਨਾਨਕ ਸੰਗ ਮੋਹਿ ਉਧਾਰੋ। ਸੁਖਮਨੀ ਸੁਖਮ੍ਰਿਤ ਪ੍ਰਣਾਮ, ਭਗਤ ਜਿਨਾ ਕੈ ਮੰਦ ਸਰਾਮ। ਰਵਾਓ ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੂਪ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਹਿਰੈ, ਪ੍ਰਭ ਕੈ ਸਿਮਰਨ ਦੁਖ ਮੰਤਰੈ। ਪ੍ਰਭ ਸਿਮਰਤ ਕਚ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਧਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਬ ਤਬ ਪੂਜਾ, ਪ੍ਰਭ ਕੈ ਸਿਮਰਨ ਬਿਨ ਕੈ ਦੂਜਾ। ਪ੍ਰਭ ਕੈ ਸਿਮਰਨ ਤੀਰ ਤੇ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਤੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਿਆ, ਪ੍ਰਭ ਕੈ ਸਿਮਰਨ ਸਭ ਤੇ ਸੁਝਿਆ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਵਰ ਮਹਿ ਸਮਾਏ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੈ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬਿਨ ਉਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਨਾਸੀ। ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੇ ਤੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੈ। ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸਹਿ ਅਨੇਰੇ। ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਹੂ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨਹਿ ਚਲਿਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ। ਸਨੇਹੇ ਸੇ ਜਨ ਜਨ ਕੋ ਪ੍ਰਭ ਮਾਇਆ, ਨਾਨਕ ਸੰਜਨ ਸਰਨੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗਦੇ ਦੂਪਾਏ। ਹਰ ਸਿਮਰਨ ਭੈ ਸਿਰ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਪੁੰਚ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹੈ ਕਾਰਨ ਕਰਨਾ, ਹਰ ਸਿਮਰਨ ਕੀ ਓ ਸਗਲੇ ਆਕਾਰਾ, ਹਰ ਸਿਮਰਨ ਮਹਿ ਆਪਣ ਅਲੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸੁਖਮਨੀ ਸੁਖਮਰ ਪ੍ਰਣਾਮ, ਭਗਤ ਜਿਨਾ ਕੈ ਮੰਦ ਸਰਾਮ, ਸਲੋਕ ਦੀਨ ਦਰਦ ਭੰਜਨਾ, ਕਰ ਕਰਨਾਥ ਨਾਥ ਸੰਤ ਮਾਰੀ ਆਇਓ, ਨਾਨਕ ਕੇ ਪ੍ਰਸਾਦ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ, ਜੈ ਮਾਤ ਪਿਤਾ ਸੁਤਨੀਤ ਨ ਭਾਈ, ਮਨੁਹਾ ਨਾਮ ਤੇਰਾ ਸੰਸਹਾਈ, ਜੈ ਮਹਾ ਭਿਆਨ ਦੂਤ ਜੰਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਤੁਭਾਰੀ, ਹਰ ਕੋ ਨਾਉ ਸੰਮਾ ਹੈ ਉਧਾਰੀ, ਅਨ ਪੁਣਹਿ ਚਰਨ ਕਰਤ ਨਹੀ ਤਰੈ, ਹਰ ਕੋ ਨਾਉ ਕੋਟ ਪਾਪ ਪਰ ਹਰੈ, ਗੁਰਮੁਖ ਨਾਉ ਜਪਹੁ ਮਨ ਮੇਰੇ, ਨਾਨਕ ਭਾਵ ਹੋ ਸੁਖ ਨੇੜੇ, ਸਭ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਇ ਸੁਖੀਆ, ਲਾਭ ਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਰੈ, ਅਨਕ ਮਾਇਆ ਰੰਗਤ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜਿਹੜੇ ਮਾਰਗ ਇਹੋ ਜਾਤ ਅਕੇਲਾ, ਤਹਿ ਹਰ ਨਮ ਸੰਗ ਹੋ ਸਹੇਲਾ, ਐਸਾ ਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਸੂਰਤ ਨਹੀਂ ਕੋਰ ਲਖਦਾਹੀ, ਨਾਮ ਜਗਤ ਤੈ ਪਾਰ ਪਰਾਹੀ, ਅਨਕ ਬਿਗਨ ਜੇ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਗਤ ਪਾਵੈ ਬਿਸਰਾਮ, ਹਉ ਮੇਰਾ ਮਲ ਕਹੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਹੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਿਹ ਮਾਰਗ ਕੇ ਗਣ ਜਾਹੇ ਨ ਕੋਸਾ, ਹਰ ਕਾ ਨਾਮ ਸੰਤੋਸਾ, ਜਿਹ ਪੈਂਦੇ ਮਹੰਤ ਗੁਬਾਰਾ, ਹਰ ਕਾ ਨਾਮ ਸੰਗ ਜਿਆਰਾ, ਜਹ ਪੰਥ ਤੇਰਾ ਕੋ ਨ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾ ਭਿਆਨ ਸਭ ਸਬੋ ਧਾਮ, ਤੈ ਹਰ ਕੇ ਨਾਮ ਕੀ ਤੁਮੋ ਪਰਸ਼ਾਮ, ਜਹ ਤਾ ਮਨ ਸੁਜਿਆ ਤਰਕਾ, ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖਾ, ਭਗਤ ਜਿਨਾ ਕੀ ਬਰਤਨ ਨਾਮ, ਸੰਤ ਜਿਨਾ ਕੈ ਮੰਦ ਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਦ੍ਰਿਜਨ ਕੋਟ, ਹਰ ਜਸ ਕਰ ਸੰਤ ਦਿਨ ਰਾਤ, ਹਰ ਹਰਿ ਔਖਦ ਸਾਧ ਕੁਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮੰਤਨ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਵਿਵੇਕ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਵਿਧ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਗਤ ਕਬ ਕਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਗਤ ਕਟਨਾ ਹੈ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਉਰਤ ਤਾਣੀ, ਹਰ ਪ੍ਰਸਾਦ ਜਨ ਅਵਰਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰਤ ਨੀ ਕਪੈ, ਹਰ ਕੀ ਭਗਤ ਮੁਤਬੋ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣ ਤੋ ਦਰਦ ਦੁਖ ਲਤਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਸੁਲ ਖਸ਼ਵਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨਕ ਹੋਏ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮੰਦ ਸਰਾਮ, ਸਲੋਕ ਬਹੁ ਸਾਸਰ ਬਹੁ ਸਿਮਰਤੀ, ਸੇਖੇ ਸਭ ਢੰਡੋਲ, ਤੂੰ ਇਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਕਰ ਸਾਖ ਕਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਭ ਤਿਆਗ ਮਨ ਬੱਧੇ ਕਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਘਟਾਇ ਹੋਮੇ ਕਰ ਰਾਤੀ, ਵਰਤਨੇ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ, ਨੌ ਖੰਡ ਕ੍ਰਿਸ਼ਨੀ ਹੈ ਕਿ ਜੀਵੈ, ਮਾਂ ਦਾਸ ਪਤੀ ਸਰਤੀ ਵੈ, ਅਗਨ ਮਾਹੇ ਹੋਮਤ ਪ੍ਰਾਨ, ਕਣਕ ਸਰੂਪ ਹੈ ਵਰ ਭੂਮ ਦਾਨ, ਨੌਲੀ ਕਰਮ ਕਰੈ ਬਵਾਸਨ, ਜੈਨ ਮਾਰੂ ਸੰਨਿਆ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਸੌ ਪੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਗਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ, ਸੋਚ ਕਰੈ ਦਿਨ ਸਵਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਹੂ ਨ ਦਿਖਿਆ ਕਰੈ, ਜਲ ਧੋਵੇ ਦਸੇ ਰਨੀਤ ਸਦਕਾ ਹੋਏ ਸਾਚੀ ਧੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਉਦਰੇ ਬਤਕ ਬਹਮੂਚ ਬਹੁਤ ਧਿਆਨ ਕਰੋ ਜਮ ਕਾ ਭੋ ਗਿਆ ਤੈ ਅੰਤ ਜਤਨ ਕਰ ਕ੍ਰਿਸ਼ਨ ਨਾ ਧਰਾਤਾ ਤੇਰੇ ਕਾ ਨੇਕ ਅਗਨ ਨਹੀਂ ਬੁਝਾ ਕੋ ਰੂਪਾ ਕਰ ਗਹਿ ਨਹੀਂ ਸਿਜਾ ਝੂਠ ਨਾਹੀ ਊਬ ਪਿਆਲ ਮੋਹਿ ਵਿਆਪ ਹੈ ਮਾਇਆ ਜਾਲ ਅਵਰ ਕਰਤੂਤ ਸਰਲੀ ਜਮਦਾਨਾ ਗੋਬਿੰਦ ਗੋਬਿੰਦ ਭਜਨ ਬਿਨ ਸਰਲੀ ਮਾਨ ਹਰ ਕਾ ਨਾਮ ਜਬਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗਾ ਹੈ ਸਾਧ ਜਿਨਾਂ ਕੀ ਸੇਵਾ ਲਾਦਾ ਹੈ ਜੇ ਕੋਈ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋਈ ਆਪਣੀ ਸੋਭਾ ਲੋੜੈ ਸਾਧ ਸੰਗ ਇਹ ਹੋਮੈ ਚੋਰ ਹੈ ਜੇ ਕੋਈ ਜਨਮ ਮਰਨ ਤੇ ਡਰ ਹੈ ਸਾਧ ਜਿਨਾਂ ਕੀ ਸਰਨੀ ਪਰ ਹੈ ਜਿਸ ਜਨ ਕੋ ਪ੍ਰੈ ਦਰਸ ਤੇ ਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਰਲ ਪੁਰਖ ਮਹਿ ਤੁਰਖ ਪ੍ਰਧਾਨ ਸਾਧ ਸਮਝਾ ਕਰਨ ਕੇ ਅਭਿਮਾਨ ਆਪ ਕੋ ਜੋ ਜਾਣੇ ਨੀਚਾ ਕੋ ਬਣਿਆ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਭ ਕਰੀਨਾ ਹਰ ਹਰ ਨਾਮ ਤਨ ਘਰ ਘਰ ਕੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਤੇ ਖੈ ਸਭ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਖਾਲੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਭ ਘਟਾ ਕੋ ਦੇਵੋ ਦਾਨ ਕਰਨ ਕਰਾਉਣ ਹਾਰ ਸੁਆਮੀ ਸਭ ਘਟਾ ਕੇ ਅੰਤਰਯਾਮੀ ਆਪਣੇ ਗਾਇਕ ਮਿਟ ਜਾਣ ਹੋ ਆਪੇ ਆਪਣੇ ਸੰਗ ਆਪ ਰਵਰਾਤੇ ਤੁਮਰੇ ਉਸਤ ਸੰਤੇ ਹੋਏ ਨਾਨਕ ਅਵਰਨ ਜਾਣ ਸੁਖੋਏ ਸਰਵ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਰਵ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਰਵ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਰਾ ਸਰਲ ਬਾਣੀ ਮਹਿ ਮਰਤ ਬਾਣੀ ਹਰ ਕੋ ਜਸ ਸੁਣ ਰਸ ਬਖਾਨੀ ਸਰਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘਟ ਵਸੇ ਹਰ ਨਾਮ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਧਰਤੀ ਨਾ ਕਹਿ ਮਨ ਰਾਮ ਸਲੋਕ ਨਿਰਗੁਣ ਆਰੇ ਅਨਿਆ ਤੋ ਪ੍ਰਭ ਰਸ ਮਾਲ ਜਿਨ ਕੀ ਆ ਤ੍ਰਿਪਤੀ ਤਰਕ ਨਾਨਕ ਨੇ ਹੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਅਸਤ ਕਰੀ ਰਮਈਆ ਕੇ ਗੁਣ ਸੇਟ ਪੁਰਾਣੀ ਕਮਲ ਮੂਲ ਤੇ ਕਵਨ ਦਿਸਤਾਨੀ ਜਿਨ ਤੋਂ ਸਾਹ ਸਵਾਸ ਯਾਰਿਆ ਗਰਭ ਅਗਨ ਮਹਿ ਜਿਨੇ ਉਬਾਰਿਆ ਬਾਲ ਬਲਿਸਤਾ ਤੇ ਚਾਰੇ ਦੂਧ ਪਰ ਯੋਵਨ ਭੋਜਨ ਸੁਖ ਸੂਧ ਦਿਰਘ ਪਿਆ ਉਪਰ ਸਾਹ ਸੈਨ ਮੁਖ ਪਿਆ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨੂੰ ਬੂਝੈ ਦੁਸ ਲਿਓ ਤੋ ਨਾਨਕ ਸੀ ਜੈ ਜੇ ਪ੍ਰਸਾਦ ਘਰ ਉਪਰ ਸੁਭਤ ਹੈ ਸੁਤ ਭਰਾਤ ਮੀਤ ਬੰਤਾ ਸੰਗ ਹਸਤਾ ਹੈ ਜੇ ਪ੍ਰਸਾਦ ਪੀਵੈ ਹੈ ਸੀਤਲ ਗਲਾ ਸੁਖਦਾਈ ਪਵਨ ਪਾਉ ਕਾ ਮੁੱਲਾ ਜੇ ਪ੍ਰਸਾਦ ਭੋਗ ਹੈ ਸਭ ਰਸਾ ਸਰਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਚਨਾ ਕਿਸਰ ਹੈ ਤਿਆਗ ਔਰ ਸੰਰਚਨਾ ਐਸੇ ਦੋਖ ਮੂੜ ਅੰਧ ਬਿਆਤੇ ਨਾਨਕ ਪੜ ਲੈ ਹੋ ਪ੍ਰਵਿਆਤੇ ਆਰਿਆਂਤ ਜੋ ਰਾਖਣ ਹਾਰ ਸਿੱਖ ਸਿਓ ਪ੍ਰੀਤ ਨ ਕਰੈ ਦੁਆਰ ਜਾਂ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕਰ ਸਦ ਸਦਾ ਹਜੂਰੇ ਤਾਂ ਕੋ ਵੰਦਾ ਜਾਂਤ ਦੂਰੇ ਜਾਂ ਕੀ ਪਹਿਲ ਪਾਵੈ ਦਰਗਹਿ ਮਾਨ ਸਹਿਜ ਸਾਰੇ ਮੂੰਹ ਦੇ ਜਾਣ ਸਦਾ ਸਦਾ ਹੋ ਭੁੱਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਧਿਆਉ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਚੜਨਾ ਸੋ ਅਸਰ ਕਰਮਾਨ ਜੋ ਉਗਣ ਸੋ ਦੂਰ ਪਰਾਨ ਛੋੜ ਜਾ ਕਰਮ ਕਰੈ ਸੰਗ ਸਹਾਈ ਕਿਸ ਪਰ ਹਰੈ ਚੰਦਨ ਲੇਟ ਉਤਾਰੈ ਧੋਏ ਗਰਦ ਵਸੀ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਕ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਤੇ ਸੰਤਰ ਮਲ ਮਾਇਆ ਸ਼ਬਦ ਨਹਿ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਤਰਲ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਤਰ ਕੈਸੇ ਤਰੇ ਅਥਾਹਾ ਜਾਂ ਕੇ ਅੰਤਰ ਬਸੇ ਤਰਲ ਆਪ ਨਾਨਕ ਤੇ ਜਨ ਸਹਿ ਸਮਾਤ ਸੁਣਿਆ ਦਾ ਕੈਸੇ ਮਾਰਗ ਪਾਵੈ ਕਰ ਗਹਿ ਲੇ ਓਰ ਨਿਭਾਵੈ ਕਹਾਂ ਬਜਾਰ ਸਬੂਝੈ ਡੋਰਾ ਨਿਕਲੇ ਤੋ ਸਮਝੇ ਭੋਰਾ ਕਹਾਂ ਬਿਚਨ ਤਲ ਗਾਵੈ ਡੋਂਗ ਜਤਨ ਕਰੈ ਤੋ ਧੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਸੁਮਰੀ ਕਿਰਪਾ ਕਰੈ ਸੰਗ ਸਹਾਈ ਸੋ ਆਲੇ ਨਤੀਤ ਜੋ ਬਹਿਰਾਈ ਤਾ ਸੁਪ੍ਰੀਤ ਬਲਵਾ ਕੇ ਗ੍ਰਹਿ ਧੀਤੀ ਸਰਬਸੈ ਆਨੰਦ ਕੇਲ ਮਾਇ ਰੰਗ ਰਸੈ ਗਰੜ ਕਰਮਾਨ ਪ੍ਰਤੀਤ ਸਾਲ ਆਲੇ ਮੂੜੇ ਕੀਤ ਬੈਰ ਪ੍ਰੋਗ ਕਾਮ ਪ੍ਰੋਗ ਮੋਹ ਝੂਠ ਵਿਕਾਰਮਾ ਲੋਕ ਪ੍ਰੋ ਇਹ ਵਜੂਦ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਕਾ ਕਰ ਤੋ ਪੈ ਅਰਦਾਸ ਜੀਓ ਪਿੰਡ ਸੋ ਤੇਰੀ ਰਾਸ ਤੁਮ ਮਾਤ ਪਿਤਾ ਹੂੰ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਤੂੰ ਹਨੇਰੇ ਕੋਈ ਨੀ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਤੂੰ ਅੰਤ ਸਭ ਸਮੱਗਰੀ ਤੁਮਰੈ ਤੂੰ ਕਰਧਾਰੀ ਤੁਮ ਤੇ ਹੋਏ ਤੂੰ ਆਗਿਆਕਾਰੀ ਤੁਮਰੀ ਗੱਤ ਨੇ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕਹਿ ਮਨ ਸਰਾਮ ਸਲੋਕ ਦੇਨ ਹਾਰ ਸੋੜ ਕੈ ਲਾਗੈ ਅੰਤ ਆਏ ਨਾਨਕ ਭਗਵਨ ਕੀ ਜੈ ਦਿਨ ਨਾਵੇਂ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸਤਰੀ ਦਸ ਵਸੂ ਲੈ ਪਾਛੈ ਪਾਵੈ ਇਕ ਬਸ ਕਾਰਨ ਦੁਖੋਟ ਦੁਆਵੈ ਇਹ ਕੀ ਨਾ ਦੇ ਦਸ ਧੀ ਹਿਰ ਲੇ ਤੋ ਮੂਰਾ ਕੋ ਕਹਾਂ ਕਰੇ ਜਿਸ ਠਾਕਰ ਤੇ ਉਹਨਾਂ ਨੇ ਚਾਰਾ ਤਾਂ ਕੋ ਕੀ ਜਾ ਸਰ ਨਮਸਕਾਰਾ ਜਾ ਕੇ ਮਨ ਲੱਗਦਾ ਪ੍ਰਮੀਠਾ ਕਰ ਤੂੰ ਤਾਂ ਹੁਮਨ ਉਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਸੋਕ ਨਾਨਕ ਸੁਣ ਪਾਇਆ ਸਭ ਨਾਹੋ ਆਪਣੀ ਦੇ ਰਾਤ ਸਾਤ ਪੀਤ ਵਰਤੈ ਨੰਦ ਉਲਾਸ ਆਪਣੀ ਅਮਾਨ ਕੁਛ ਬਾਹੋਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਜੀਤ ਆਪ ਹੀ ਖੋਵੈ ਬਾਹੋਰ ਸਵਿਸ਼ਵਾਸ ਨ ਹੋਵੈ ਜਿਸਕੀ ਵਸਤ ਸਿਆਗੈ ਰਾਖੈ ਮਤਰਵ ਕੀ ਆਗਿਆ ਮਾਨ ਹੈ ਮਾਤੈ ਉਸੇ ਚੌ ਗੁਣ ਕਰੇ ਨਿਹਾਲ ਮਾਨ ਸਹਿ ਸਵ ਦਿਆਲ ਮਨਕ ਭਾਤ ਮੈ ਕੇ ਸਰ ਪ੍ਰਭੂਤ ਜਾਣਿਆ ਨੇਕ ਜਿਸਕੀ ਸਿਆ ਸਿਉਰ ਮਿਲਾਵੈ ਉਸ ਮਿਲਤੇ ਹੋ ਮਨ ਪਛਤਾਵੈ ਜੋ ਦਿੱਤੇ ਸੋ ਚੱਲ ਨਹਾਰ ਨਵਕਰੇ ਹੋ ਤਿਆ ਨੰਧਾਰ ਮਟਾਊ ਤੋ ਜੋ ਲਾਵੈ ਨਹੀ ਤਾਂ ਕੋ ਹੱਥ ਨੇ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਗਾਇਆ ਮਿਥਿਆ ਮੈਨੂੰ ਸਮਾਇਆ ਮਿਥਿਆ ਰਾਜ ਜੋਗਨ ਧਰਮਾਲ ਮਿਥਿਆ ਕਾਮ ਪ੍ਰੋ ਵਿਤਰਾਲ ਮਿਥਿਆ ਰੱਥ ਹੱਤੀ ਅਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਤੇ ਸਸਤਾ ਮਿਥਿਆ ਤ੍ਰੋ ਮੋਹ ਅਭਿਮਾਨ ਮਿਥਿਆ ਪਸ਼ੂ ਪ੍ਰਕਟ ਗੁਮਾਨ ਅਸਰ ਭਗਤਾਲ ਕੀ ਸਰਨ ਨਾਨਕ ਜਪ ਜੋ ਜੀ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੇ ਮਿਥਿਆ ਹੱਥ ਪਰ ਦਰ ਕੋਹੇ ਮਿਥਿਆ ਨੇਤਰ ਤੀਰਥ ਪਰ ਤ੍ਰਿਆ ਰੂਪਾਗ ਮਿਥਿਆ ਰਤਨਾ ਧੋਈ ਨੈਣ ਸਵਾਦ ਮਿਥਿਆ ਚਰਨ ਗਰਭ ਕਰ ਕੋਸਾਵੈ ਮਿਥਿਆ ਮਨ ਪਰ ਲੈ ਉਲਵਾਹਵੈ ਮਿਥਿਆ ਤਨ ਪਰ ਉਪਕਾਰਾ ਮਿਥਿਆ ਦਾਸ ਲੈ ਬਿਕਾਰਾ ਮਿਨ ਬੁਝੇ ਮਿਥਿਆ ਸਭ ਭੈ ਸਫਲ ਦੇ ਨਾਮ ਕਰ ਨਾਮ ਲੈ ਗੋਬਿੰਦ ਭਜਨ ਬਿਨ ਜਿਸੇ ਸੋ ਕਾਮ ਜੋ ਕਿਰਪਨ ਕੇ ਨਿਰਾਸ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਮ ਨਾਨਕ ਤਾਂ ਕਹਿ ਬਲ ਜਾਓ ਸਹਿ ਜਗਤ ਸ਼ਰਤ ਮਾਤਾ ਮਨ ਪ੍ਰੇਮ ਕੋ ਗੜ ਲਾ ਜਨ ਹਰ ਪ੍ਰਦੀਨ ਬਾਹਰ ਧੇਰਨ ਕਰੋ ਧੀਨ ਅਗਰ ਉਪਦੇਸ਼ ਆਤਮਾ ਕਰੈ ਆਪਸ ਜਗ ਜਨਮੇ ਮਰੈ ਜਿਸਕੇ ਅੰਤਰਗਤੇ ਨਿਰੰਕਾਰ ਤੁਸੀਂ ਸੀਲਿਤ ਰਹੇ ਸੰਸਾਰ ਜੋ ਤੁਮ ਪਾਣੇ ਤਿਲ ਪ੍ਰਭ ਜਾਤਾ ਨਾਨਕਿਓ ਨਿਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸੰਗ ਜਾਣੈ ਆਪਣਾ ਕੀ ਆਇਆ ਪਹਿਮਾਨੈ ਆਪਹਿ ਆਪ ਆਪ ਤਕ ਨਵੇਰਾ ਤੇ ਦੂਜਨਾ ਉਸੇ ਬਿਜਾਤ ਨੇਰਾ ਉਪਾਲ ਧਿਆਨ ਕਰ ਤੇ ਰਹਿਤ ਸਭ ਦੇ ਜਾਣਿਆ ਤੂੰ ਕੀ ਰਹਿਤ ਇਸ ਬਾਤ ਲੈ ਲਾਏ ਕੰਮ ਸੰਤਰਿਆ ਸਮਾਏ ਸੋ ਤੇ ਜਿਸ ਕਿਰਪਾ ਕਰੀ ਨੂੰ ਕੰਨਿਕ ਜਪ ਨਾਨਕ ਹਰੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤੀ ਨਾ ਤੇ ਮਨ ਸਰਾਮ ਸਲੋਕ ਕਾਮ ਕ੍ਰੋਧ ਲੋਭ ਮੋਹ ਮਿਟ ਜਾਇਆ ਹੁੰਦੇਵ ਨਾਨਕ ਕਰਨਾ ਤੀ ਕਰ ਪ੍ਰਸਾਦ ਗੁਰਦੇਵ ਸਤਨਾਮ ਸ੍ਰੀ ਵਾਹਿਗੁਰੂ ਅਸਤਰੀ ਜੇ ਪ੍ਰਸਾਦ ਸਿੱਧੇ ਹੀ ਅੰਮ੍ਰਿਤ ਖਾਹੇ ਤਿਸ ਕਾਲ ਪੁਰਖ ਨਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਸਿਮ੍ਰਿਤ ਪ੍ਰੰਗ ਪਾਵੈ ਹੈ ਜੇ ਪ੍ਰਸਾਦ ਵਸੈ ਸੁਖ ਮੰਦਰ ਤੇ ਧਿਆਇ ਸ੍ਰਵਣ ਅੰਦਰ ਜੇ ਪ੍ਰਸਾਦ ਗ੍ਰਹਿ ਸੁਖ ਵਸਨਾ ਅਸੈ ਸਿਮ੍ਰਿਤ ਤ੍ਰਸਨਾ ਜੇ ਪ੍ਰਸਾਦ ਅੰਮ੍ਰਿਤ ਭੋਗ ਨਾਨਕ ਦਾ ਧਿਆਈਏ ਧਿਆਉਣ ਯੋਗ ਜੇ ਪ੍ਰਸਾਦ ਪਾਠ ਪਟਮਰ ਹਰਾਵੈ ਹੈ ਤੇ ਚਾਰ ਪਟਵਰ ਲੁਭਾਵੈ ਹੈ ਜੇ ਪ੍ਰਸਾਦ ਸਹੀ ਸਹੀ ਜੈ ਮਨਾ ਕਰ ਤਾਂ ਕਾ ਜਸ ਗਾਈ ਜੈ ਜੇ ਪ੍ਰਸਾਦ ਕੋਈ ਸਭ ਕੋ ਮਾਨੈ ਮੁਕਤਾ ਕੋ ਜਿਸ ਸਮਖਾਨੈ ਜੇ ਪ੍ਰਸਾਦ ਹਿਰਦੇ ਕਾ ਧਰਮ ਮਨੁਸ ਦਾ ਧਿਆ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤੱਕ ਮਨ ਪਾਵੈ ਨਾਨਕ ਸਦੀ ਕਰ ਜਾਵੈ ਜੇ ਪ੍ਰਸਾਦ ਰੂਪ ਕੰਚਨ ਦੇਹੀ ਲੈ ਲਾਓ ਸਤਨਾਮ ਸੁਨੇਹੀ ਜੇ ਪ੍ਰਸਾਦ ਰੋਲਾ ਰਹਿਤ ਮਨ ਤੋਂ ਪਾਵੇ ਹਰ ਹਰ ਜਸ ਸਹਿਤ ਜਿਹ ਪ੍ਰਸਾਦ ਕਰ ਸਰਵ ਸਿਦਰ ਢਾਕ ਕੇ ਮਨ ਸਰਨੀ ਪ੍ਰਗਟਾਗਰ ਪ੍ਰਗਟਾਉਣ ਸਾਹਿਬ ਜੇ ਪ੍ਰਸਾਦ ਕੋਈ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭੂ ਤੇ ਜੇ ਪ੍ਰਸਾਦ ਭਾਈ ਦੁਰਲਭ ਦੇ ਇਹਨਾਂ ਨੂੰ ਤਾਂ ਕੀ ਭਗਤ ਰਹੇ ਜੇ ਪ੍ਰਸਾਦ ਅਸੂਪਨ ਕਰੀ ਜਾਏ ਮਨ ਤੇ ਸਿਮਰ ਸੁਆਸ ਕੀ ਜਾਏ ਜੇ ਪ੍ਰਸਾਦ ਹਸਤੇ ਸਵਾਰੀ ਮਨ ਸੋ ਪਤਨੀ ਪ੍ਰਭ ਕਹੋ ਨਾਮ ਸਾਰੀ ਮਨ ਤਿਸ ਪ੍ਰਭ ਕਹੋ ਪ੍ਰਭੂ ਨਾ ਵਿਸਾਰੀ ਜੇ ਪ੍ਰਸਾਦ ਬਾਪ ਮਿਲ ਸਨਾ ਰਾਹ ਪ੍ਰਭ ਆਪਣੇ ਮਨਾ ਜੇਨ ਤੇਰੀ ਮਨ ਬੰਸ ਬਣਾਈ ਉਸ ਵੈਰ ਸੱਤੇ ਧਿਆਈ ਜੇ ਪ੍ਰਸਾਦ ਸੁੰਦਰ ਰੂਪ ਸੁਪ੍ਰਸਮ੍ਰਤਾਨੂਪ ਜੇ ਪ੍ਰਸਾਦ ਨੀਕੀ ਜਾਤ ਸੁਪ੍ਰਸਮ੍ਰਤਾ ਦਿਨ ਰਾਤ ਜੇ ਪ੍ਰਸਾਦ ਤਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸਾ ਹੈ ਜੇ ਪ੍ਰਸਾਦ ਸੁਨੇਹ ਕਰਨ ਨਾਦ ਜੇ ਪ੍ਰਸਾਦ ਤੇ ਕਹਿ ਜਸਮਾਦ ਜੇ ਪ੍ਰਸਾਦ ਬੋਲੇ ਅਮ੍ਰਿਤ ਰਸਨਾ ਜੇ ਪ੍ਰਸਾਦ ਸੁਤੈ ਜੇ ਲਗਨਾ ਜੇ ਪ੍ਰਸਾਦ ਅਸਰ ਚਲੈ ਜੇ ਪ੍ਰਸਾਦ ਸੁਪੁੰਥ ਲੈ ਜੇ ਪ੍ਰਸਾਦ ਪ੍ਰਮੁਖ ਪਾਵਾ ਹੈ ਜੇ ਪ੍ਰਸਾਦ ਸੁਤੈ ਸਮਾਵਾ ਹੈ ਐਸਾ ਪ੍ਰਭ ਕਹਿ ਉਸ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਭ ਸੰਸਾਰ ਸਿਸ ਪ੍ਰਭ ਕੋ ਮੂਲ ਮਨ ਅਨੁਸਾਰ ਜੇ ਪ੍ਰਸਾਦ ਤੇ ਪ੍ਰਤਾਪ ਰਿਮਨ ਮੁੜ ਤੋਂ ਤਾਂ ਕੋ ਜਾਪ ਜੇ ਪ੍ਰਸਾਦ ਤੇ ਕਾਰਜ ਪੂਰੇ ਸਹਿ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਇ ਸਾਚ ਰਿਮਨ ਨਿਰਿਤ ਪਰ ਸਵਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਗਾ ਜਿਸ ਹੋਏ ਅਜ ਬਾਜ ਦੇ ਸੋਨਾ ਪ੍ਰਗਾਸ ਪ੍ਰਭੂ ਦੇ ਆਦਿ ਕਮ ਪ੍ਰਗਾਸ ਪ੍ਰਭ ਪ੍ਰਸੰਨ ਤੇ ਮਨ ਕੋਏ ਪ੍ਰਭ ਦੇ ਤੁਮ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਤੋ ਕਿਨ ਕਿਨ ਲਿਆ ਜੇ ਤੇ ਤਲਾਓ ਤਿਤ ਲਗੇ ਹਰਨਾਥ ਨਾਨਕੇ ਕਿਉਂਕਿ ਨਾਨਕ ਇਨ ਕੈ ਕਛ ਨਾ ਆਪ ਸੁਖਮਣੀ ਸੁਖਮ੍ਰਿਤ ਪ੍ਰਭ ਨਾਮ ਭਗਤੀ ਨਾ ਕੈ ਮਨ ਸਰਾਮ ਸਲੋਕ ਅਗਮਦਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਤੂੰ ਤਾ ਹੋਏ ਸੁਨਿ ਕਾ ਨਾਨਕ ਬਿਨਵੰਤਾ ਸਾਧ ਬਿਨਾ ਕੀ ਅਚਰੀ ਕਥਾ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮੁਖ ਸਲੀ ਹੋਤ ਸਾਧ ਕੈ ਸੰਗ ਤੇ ਅਭਿਮਾਨ ਸਾਧ ਕੈ ਸੰਗ ਪ੍ਰਟੈ ਸੋ ਗਿਆਨ ਸਾਧ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੈ ਸੰਗ ਪਾਇ ਨਾ ਰਤਨ ਸਾਧ ਕੈ ਸੰਗ ਉਪਰ ਜੋਤਨ ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਣੀ ਨਾਨਕ ਸਾਧ ਜੀ ਸੁਭਾ ਪ੍ਰਮਾ ਸਮਾਨੀ ਸਾਧ ਸੰਗ ਗੋਚਰ ਮਿਲਾਇਆ ਸਾਧ ਸੰਗ ਸੁਭਾ ਪ੍ਰਫੁੱਲਾ ਸਾਧ ਸੰਗ ਵੈਭਵ ਪੰਚਾ ਸਾਧ ਸੰਗ ਮਰਤ ਪੰਚਾ ਸਾਧ ਸੰਗ ਹੋਏ ਸਭ ਕੀ ਰਹਿਣ ਸਾਧ ਸੰਗ ਮਨੋਹਰ ਦੈਨ ਸਾਧ ਕੈ ਸੰਗ ਤੂੰ ਧਾਵੈ ਸਾਧ ਸੰਗ ਸਿੱਖ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਧਿਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸੰਗੀਤ ਸਾਧੂ ਕੈ ਸੰਗ ਮਾਨ ਪਨੀਤ ਸਾਧ ਸੰਗ ਕਿਸੋ ਨੀ ਗੈਰ ਸਾਧ ਕੈ ਸੰਗ ਬੀਗਾ ਪੈਰ ਸਾਧ ਕੈ ਸੰਗ ਨਾਨੀ ਕੋ ਮੰਦਾ ਸਾਧ ਸੰਗ ਜਾਨੀ ਪਰ ਮਨੰਦਾ ਸਾਧ ਸੰਗ ਆਉਣਾ ਹੀ ਤਾਪ ਸਾਧ ਸੰਗ ਤੇ ਸਭ ਆਪ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧ ਕੈ ਸੰਗ ਨ ਤੂੰ ਤਾਵੈ ਸਾਧ ਕੈ ਸੰਗ ਸਦਾ ਸੋ ਪਾਵੈ ਸਾਧ ਸੰਗ ਦਸੋ ਗੋ ਚਰ ਲੈ ਸਾਧੂ ਕੈ ਸੰਗ ਅਜਰਤ ਹੈ ਸਾਧ ਕੈ ਸੰਗ ਬਸੈ ਸੰਗ ਉੱਚੈ ਸਾਧੂ ਕੈ ਸੰਗ ਮੈਲ ਪਹੁੰਚੈ ਸਾਧ ਕੈ ਸੰਗ ਦਰੜੈ ਸੋ ਧਰਮ ਸਾਧ ਸੰਗ ਕੇਲ ਪਾਤ ਬ੍ਰਹਮ ਸਾਧ ਕੈ ਸੰਗ ਪਾਇ ਨਾ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਵੀ ਪੁਤਾ ਨਿਸਤਾਰ ਹੈ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਸੰਗ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਹਿ ਕਰ ਸੇਵਾ ਸਾਧ ਕੈ ਸੰਗ ਸੁਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਉਰਤ ਗੁਣ ਗਾਇਨ ਸਾਧ ਕੈ ਸੰਗ ਸਰਬ ਤਨ ਗਮ ਨਾਨਕ ਸਾਧ ਕੈ ਸੰਗ ਸਭ ਜਿਨਾਮ ਸਾਧ ਕੈ ਸੰਗ ਨਾਨੀ ਕਿਸ ਘਾਲ ਦਰਸ਼ਨ ਭੇਟ ਹੋਤ ਨਿਹਾਲ ਸਾਧ ਕੈ ਸੰਗ ਕਲੂਕਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਸੰਗ ਯੋਗ ਸੇਲਾ ਸਰਬ ਸੰਗ ਜਿਗਰਤ ਹਰ ਮੇਲਾ ਜੋ ਇੱਛਾ ਸਹੀ ਬਲ ਪਾਵੈ ਸਾਧ ਕੈ ਸੰਗ ਨੰਦ ਸਜਾਵੈ ਪਾਰ ਬਨ ਸਾਧ ਜਗ ਵਸਾਏ ਨਾਨ ਕੁਦਰੇ ਸਾਧ ਸੰਗ ਰਸਾਏ ਸਾਧ ਕੈ ਸੰਗ ਗੁਣ ਹਰਨਾ ਹੋ ਸਾਧ ਕੈ ਸੰਗ ਕੇ ਗੁਣ ਗਾਓ ਸਾਧ ਕੈ ਸੰਗ ਨਮਨ ਤੇ ਵਿਸਰਾਏ ਸਾਧ ਸੰਗ ਸਰਪਣ ਨਿਸਤਾਰੈ ਸਾਧ ਕੈ ਸੰਗ ਲਗੇ ਪ੍ਰਮੀਤਾ ਸਾਧੂ ਕੈ ਸੰਗ ਕਰਕੜੀ ਕਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗ ਧਈਏ ਮਾਰੀ ਸਾਧ ਕੈ ਸੰਗ ਤੇ ਸਵਰੋਗ ਨਾਨ ਸਾਧ ਪੇਟੇ ਸੰਜੋਗ ਸਾਧ ਕੀ ਮਹਿਮਾ ਦੇਵ ਨੇ ਜਾਣਾ ਹੈ ਜੇ ਤਾ ਕੁਨੇ ਤਬ ਕਿਆਨੈ ਸਾਧਗੀ ਕੁਮਾਰ ਤੇ ਗੁਣ ਤੇ ਦੂਰ ਸਾਧਗੀ ਕੁਮਾਰੀ ਭਰਪੂਰ ਸਾਧ ਸੁਭਾ ਕਾ ਨਾ ਹੀ ਅੰਤ ਸਾਧ ਕੀ ਸੁਭਾ ਸਦਾ ਦੇ ਅੰਤ ਸਾਧ ਸੁਭਾ ਉੱਚੇ ਉੱਚੀ ਸਾਧ ਸੁਭਾ ਮੂਚੇ ਮੂਚੀ ਸਾਧ ਸੁਭਾ ਸਾਧ ਬਣਿਆਈ ਨਾਮ ਸਾਧ ਪ੍ਰਭੇਦ ਨ ਭਾਈ ਸੁਖਮਣੀ ਸੁਖ ਅਮ੍ਰਿਤ ਪ੍ਰਣਾਮ ਭਗਤੀ ਨਾ ਕੇ ਮਨ ਸਰਾਮ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਪੇ ਖਾਏ ਸੁਜਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨ ਹੀ ਹੋਏ ਸਤਨਾਮ ਸ੍ਰੀ ਵਾਹਿਗੁਰੂ ਬ੍ਰਹਮ ਗਿਆਨੀ ਸਦਨ ਲੇ ਜੈਸੇ ਜਲ ਮੈਂ ਕਮਲਿਆ ਲੇ ਬ੍ਰਹਮ ਗਿਆਨੀ ਸਦਨ ਦੋ ਜੈਸੇ ਸੂਰ ਸਰ ਖੋਲੋ ਬ੍ਰਹਮ ਗਿਆਨੀ ਕੇ ਦਰਸ਼ਨ ਸਮਾਨ ਜੈਸੇ ਰਾਜਾਂ ਕੋਲਾ ਵਿਚਲ ਸਮਾਨ ਬ੍ਰਹਮ ਗਿਆਨੀ ਕਾ ਜੋ ਬਸਦਾ ਕੋ ਬੋਧੇ ਕੋ ਚੰਦਨ ਲੇ ਬ੍ਰਹਮ ਗਿਆਨੀ ਕਾ ਹੈ ਗੁਣਾਓ ਨਾਨਕ ਜੀ ਪਾਉ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਨ ਲਾਗੇ ਗਲਾ ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਗਾਸ ਜੈ ਘਰ ਉਪਰੇ ਆਕਾਸ ਬ੍ਰਹਮ ਗਿਆਨੀ ਕਾ ਨਿਤਰ ਸਤਰ ਸਮਾਨ ਬ੍ਰਹਮ ਗਿਆਨੀ ਕਾ ਨਾ ਜਬ ਮਾਨ ਬ੍ਰਹਮ ਗਿਆਨੀ ਉੱਚੇ ਉੱਚਾ ਆਪ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਪੈ ਜਨ ਪੈ ਨਾਨਕ ਜਨ ਪ੍ਰਗਾਸ ਕਰੇ ਬ੍ਰਹਮ ਗਿਆਨੀ ਸਭ ਕਿਰੀਨਾ ਆਤਮ ਰਬ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭ ਪਰਮਾ ਬ੍ਰਹਮ ਗਿਆਨੀ ਕਾ ਕੀ ਬੁਰਾਣਾ ਭਇਆ ਬ੍ਰਹਮ ਗਿਆਨੀ ਸਦਾ ਸੁੰਦਰਤੀ ਬ੍ਰਹਮ ਗਿਆਨੀ ਕੀ ਦ੍ਰਿਸ਼ ਸਮਰਥ ਵਰਤੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਜੂਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾਨੀ ਬਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵ ਸੰਧਾ ਬ੍ਰਹਮ ਗਿਆਨੀ ਕਾ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਤ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਬੇ ਸਭ ਸੰਸਾਰ ਬ੍ਰਹਮ ਗਿਆਨੀ ਕਾ ਏ ਕਾਰੰਗ ਬ੍ਰਹਮ ਗਿਆਨੀ ਕਾ ਬਸੇ ਪ੍ਰਸੰਗ ਬ੍ਰਹਮ ਗਿਆਨੀ ਕਾ ਨਾਮ ਆਧਾਰ ਬ੍ਰਹਮ ਗਿਆਨੀ ਕਾ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਤ ਬ੍ਰਹਮ ਗਿਆਨੀ ਬੋਧ ਸਿਆਵਤ ਬ੍ਰਹਮ ਗਿਆਨੀ ਕਾ ਮਨ ਪਰਮਾਨੰਦ ਬ੍ਰਹਮ ਗਿਆਨੀ ਕਾ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਾਈ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨੀ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਦੇਵਤਾ ਬ੍ਰਹਮ ਗਿਆਨੀ ਇੱਕ ਸਮਰਿਤਾ ਬ੍ਰਹਮ ਗਿਆਨੀ ਕਾ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਗਾਪ ਬ੍ਰਹਮ ਗਿਆਨੀ ਕਾ ਬੜੇ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਵਰਤਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈ ਹੈ ਬ੍ਰਹਮ ਗਿਆਨੀ ਕਾ ਪੋਜੇ ਮਹੇਸ਼ਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਾ ਸਰਵ ਮਨਮਾ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਪਤਿਆਸਰ ਹੈ ਬ੍ਰਹਮ ਗਿਆਨੀ ਸਰੂ ਕਾ ਠਾਕਰ ਬ੍ਰਹਮ ਗਿਆਨੀ ਕੀ ਮਿੱਤ ਕੌਣ ਮੁਕਾਨਾ ਹੈ ਬ੍ਰਹਮ ਗਿਆਨੀ ਕੀ ਗੱਲ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਰਤਾ ਬ੍ਰਹਮ ਗਿਆਨੀ ਸੋ ਜੀਵਨ ਮਰਤਾ ਬ੍ਰਹਮ ਗਿਆਨੀ ਮੁਕਤ ਜੂਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੂਰਕ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਪ੍ਰਭਾਤ ਬ੍ਰਹਮ ਗਿਆਨੀ ਕਾ ਚਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੇ ਸੋ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰੂ ਕਾ ਧਨੀ ਸੁਖਮਣੀ ਸੁਖਮਨ ਪ੍ਰਭਨਾ ਭਗਤੀਆਂ ਕੇ ਮਨ ਸਰਾਂ ਸਲੋਕ ਉਰਤਾਰੇ ਜਵੰਤਰ ਨਾਮ ਸਰਵਨ ਦੇਖੇ ਭਗਵਾਨ ਨਿਮ ਪੈ ਨਿਮ ਕੋ ਠਾਕੁਰ ਨਮਸਕਾਰਾ ਨਾਨਕੋ ਅਪਰਤ ਸਰਲ ਨਿਸਕਾਰਾ ਸਤਨਾਮ ਸ੍ਰੀ ਵਾਹਿਗੁਰੂ ਅਸਤਪਦੀ ਮਿਥਿਆ ਨਾਮ ਨਿਰਤਨਾ ਪਰਤ ਮਨ ਮੈਂ ਪ੍ਰੀਤ ਨਰੰਜਨ ਦਰਤ ਪਰ ਤੇਰਾ ਰੂਪ ਨ ਪੇਖਾ ਨੇਤਰ ਸਾਧ ਕੀਤਾ ਹੈ ਟਹਿਲ ਸਭ ਸੰਗੇਸ ਕਰਨ ਕੁਨੇ ਕੰਮ ਕਨਿੰਦਾ ਕੌਤੇ ਜਾਣੇ ਅਸਤੁ ਮੰਦਾ ਗੁਰਪ੍ਰਸਾਦ ਵਿਦਿਆ ਪਰ ਹੈ ਮਨ ਕੀ ਬਾਤ ਨਮਨ ਤੇ ਕਰ ਇੰਦਰੀ ਜਿਤ ਪੰਚ ਦੋ ਤੇ ਰਹਿ ਤੋ ਨਾਨਕ ਕੋਟ ਮਦੇ ਕੋ ਐਸਾ ਪ੍ਰਸਾਦ ਵੈਸਨੋ ਤੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਧਿਨ ਕਰਮ ਕਰਤ ਹੋਏ ਨਿਹ ਕਰਮ ਤਿਸ ਵੈਸਨ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਲ ਭਗਤੀ ਤੂੰ ਸੰਗਰਾਚੈ ਮੰਤਰ ਅੰਤਰ ਸਿਮਰ ਗੋਪਾਲ ਸਭ ਉਪਰ ਕਿਰਪਾਲ ਆਦਰੜੇ ਬ੍ਰਹਣ ਨਮ ਜਪਾਵੈ ਨਾਨਕੋ ਵੈਸਨ ਪ੍ਰਮੁਖ ਪਾਵੈ ਭਗਵਤੀ ਸੋ ਪੰਡਿਤ ਜੋ ਮਨ ਪ੍ਰਬੋਧ ਰਾਮ ਨਾਮ ਆਤਮ ਹੈ ਸੋਧ ਹੈ ਰਾਮ ਨਾਮ ਸਾਰ ਰੱਖੀ ਹੈ ਪੰਡਿਤ ਕਾ ਹੈ ਦੇਖੀ ਜੀ ਹੈ ਕਲਿਆਣ ਰੂਪ ਗਾਮ ਕਉਂ ਜੁਗ ਕਿਤੇ ਨਾ ਪਈਐ ਧਰਮ ਨਾਨਕ ਸਿਖ ਮਿਲੈ ਵਿਚਲੀ ਗਿਆ ਕਰਮ ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਸਿੱਖ ਕਾ ਨਾਮ ਸਤਰਾਮ ਦਾਸ ਆਤਮ ਰਾਮ ਕੀ ਨਗਰੀ ਆਇਆ ਦਸ ਸੰਤਨ ਭਜਨ ਪਾਇਆ ਸਦਾ ਨਿਰਦੇਸ਼ ਹਰ ਜਾਨ ਸੋਦਾ ਦਰਗੇ ਪ੍ਰਵਾਨ अपने दास को आप कृपा कराया, तो दास को आपको जी कराया। सगल संग आत्म उदास ऐसी जुगत नानक राम दास, प्रति आज्ञा आत्म हितावै जीवन मुक्तु कहावै। तैसा हर्ष तैसा उत्सोग, सदानंद सह नहीं दियोग। तैसा सुवर्ण तैसी उस माटी, तैसा अमृत तैसी दिख काटी। तैसा मान सब महान, तैसा रंग सारा जान। जोगरता साई जुगत नानक ओ प्रिय जीवन मुक्त। चार ब्रह्म के तवे ठाओ, जित जित घर रात है तैसा तिन नाओ। आपे कर्म कराम जोग, प्रभावे सही गुण होग। सत्र आप हुए अंत तरंग, लखन जाए पार ब्रह्म के रंग। जैसी मत दे तैसा प्रकाश, पार ब्रह्म करता विनाश। सदा सदा सदा दयाल, सिमर सिमर नाथ पै निहाल। सुखमनी सुख अमृत पर नाम, भक्त जी ना के मन विश्राम। सलोक उष्ट कर अनेक जन, अंत न पार आभार। नानक रचना प्रवृति, बौद्ध जीवन प्रकार। सतनाम श्री वाहिगुरु। कई कोट है पुजारी, कई कोट आचार व्यवहारी। कई कोट है तीर्थवासी, कई कोट मन पर नहीं उदासी। कई कोट वेद के स्रोते, कई कोट चिकित्सक होते। कई कोट आत्म ध्यान तार है, कई कोट कब काव विचार है। कई कोट नवतन नाम से आवा है, नानक करते कांत न पाव है। कई कोट पै अभिमानी, कई कोट अंधा ज्ञानी। कई कोट कृपन कठोर, कई कोट अत्यज्ञ आत्म निकोर। कई कोट पर धर्म को ग्रह है, कई कोट पर दुख न कर है। कई कोट माया कर्म माहे, कई कोट पर देश पर मारे। जित जित लावा तित तित लगना, नानक करते की जाने करता रचना। कई कोट सिद्ध जति जोगी, कई कोट राजी रक्त होगी। कई कोट पंक्ति सर्प उपाय, कई कोट पाथर दरक निप जाए। कई कोट पवन पानी बैसंतर, कई कोट देश को मंडल। कई कोट सुखेल सूर नक्षत्र, कई कोट देवदान सिर इंद्र सिर चतर। सर्व समग्र अपने सूत धार है, जि नानक जिस जिस भाव है तिस तिस निस्तार है। कई कोट राज कई कोट देव प्राण समृत हर सात। कई कोट की रत्न सुमंद, कई कोट नाना प्रकार जंत। कई कोट किए चित जीव, कई कोट गिरी मेर स्वर्ण थीवे। कई कोट जक्त नर उपसाद, कई कोट सूत परि सुपर मृगाज। सतंग राज सबों के दूर, नानक आप ले तया भरपूर। कई कोट पाताल के वासी, कई कोट नर सुर्ग निवासी। कई कोट जन्म जीव मर है, कई कोट बहुत जोनि ग्रह। कई कोट बैठकी का है, कई कोट काले सरपा है। कई कोट किए तनवंत, कई कोट माया में चिंत। जय जय पाणा तय तय राखे, नानक सब कुछ प्रभु का है हाथे। कई कोट पाए दयागी, राम नाम संग से निर्लागी। कई कोट प्रभु को खोजनते, आत्म मह पार ब्रह्म लहते। कई कोट दर्शन प्रत्यास, तन को मेरे प्रभु नाथ। कई कोट मांग है सत्संग, पार ब्रह्म तन लागा रंग। जिनको होया सो प्रसन्न, नानक से अनुसार धन धन। कई कोट खानी खंड, कई कोट आकाश ब्रह्मांड। कई कोट हो अवतार, कई जो की नेम की विस्तार। कई बार पत्र का आकार, सकल अभय के संकार। कई कोट की ने भात, त्रुटे हुए ब्रह्म है समात। ताकांत जाने को आते आग नानक पुरस होए। कई कोट पार ब्रह्म के दास, तन हो ते आत्म प्रकाश। कई कोट सबके देते, सदा निहारे को नेत्रे। कई कोट नाम रख दिए है, अमृत ऐसा सद ही जीव है। कई कोट नाम गंगाव है, आत्म रस सुख सहित माव है। अपने जन को साथ साथ हमारे, नान कोई परमेश्वर के प्यारे। सुखमणि सुख अमृत प्रभु नाम, भक्त जिना कह मंद सराम। श्लोक कर्ण कारण प्रवेश है, दूसर न ही कोय। नानक सिख बलहार न जल सल नहीं जल सोय। सत नाम श्री वाहे गुरु। कर्ण क्राउन कर्ण जोग, ज्योत पाए सोई होग। खिन्न साथ हो सापन हारा, अंतने किस पारा वारा। उसमें सार अदर अदर आवे, उसमें पजय उसमें समावे। उसमें उच्च नीच दिखावे, उसमें अंतरंग प्रकार। करकर देखे अपनी बुढ़ियाई, नानक सब मेरे हाथ माई। प्रभ पावे नानक दस पावे, प्रभ पावे ता पाथर त्रावे। प्रभ पावे दिन साथ फेरा खै, प्रभ पावे ता हर दिन पाखै। प्रभ पावे ता पत तब धारा, आव कराया पंदी चारा। दोहा सरा पाया स्वामी, ਫਿਰ ਲੈ ਦੁਜਤਾ ਅੰਤਰਯਾਮੀ ਜੋ ਭਾਵ ਹੈ ਸੋ ਭਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਿਆਵੈ ਸਹ ਮਨੁੱਖ ਤੇ ਕਿਆ ਹੋਏ ਆਵੈ ਜੋ ਤੁਸ ਭਾਵੇ ਤਰੀ ਕਰਾਵੈ ਇਸ ਗਾਇ ਹਾਥ ਹੋਏ ਤਾਂ ਸਭ ਚਲੇ ਜੋ ਤੁਸ ਭਾਵੇ ਤਰੀ ਕਰੇ ਅਣਜਾਣ ਬੇਟਾ ਮਹਿ ਰਚਾ ਜੇ ਜਾਣ ਤੇ ਆਪਣੇ ਆਪ ਬਚਾ ਕਰਮੀ ਭੋਲਾ ਦਾ ਹਿਸਾਵਾ ਹੈ ਨਿਮੁਖ ਮੈਂ ਚਾਰ ਕੁੰਟ ਆਵੈ ਹਰ ਚਿਰ ਪੈਸੇ ਅਵਨੀ ਭਗ ਗਏ ਨਾਨਕ ਤੇ ਜਨਾ ਮਿਲੇ ਕਿਨ ਮੈਂ ਨੀਤ ਕੀਤ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ ਤੇ ਸੰਤਾਲ ਦਾ ਦੁਸ਼ਪ੍ਰਤਾ ਹੈ ਜਾਂ ਕੋ ਅਗਨੀ ਕਰੇ ਨਸੀਸ ਤਾਂ ਕਾ ਲੇਖਾ ਨਾ ਗਣ ਜਗਦੀਸ ਜਿਉ ਪਿੰਡ ਸਭ ਕੀ ਰਾਤ ਧੜਕਣ ਪੂਰਨ ਬ੍ਰਹਮ ਪ੍ਰਗਾਸ ਆਪਣੀ ਬੰਤ ਬਣਾਈ ਨਾਨਕ ਜੀਵ ਹੈ ਦੇਖ ਬਡਾਈ ਇਸ ਕਾ ਬਲ ਨਾਹੀ ਇਤਿਹਾਸ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਮਿਤਰਾ ਜੀਓ ਜਿਤ ਭਾਵੇ ਸਹੀ ਸੁਣ ਥੀਓ ਕਬੂ ਹੂੰ ਊਚ ਨੀਚ ਮਹਿੰਦ ਕਬੂ ਹੂੰ ਸੋਗ ਹਰ ਸੰਗ ਹਸਾ ਕਬੂ ਹੂੰ ਨਿੰਦ ਚਿੰਦ ਵਿਵਹਾਰ ਕਬੂ ਹੂੰ ਊਵਾ ਕਸ਼ਟ ਲਾਲ ਕਬੂ ਹੂੰ ਬੇਟਾ ਬ੍ਰਹਮ ਵਿਚਾਰ ਨਾਨਕ ਆਤਮ ਲਾਉਣ ਹਾਰ ਕਬੂ ਹੂੰ ਨਿਰਸਾ ਭਾਤ ਕਬੂ ਸੇਰਾ ਦਿਨਰਾਤ ਕਬੂ ਮਾਂ ਕ੍ਰੋਧ ਕਰਾਲ ਕਬੂ ਸਰ ਸਿਵਾਲ ਕਬੂ ਹੋਦਾ ਹੈ ਬਦਰਾਜਾ ਕਬੂ ਤੇ ਸਾਈ ਨੀ ਸਤਾ ਜਾ ਕਬੂ ਅਬ ਕੀਰਤਨ ਆਇਆ ਤੂੰ ਭਰਾ ਭਲਾ ਸਹਾਇ ਜੋ ਪ੍ਰਭਾ ਕਹਿ ਰਹਾ ਹੈ ਗੁਰਪ੍ਰਸਾਦ।

ਮਿਟਦੇ ਗੁਣ ਪਾਏ ਬਿਤਰਾਮ, ਨਾਨਕ ਪ੍ਰਭ ਕੈ ਸਭ ਕੁਰਬਾਨ। ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਬਿਤਰਾਮ। ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ। ਵੱਡੇ ਵੱਡੇ ਹੰਕਾਰੀਆ, ਨਾਨਕ ਗਰਬ ਗਲੇ। ਸਤਨਾਮ ਸ੍ਰੀ ਵਾਹਿਗੁਰੂ, ਗ੍ਰੰਥ ਰਾਜ ਮਹਾਨ, ਸੋ ਨਿਰਪਤੀ ਹੋ ਸਿਆਣ, ਸੋ ਜਾਣੇ ਮੈਂ ਜੋ ਅੰਤ, ਸੋ ਸੀਤਾ ਦਾ ਜੰਤ। ਆਪ ਸੋ ਕਰਮ ਸਹਾਰੈ, ਜਨਮਰੇ ਜੋਨ ਪਰਮਾਵੈ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖੰਦਾ ਗਿਆਨ। ਕਰ ਕਿਰਪਾ ਜਿਸੈ ਹਿਰਦੈ ਗ੍ਰੀ ਜੀ ਵਿਸਾਰੈ, ਨਾਨਕ ਕੀਆ ਮੂੰਹ ਸਾਧ ਸੂ ਸਾਰੈ। ਧਨਵੰਤਾ ਹੋਏ ਕਲ ਦਰਭਾਵੈ, ਸਰਨ ਸਮਾਨ ਕੇ ਸੰਗ ਨਿਗਾਵੈ। ਬਹੁ ਲਖਰ ਮਨ ਉਪਰ ਪ੍ਰਯਾਸ, ਭਲਤੀ ਸਰਤਾ ਤੋਂ ਹੋਏ ਬਿਨਾਸ। ਸਭ ਤਿਆਗ ਜਾਣੇ ਬਲਵੰਤ, ਕਿਵੇਂ ਜੋ ਹੈ ਕਿਨ ਮੈਂ ਹੋਏ ਜਾਏ ਭਗਵੰਤ। ਕਿਸੇ ਨੇ ਬਦਾਇਆ ਧਨਧਾਰੀ, ਪ੍ਰਭਲਖ ਕਰੇ ਕੁਵਾਰੀ। ਗੁਰਪ੍ਰਸਾਦ ਜਾਤਵ ਜਲ ਮਹਾਨ, ਸੋ ਜਨ ਨਾਨਕ ਦਰਗਾਹ ਪ੍ਰਮਾਨ। ਗੁਰਤਮ ਕਰਿਆ ਧਾਰੇ, ਸਰਮ ਪਾਵੈ ਸਲੇ ਗਸਾਰੇ। ਅਨਕ ਤੁਸਿਆ ਕਰੇ ਹੰਕਾਰ, ਸਰ ਨਰਕ ਗੁਰ ਗਰੇ ਅਵਤਾਰ। ਅਨਕ ਯਤਨ ਕਰ ਆਤਮ ਹਿੰਦਰਾਏ, ਹਰ ਦਰਗਾਹ ਕੋ ਕਹਿ ਕੇ ਗਾਏ। ਆਪ ਕੋ ਜੋ ਭਲਾ ਸਹਾਰਾ ਹੈ, ਸੇ ਭਲਾਈ ਨਿਸ ਨਿਆਵੈ। ਸਰਵ ਕੀ ਰਹਿਣ ਜਾਂ ਕੰਮ ਨ ਹੋਏ, ਸੋ ਨਾਨਕ ਤਾਂ ਕੀ ਨਿਰਮਲ ਹੋਏ। ਜਬ ਲਗ ਜਾਣੇ ਮੁਝਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਸ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋ ਮੈਂ ਕਿਰਤਾ। ਜਬ ਤਾਰੇ ਕੋ ਗਹਿਰੀ ਨੀਤ, ਤਬ ਲਗ ਨੇ ਚਲ ਨਾਹੀ ਪੀਤ। ਜਬ ਲਗ ਮੁਖ ਮਗਨ ਸੁਮਾਏ, ਤਬ ਲਗ ਧਰਮ ਰਹਿ ਦੇਸ ਜਾਏ। ਰਬ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਅਨੰਤ ਨੂੰ ਟੂਟੈ। ਸਹਿਸ ਕੱਟੇ ਲਖ ਕੋਰ ਧਾਵੈ, ਤ੍ਰਿਪਤ ਨਾਲ ਮਾਇਆ ਭਾਸ਼ਾ ਪਾਵੈ। ਅਨਕ ਭੋਗ ਦਿਖਿਆ ਤੇ ਕਰੈ, ਨਹਿ ਤ੍ਰਿਪਤਾਵੈ ਸਭ ਤੋਂ ਮਰੈ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਦੇਖੇ ਸੁਖ ਆ ਜਾਏ। ਨਾਮ ਰੰਗ ਕਲਸ ਹੋਏ, ਬੜੇ ਭਗਤ ਸਾਹਿਬ ਰਾਜ ਹੋਏ। ਕਣਕਰਾਉਣ ਆਪੇ ਆਪ, ਸਦਾ ਸਦਾ ਅਨੰਤ ਹਰਿ ਆਪ। ਕਣਕਰਾਉਣ ਕਰਨੇ ਹਾਰ, ਤੇ ਹਾਸਾ ਵਿਚਾਰ। ਜੈਸੀ ਦ੍ਰਿਸ਼ ਕਰੇ ਤਸਾ ਹੋਏ, ਆਪੇ ਆਪ ਆਪ ਪ੍ਰਭ ਹੋਏ। ਜੋਸ਼ੀ ਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭੂ ਕੈ ਸੰਗ। ਬੂਜਾ ਦੇਖ ਕਰੇ ਵਿਵੇਕ, ਆਪੇ ਏਕ ਆਪੇ ਅਨੇਕ। ਮਰਨ ਮਿਲ ਤੇ ਆਵੇ ਨਾ ਜਾਏ, ਨਾਨਕ ਸਦਗੀਆ ਸਮਾਏ। ਆਪ ਉਪਦੇਸ਼ ਸਮਝੇ ਆਪ, ਆਪੇ ਰਚਿਆ ਸਭ ਕੈ ਸਾਥ। ਆਓ ਕਿਨੂੰ ਆਪਣ ਵਿਸਤਾਰ, ਸਭ ਕੁਛ ਸਭ ਕਰਨੇ ਹਾਰ। ਉੱਤੇ ਚਿੰਨ ਕਹਾਓ ਕਿਛ ਹੋਏ, ਸਾਂਤਨਤਰੇ ਕੈ ਸੋਏ। ਆਪਣੇ ਚਰਤਾ ਕਰਨੇ ਹਾਰ, ਕੌਤੁਕ ਕਰੇ ਰੰਗ ਪਾਰ। ਮਨ ਮੈਂ ਆਪ ਮਨ ਆਪਣੀ ਮਾਏ, ਨਾਨਕ ਕਿਨ ਕਹਿ ਨਾ ਜਾਏ। ਸੱਤ ਸੱਤ ਸੱਤ ਪ੍ਰਭ ਸੁਆਮੀ, ਗੁਰਪ੍ਰਸਾਦ ਨੇ ਮੁਖਿਆ ਨੀ। ਸੱਚ ਸੱਚ ਸੱਚ ਸਭ ਕੀ ਨਾ, ਕੋਟ ਮੱਦੇ ਸਨੇ ਵਿਰਲੇ ਕੀਨਾ। ਭਲਾ ਭਲਾ ਭਲਾ ਤੇਰਾ ਰੂਪ, ਹੱਥ ਸੁੰਦਰ ਅਪਾਰ ਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਰ ਘਰ ਸੁਣੀ ਸਰਵਨ ਬਖਾਣੀ। ਪਵਿੱਤਰ ਪਵਿੱਤਰ ਪਵਿੱਤਰ ਪੰਡੀਤ, ਨਾਮ ਜਪੈ ਨਾਨਕ ਮੰਤਰੀ। ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਸੁਚਾਨ। ਸਲੋਕ ਸੰਤ ਸਰਨ ਜੋ ਜਨ ਪੈ, ਸੋ ਜਨੁ ਜਨ ਹਾਰ। ਸੰਤ ਕੇ ਨਿੰਦਾ ਨਾਨਕ, ਗੌਰ ਗੌਰ ਅਵਤਾਰ। ਸਤਨਾਮ ਸ੍ਰੀ ਵਾਹਿਗੁਰੂ, ਸੰਤ ਪੈ ਦੂਖਣ ਅਰਜਾ ਕਟੈ। ਸੰਤ ਪੈ ਦੂਖਣ ਜਮਤੇ ਨਹੀਂ ਛੁੱਟੈ। ਸੰਤ ਕੈ ਦੂਖਣ ਸੁਖ ਸੁਭ ਜਾਏ, ਸੰਤ ਕੈ ਦੂਖਣ ਨਰਕ ਮੈਂ ਪਾਏ। ਸੰਤ ਕੈ ਦੂਖਣ ਮਤ ਹੋਈ ਮਲੀਨ, ਸੰਤ ਕੈ ਦੂਖਣ ਸੋਭਾ ਤੇ ਹੀਨ। ਸੰਤ ਕੈ ਹੱਥੇ ਕੋਰ ਕੈ ਨ ਕੋਏ, ਸੰਤ ਕੈ ਦੂਖਣ ਸਾਨ ਪ੍ਰਸਤ ਹੋਏ। ਸੰਤ ਕਿਰਪਾਲ ਕਿਰਪਾ ਜੀ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਕਰੈ। ਸੰਤ ਕੈ ਦੂਖਣ ਤੇ ਮੁਖ ਪਵੈ, ਸੰਤ ਕੈ ਦੂਖਣ ਕਾਲ ਜਿਉਂ ਲਵੈ। ਸੰਤ ਕੈ ਦੂਖਣ ਸੁਰਤ ਜਿਉਂ ਪਾਏ, ਸੰਤ ਕੈ ਦੂਖਣ ਤ੍ਰਿਗਤ ਜਿਉਂ ਕਰਮਾਏ। ਸੰਤਨ ਕੈ ਦੂਖਣ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੂਖਣ ਸਭ ਕੋ ਚੜੈ। ਸੰਤ ਕੈ ਦੂਖਣ ਤੇਰੀ ਸਭ ਜਾਏ, ਸੰਤ ਕੈ ਦੂਖਣ ਨੀਤ ਨਿਚਾਏ। ਸੰਤ ਦੁਖੀ ਕਾ ਕਾਉ ਕੋ ਨਾਹੀ, ਨਾਨਕ ਸੰਤ ਭਾਵੇ ਤਾਂ ਹੋਏ ਕੀ ਗਤ ਪਾਹੇ। ਸੰਤ ਕਾ ਨਿੰਦਕ ਮਾਂ ਸਤਾਈ, ਸੰਤ ਕਾ ਨਿੰਦਕ ਤਿੰਨ ਟਿਕਣ ਨਾ ਪਾਈ। ਸੰਤ ਕਾ ਨਿੰਦਕ ਮਹਾਂ ਪਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖਿਆਰ ਦੀਨ। ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸੁਰਾ ਦਿਓਗ। ਸੰਤ ਕੀ ਨਿੰਦਾ ਦੋਖ ਮੈਂ ਦੋ, ਨਾਨਕ ਸੰਤ ਭਾਵੇ ਤਾਂ ਉਸਤਾ ਕੀ ਹੋਏ ਮੋਖ। ਸੰਤ ਕਾ ਦੋਖੀ ਸਲਾਹ ਪਵਿੱਤ, ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੋਖੀ ਕੋ ਜਾਣ ਲਾਗੈ, ਸੰਤ ਕੇ ਦੋਖੀ ਕੋ ਸਭ ਤਿਆਗੈ। ਸੰਤ ਕਾ ਦੋਖੀ ਮੈਂ ਹੰਕਾਰੀ, ਸੰਤ ਕਾ ਦੋਖੀ ਸਦਾ ਵਿਕਾਰੀ। ਸੰਤ ਕਾ ਦੋਖੀ ਜਨਮੈ ਮਰੈ, ਸੰਤ ਕੀ ਦੁੱਖ ਨੇ ਸੁਖ ਕਰੈ। ਸੰਤ ਕੇ ਦੋਖੀ ਕੋ ਨਾ ਹੀ ਖਾਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਬਰ ਛਤਰ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਜ਼ੂਰ ਦੀ ਕਿਰਪਾ ਦੇ ਨਾਲ ਰਾਤਰੀ ਦੇ ਦੀਵਾਨ ਵਿੱਚ ਸਤਿਗੁਰੂ ਦੇ ਪਵਿੱਤਰ ਬਚਨ ਆਪ ਜੀਆਂ ਨੇ ਸਰਵਣ ਕੀਤੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਹਜ਼ੂਰ ਦੀ ਕਿਰਪਾ ਨਾਲ ਹੀ ਕੱਲ੍ਹ ਆਰੰਭ ਕੀਤੀ। ਪਹਿਲੇ ਦੋ ਸ਼ਲੋਕ ਉਹਨਾਂ ਦੀ ਵਿਚਾਰ ਆਪ ਜੀ ਨੇ ਕੱਲ੍ਹ ਗੁਰੂ ਬਖਸ਼ ਨਾਲ ਸਰਵਣ ਕੀਤੀ। ਉਸ ਤੋਂ ਅੱਗੇ ਸ਼ਲੋਕ ਨੰਬਰ 3 ਔਰ 4 ਇਹ ਆਪ ਜੀ ਨੇ ਹੁਣੇ ਪਾਠ ਸਰਵਣ ਕੀਤਾ। ਆਓ ਹਜ਼ੂਰ ਦੇ ਇਹਨਾਂ ਪਵਿੱਤਰ ਸ਼ਲੋਕਾਂ ਦੀ ਵਿਚਾਰ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਕਰੀਏ। ਕਿਰਪਾਲਤਾ ਕਰੋ, ਗੁਰੂ ਤੇਗ ਬਹਾਦਰ ਮਿਹਰ ਕਰਨ, ਇਸ ਅੰਦਰ ਨੂੰ ਟਿਕਾਓ, ਇਕਾਗਰਤਾ ਬਖਸ਼ ਕੇ ਆਪਣੇ ਪ੍ਰੇਮ ਤੇ ਸ਼ਰਧਾ ਦੀ ਭਾਵਨਾ ਬਖਸ਼ ਕੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲੈਣ। ਆਪ ਸਮੁੱਖ ਮਾਈ ਭਾਈ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਜ ਦੇ ਇਹਨਾਂ ਪਾਵਨ ਪਵਿੱਤਰ ਦੋ ਸ਼ਲੋਕਾਂ ਦੇ ਅੰਦਰ ਉਸ ਅਟਲ ਸੱਚਾਈ ਨੂੰ ਬਿਆਨ ਕੀਤਾ ਜੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਣਾਈ ਕੋਈ ਮਰਿਆਦਾ ਅਨੁਸਾਰ ਜੇ ਮੇਰਾ ਮਾਲਕ ਮਨੁੱਖ ਨੂੰ ਸਵਾਸ ਬਖਸ਼ੇ ਤੇ ਹਰ ਉੱਪਰ ਇਹ ਸਮਾਂ ਆਉਂਦਾ ਹੈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਇਹ ਪ੍ਰਾਣੀ ਜਦੋਂ ਮੈਂ ਤੇਰੇ ਸਰੀਰ ਵੱਲ ਝਾਤੀ ਮਾਰਨਾ ਵਾਂ ਤੇ ਹੈਰਾਨ ਹੁੰਦਾ ਵਾਂ, ਤੇਰੇ ਕੋਲ ਜੋਬਨ ਵਿੱਚ ਜਵਾਨੀ ਵਿੱਚ ਅਥਾਹ ਤਾਕਤ ਏ, ਤੇਰੇ ਕੋਲ ਬੇਅੰਤ ਸ਼ਕਤੀ ਏ, ਪਰ ਉਸ ਤਾਕਤ ਨੂੰ, ਉਸ ਬਲ ਨੂੰ, ਉਸ ਸ਼ਕਤੀ ਨੂੰ ਤੂੰ ਪਰਮੇਸ਼ਵਰ ਦੇ ਨਾਮ ਵੱਲ ਜੋੜਿਆ ਨਹੀਂ ਤੇ ਜਵਾਨੀ ਦੇ ਦਿਨ ਬਿਲਕੁਲ ਵਿਅਰਥ ਚਲੇ ਗਏ ਨੇ ਤੇ ਤੇਰੇ ਜੋਬਨ ਤੋਂ ਬਾਅਦ, ਤੇਰੀ ਜਵਾਨੀ ਤੋਂ ਬਾਅਦ ਬੁਢੇਪੇ ਨੇ ਤੇਰੇ ਤਨ ਦੇ ਉੱਪਰ ਕਬਜ਼ਾ ਕਰ ਲਿਆ ਤੇ ਕਹਿਣ ਲੱਗੇ, ਝੱਲੇ ਮਣਾ, ਤੂੰ ਅਜੇ ਵੀ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਨੂੰ ਨਹੀਂ ਜਪਦਾ, ਦੇਖ ਆ ਬੁਢੇਪੇ ਦਾ ਸਮਾਂ ਵੀ ਤੇਰੇ ਤੋਂ ਨਿਕਲਦਾ ਪਿਆ। ਸਤਿਗੁਰੂ ਨੇ ਅਗਲੇ ਸ਼ਲੋਕ ਵਿੱਚ ਇਹਦੇ ਨਾਲ ਹੀ ਲੜੀ ਜੋੜ ਦਿੱਤੀ, ਕਹਿਣ ਲੱਗੇ, ਜਵਾਨੀ ਨੂੰ ਬੁਢੇਪਾ ਖਾ ਗਿਆ ਤੇ ਯਾਦ ਰੱਖ, ਇਸ ਬੁਢੇਪੇ ਤੋਂ ਬਾਅਦ ਤੇਰੇ ਤਨ ਉੱਪਰ ਮੌਤ ਨੇ ਕਬਜ਼ਾ ਕਰਨਾ ਤੇ ਜੇ ਅਜੇ ਵੀ ਤੈਨੂੰ ਸਮਝ ਨਹੀਂ ਪਈ ਤਾਂ ਸੰਭਲ ਜਾ, ਇਸ ਬੁਢੇਪੇ ਵਿੱਚ ਹੀ ਉਸ ਮਾਲਕ ਦੇ ਚਰਨਾਂ ਨਾਲ ਜੁੜ ਜਾ। ਸਤਿਗੁਰੂ ਨੇ ਜਵਾਨੀ ਤੋਂ ਬੁਢੇਪਾ ਤੇ ਬੁਢੇਪੇ ਤੋਂ ਬਾਅਦ ਮੌਤ ਨੇ ਆਉਣਾ। ਸਾਹਿਬ ਕਹਿ ਰਹੇ ਨੇ ਤਰਨਾਪੋ, ਤਰਨਾਪੋ ਦਾ ਅਰਥ ਹੈ ਜਵਾਨੀ ਦੇ ਦਿਨ, ਜੋਬਣ ਦਾ ਸਮਾਂ। ਤਰਨਾਪੋ ਇਉਂ ਹੀ ਗਇਓ, ਇਵੇਂ ਚਲਾ ਗਿਆ। ਕਹਿਣ ਲੱਗੇ, ਲਿਓ ਜਰਾ ਤਨ ਜੀਤ, ਜਰਾ ਕਹਿੰਦੇ ਨੇ ਬੁਢੇਪੇ ਨੂੰ, ਦੇਖ ਜਵਾਨੀ ਤੋਂ ਬਾਅਦ ਬੁਢੇਪੇ ਨੇ ਤੇਰੇ ਤਨ ਨੂੰ ਜਿੱਤ ਲਿਆ। ਤੇ ਹਜ਼ੂਰ ਕਹਿੰਦੇ ਨੇ, ਕਹੋ ਨਾਨਕ ਭਜ ਹਰ ਮਨਾ, ਹੇ ਮੇਰੇ ਮਨਾ ਉਸ ਹਰੀ ਨੂੰ ਜਪ, ਉਹਦੇ ਨਾਮ ਦਾ ਸਿਮਰਨ ਕਰ, ਕਿਉਂਕਿ ਉਹਦੇ ਜਾਤ ਹੈ ਬੀਤ, ਆਹ ਜਿਹੜੇ ਬੁਢੇਪੇ ਦੇ ਸਮੇਂ ਵਾਲੀ ਉਮਰ ਏ ਇਹ ਵੀ ਬਤੀਤ ਹੋ ਜਾਣੀ ਏ। ਤੇ ਨਾਲ ਸਾਹਿਬ ਅਗਲਾ ਬਚਨ ਕਰਦੇ ਨੇ, ਬਿਰਧ ਭਇਓ, ਜਦੋਂ ਜਰਾ ਆ ਗਿਆ, ਬੁਢੇਪਾ ਆ ਗਿਆ, ਪੂਜਾ ਨਹੀਂ, ਹੁਣ ਕੋਈ ਸਮਝ ਨਹੀਂ ਪੈਂਦੀ,
ਇਸ ਕਰਕੇ ਕਾਲ ਪਹੁੰਚੋ ਆਣ ਬੁਢੇਪੇ ਤੋਂ ਬਾਅਦ ਕਾਲ ਦਰ ਤੇ ਮੌਤ ਨੇ ਆਉਣਾ ਸੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ ਇਹ ਬਾਵਰੇ ਝੱਲੇ ਮਨੁੱਖ ਤੂੰ ਕਿਉਂ ਉਸ ਭਗਵਾਨ ਦਾ ਸਿਮਰਨ ਨਹੀਂ ਕਰਦਾ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਗੁਰਬਾਣੀ ਨੇ ਜੋਬਨ ਬਾਰੇ ਤੇ ਬੁਢੇਪੇ ਬਾਰੇ ਬੜੇ ਪਿਆਰੇ ਬਚਨ ਕੀਤੇ ਸਤਿਗੁਰੂ ਦੇ ਬਚਨ ਸੀ ਪੜ੍ਹਨਿਆ ਸਾਹਿਬ ਕਿੰਨੇ ਤਰਨਾਪੋ ਇਉਂ ਹੀ ਗਇਓ ਤੇ ਹੁਣ ਇੱਥੇ ਇੱਕ ਸਵਾਲ ਉੱਠਦਾ ਇਉਂ ਹੀ ਗਇਓ ਇਹਦਾ ਕੀ ਮਤਲਬ ਹੈ ਮਹਾਰਾਜ ਤੁਸੀਂ ਕਹਿ ਦਿੱਤਾ ਜਵਾਨੀ ਐਵੇਂ ਚਲੀ ਗਈ ਤੇ ਜੇ ਕੋਈ ਪੁੱਛੇ ਕਿਵੇਂ ਚਲੇ ਗਈ ਇਹਦਾ ਉੱਤਰ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਬਾਬਾ ਜੀ ਦਿੰਦੇ ਨੇ ਹਜ਼ੂਰ ਦਾ ਸ੍ਰੀ ਰਾਗ ਵਿੱਚ ਇੱਕ ਬਚਨ ਹੁੰਦਾ ਤੇ ਸਾਹਿਬ ਨੇ ਜਵਾਨੀ ਦਾ ਖਾਸ ਕਰਕੇ ਜ਼ਿਕਰ ਕੀਤਾ ਕਿਵੇਂ ਬਤੀਤ ਹੋ ਗਈ ਸਾਹਿਬ ਕਹਿੰਦੇ ਨੇ ਤੀਜਾ ਪੈਰ ਹੈ ਰੈਣਕੈ ਬਣਜਾਰਿਆ ਮਿੱਤਰਾ ਧਨ ਜੋਗਣ ਸਿਓ ਚਿੱਤ ਇਉਂ ਗਇਓ ਇਸ ਤਰੀਕੇ ਦੇ ਨਾਲ ਜਵਾਨੀ ਦੇ ਦਿਨ ਗਏ ਤਾਂ ਜਦੋਂ ਤੇਰੀ ਜ਼ਿੰਦਗੀ ਰੂਪੀ ਰਾਤ ਦਾ ਤੀਸਰਾ ਪੈਰ ਆਰੰਭ ਹੋਇਆ ਤੀਜਾ ਪੈਰ ਹੈ ਰੈਣਕੈ ਬਣਜਾਰਿਆ ਮਿੱਤਰਾ ਧਨ ਜੋਗਣ ਸਿਓ ਚਿੱਤ ਜਿਹੜਾ ਤੇਰਾ ਚਿੱਤ ਸੀ ਨਾ ਇੱਕ ਤਾਂ ਆਪਣੀ ਤਾਕਤ ਆਪਣੇ ਬਲ ਤੇ ਬੜਾ ਜੁੜਿਆ ਸੀ ਤੇ ਦੂਸਰਾ ਕੇਵਲ ਇੱਕੋ ਭਟਕਣਾ ਸੀ ਕਿ ਜਵਾਨੀ ਦੇ ਦਿਨ ਵਿੱਚ ਜਿਤਨੀ ਵੱਧ ਤੋਂ ਵੱਧ ਮੈਂ ਦੌਲਤ ਇਕੱਠੀ ਕਰ ਲਾਂ ਜਾਂ ਤਾਂ ਆਪਣੀ ਤਾਕਤ ਵਾਲੇ ਪਾਸੇ ਚਿੱਤ ਨੂੰ ਜੋੜਿਆ ਤੇ ਜਾਂ ਦੌਲਤ ਵੱਲ ਜੋੜਿਆ ਬਸ ਇਹਨੇ ਦੋ ਗੱਲਾਂ ਕਰਕੇ ਤੇਰੀ ਜਵਾਨੀ ਵਿਅਰਥ ਚਲੀ ਗਈ ਪਰ ਨਾਪੋ ਇਉਂ ਹੀ ਗਇਓ ਤੇ ਸਾਹਿਬ ਕਹਿ ਰਹੇ ਨੇ ਤੀਜਾ ਪੈਰ ਹੈ ਰੈਣਕੈ ਬਣਜਾਰਿਆ ਮਿੱਤਰਾ ਧਨ ਜੋਗਣ ਸਿਓ ਚਿੱਤ ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ ਵੱਡਾ ਛੁੱਟੈ ਜਿੱਤ ਹਰ ਕਾ ਨਾਮ ਨਾ ਚੇਤੀ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਧਨ ਚੋਂ ਰੱਤਾ ਜੋਬਨ ਮੱਤਾ ਐਲਾ ਜਨਮ ਗਵਾਇਆ ਧਰਮ ਚੇਤੀ ਵਪਾਰ ਨਾ ਕੀਤੋ ਜਵਾਨੀ ਦੇ ਦਿਨਾਂ ਵਿੱਚ ਕਦੀ ਤੂੰ ਧਰਮ ਲਈ ਵਪਾਰ ਕੀਤਾ ਕਦੀ ਤੂੰ ਨਾਮ ਦਾ ਅਭਿਆਸ ਕੀਤਾ ਧਰਮ ਚੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਨਿਤ ਕਉ ਨਾਨਕ ਤੀਜੈ ਪਹਿਰੈ ਪ੍ਰਾਣੀ ਧਨ ਜੋਗਣ ਸਿਓ ਚਿੱਤ ਤਰਨਾਪੋ ਇਉਂ ਹੀ ਗਇਓ ਦੇਖ ਜਵਾਨੀ ਦੇ ਦਿਨ ਐਵੇਂ ਚਲੇ ਗਏ ਨੇ ਵਿਅਰਥ ਸਤਿਗੁਰੂ ਨੇ ਕਿਰਪਾ ਕਰਕੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤਾ ਸਾਹਿਬ ਦੇ ਜਦੋਂ ਅਸੀਂ ਪਹਿਰੇ ਪੜ੍ਹਨੇ ਹਨ ਇੱਥੇ ਤਾਂ ਸਾਹਿਬ ਕਹਿੰਦੇ ਧਨ ਜੋਗਣ ਸਿਓ ਚਿੱਤ ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਇਸ ਤੋਂ ਅਗਲੇ ਸ਼ਬਦ ਦਾ ਪਾਠ ਕਰਨੇ ਆ ਉੱਥੇ ਸਾਹਿਬ ਕਹਿੰਦੇ ਤੀਜਾ ਪੈਰ ਹੈ ਰੈਣਕੈ ਬਣਜਾਰਿਆ ਮਿੱਤਰਾ ਸਰ ਹੰਸ ਉਲਖੜੇ ਆਏ ਜਦੋਂ ਇਸ ਪੰਕਤੀ ਨੂੰ ਪੜ੍ਹਨੇ ਆ ਹਜ਼ੂਰ ਨੇ ਕਮਾਲ ਦੇ ਬਚਨ ਕਹਿਣ ਲੱਗੇ ਦੇਖ ਸਜਣਾ ਆ ਤੀਜਾ ਪੈਰ ਏ ਜਵਾਨੀ ਦਾ ਤੇ ਇਸ ਜੋਬਨ ਤੋਂ ਬਾਅਦ ਤੇਰੇ ਤੇ ਬੁਢੇਪੇ ਨੇ ਆਉਣਾ ਤੇ ਹਜ਼ੂਰ ਨੇ ਸ਼ਬਦ ਵਰਤਿਆ ਸਰ ਹੰਸ ਉਲਖੜੇ ਆਏ ਹੁਣ ਜਦੋਂ ਇਹਦੇ ਅਸੀਂ ਅਰਥ ਕਰਨੇ ਹਾਂ ਸਾਹਿਬ ਨੇ ਕਹਿਤੇ ਕਮਾਲ ਦੇ ਬਚਨ ਕਹਿ ਨੇ ਕਹਿੰਦੇ ਤੇਰੀ ਜ਼ਿੰਦਗੀ ਦਾ ਤੀਜਾ ਪੈਰ ਨਿਕਲਦਾ ਪਿਆ ਤੇ ਯਾਦ ਰੱਖ ਇੱਥੇ ਸਰ ਦਾ ਅਰਥ ਸਿਰ ਉੱਤੇ ਸਰ ਦੇ ਰਾਰੇ ਨੂੰ ਤਿਆਰੀਏ ਸਿਰ ਵਿੱਚ ਜਾਂ ਸਰ ਉੱਤੇ ਸਰ ਹੰਸ ਉਲਖੜੇ ਆਏ ਹੰਸ ਅਕਸਰ ਆਪਾਂ ਚੱਕਦੇ ਹਾਂ ਮਾਨ ਸਰੋਵਰ ਦੇ ਕੰਢੇ ਮਿਲਦਾ ਇੱਥੇ ਹੰਸ ਦਾ ਮਤਲਬ ਇਹ ਨਹੀਂ ਆਪਾਂ ਕਰਨਾ ਕਿ ਤੇਰੇ ਸਿਰ ਉੱਪਰ ਆ ਕੇ ਹੰਸ ਬਹਿ ਗਏ ਨੇ ਇੱਥੇ ਕੇਵਲ ਇੱਕ ਪ੍ਰਤੀਕ ਲਿਆ ਕਿਉਂਕਿ ਹੰਸ ਦੇ ਖੰਭਾਂ ਦਾ ਰੰਗ ਚਿੱਟਾ ਤੇ ਸਾਹਿਬ ਕਹਿਣ ਲੱਗੇ ਉਹ ਪ੍ਰਾਣੀ ਜਵਾਨੀ ਦੇ ਦਿਨਾਂ ਵਿੱਚ ਤੇਰੇ ਸਿਰ ਦੇ ਕੇਸ ਕਾਲੇ ਨੇ ਹੁਣ ਦੇਖ ਸਰ ਹੰਸ ਉਲਟੜੇ ਆਏ ਤੇਰੇ ਸਿਰ ਦੇ ਕੇਸਾਂ ਦਾ ਰੰਗ ਇਸ ਤਰ੍ਹਾਂ ਦਾ ਹੋ ਗਿਆ ਜਿਵੇਂ ਹੰਸ ਦੇ ਖੰਭਾਂ ਦਾ ਰੰਗ ਚਿੱਟਾ ਹੁੰਦਾ ਤਰਨਾਪੋ ਇਉਂ ਜੀ ਗਇਓ ਤੀਜੇ ਪੈਰ ਹੈ ਰੈਣਕੈ ਬਣ ਜਾ ਰਿਹਾ ਮਿੱਤਰਾ ਸਰ ਹੰਸ ਉਲਟੜੇ ਆਏ ਸਾਹਿਬ ਕਹਿੰਦੇ ਨੇ ਜੋਬਣ ਘਟੈ ਸਤਿਗੁਰੂ ਕਹਿੰਦੇ ਨੇ ਜਰਵਾ ਜਿਣੈ ਤਰਨਾਪੋ ਇਉਂ ਹੀ ਗਇਓ ਜੋਬਣ ਘਟੈ ਜਵਾਨੀ ਦੇ ਦਿਨ ਘਟਦੇ ਪਏ ਨੇ ਜਰਵਾ ਜਿਣੈ ਬਣ ਜਾ ਰਿਹਾ ਮਿੱਤਰਾ ਆਪ ਘਟੈ ਦਿਨ ਜਾਏ ਦੇਖ ਹੁਣ ਜਵਾਨੀ ਦੇ ਨਾਲ ਬੁਢੇਪਾ ਆ ਗਿਆ ਤੇ ਜਿਹੜੀ ਮਾਲਕ ਨੇ ਤੈਨੂੰ ਉਮਰ ਬਖਸ਼ੀ ਹੈ ਤੇਰੇ ਕੋਲੋਂ ਜਾਂਦੀ ਪਈ ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਤੇ ਕੁਦਰਤ ਦਾ ਇੱਕ ਨੇਮ ਜੇ ਸਮੇਂ ਨੇ ਹਮੇਸ਼ਾ ਟਿਕੇ ਨਹੀਂ ਰਹਿਣਾ ਬਾਬਾ ਫਰੀਦ ਸਾਹਿਬ ਦੀ ਜ਼ਿੰਦਗੀ ਵਿੱਚੋਂ ਉਹਨਾਂ ਦੀ ਬਾਣੀ ਵਿੱਚੋਂ ਅਸੀਂ ਕੁਝ ਬਚਨ ਸਰਵਣ ਕੀਤੇ ਤੇ ਚਿੱਤ ਕੀਤਾ ਬਾਬਾ ਜੀ ਦੀ ਬਾਣੀ ਦਾ ਆਧਾਰ ਬਣਾ ਕੇ ਆਪਾਂ ਅੱਜ ਇਸ ਸ਼ਲੋਕ ਨੂੰ ਪੜਚੋਲ ਲਈਏ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕੀਤਾ ਕਹਿੰਦੇ ਨੇ ਸੱਜਣਾ ਰੁੱਤ ਕਦੀ ਨਹੀਂ ਟਿਕੀ ਰਹਿੰਦੀ ਆਪਾਂ ਤੱਕਦੇ ਹਾਂ ਜੇ ਹੁਣ ਸਰਦੀ ਆਈ ਹੈ
ਇਹ ਸਰਦੀ ਮਤ ਸਮਝੇ, ਮੈਂ ਸਦਾ ਟਿਕੇ ਰਹਿਣਾ। ਇਸ ਸਰਦੀ ਤੋਂ ਬਾਅਦ ਬਸੰਤ ਵੀ ਆਏਗੀ, ਜਿਹੜੀ ਰੁੱਤ ਉਹਨਾਂ ਨੇ ਹਿੰਦੁਸਤਾਨ ਦੀ ਧਰਤੀ ਤੇ ਸਾਹਮਣੇ ਰੱਖ ਕੇ ਬਚਨ ਕਹਿ ਕਹਿੰਦੇ, ਜੇ ਸਰਦੀ ਆਈਏ ਤੇ ਸਰਦੀ ਨੇ ਸਦਾ ਨਹੀਂ ਟਿਕੇ ਰਹਿਣਾ, ਉਸ ਤੋਂ ਬਾਅਦ ਬਸੰਤ ਨੇ ਆਉਣਾ। ਤੇ ਜੇ ਸੱਜਣਾ ਬਸੰਤ ਦੀ ਰੁੱਤ ਆ ਗਈਏ ਤੇ ਬਸੰਤ ਨੇ ਸਦਾ ਨਹੀਂ ਟਿਕੇ ਰਹਿਣਾ, ਉਸ ਤੋਂ ਬਾਅਦ ਗਰਮੀ ਦੀ ਰੁੱਤ ਆਉਣੀ ਹੈ। ਜੇ ਗਰਮੀ ਦੀ ਰੁੱਤ ਆਈਏ ਉਹਨੇ ਨਹੀਂ ਟਿਕੇ ਰਹਿਣਾ। ਯਾਦ ਰੱਖੀ, ਉਦੋਂ ਬਾਅਦ ਬਰਸਾਤ ਦਾ ਸਮਾਂ ਆ ਜਾਂਦਾ ਹੈ। ਜਿਵੇਂ ਰੁੱਤ ਨਹੀਂ ਟਿਕੇ ਰਹਿੰਦੀ ਤੇ ਜਿੰਨਾ ਰੁੱਖਾਂ ਨੂੰ ਆਪਾਂ ਦੇਖਦੇ ਹਾਂ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਹਨਾਂ ਰੁੱਖਾਂ ਨੇ ਵੀ ਨਹੀਂ ਟਿਕੇ ਰਹਿਣਾ। ਹੁਣ ਰੁੱਖ ਧਰਤੀ ਤੇ ਪੈਦਾ ਹੋਇਆ ਤੇ ਬਾਬਾ ਜੀ ਕਹਿੰਦੇ ਨੇ ਜਦੋਂ ਰੁੱਤ ਬਦਲਦੀ ਹੈ ਤੇ ਉਸ ਰੁੱਤ ਦਾ ਅਸਰ ਜਿਹੜਾ ਰੁੱਖ ਦੇ ਉੱਪਰ ਵੀ ਹੁੰਦਾ। ਸਰਦੀ ਦੀ ਰੁੱਤ ਆਈ ਤੇ ਉਸ ਰੁੱਖ ਦੇ ਉੱਪਰ ਅਸਰ ਹੋਇਆ। ਜਿਹੜੇ ਪੱਤੇ ਅੱਤ ਦੇ ਕੀਲੇ ਸਨ, ਜਿਨ੍ਹਾਂ ਪੱਤਿਆਂ ਦੀ ਹਰਿਆਵਲ ਨੇਤਰਾਂ ਨੂੰ ਠੰਡ ਪਹੁੰਚਾਉਂਦੀ ਸੀ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਉਹ ਪੱਤੇ ਪੀਲੇ ਪੈ ਗਏ ਨੇ। ਕੇਵਲ ਪੀਲੇ ਨਹੀਂ, ਕੁਝ ਸਮੇਂ ਤੋਂ ਬਾਅਦ ਉਹ ਪੀਲੇ ਪੱਤੇ ਰੁੱਖ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗ ਪਏ ਨੇ। ਤੇ ਬਾਬੇ ਨੇ ਉਸ ਟੁੱਟੇ ਹੋਏ ਪੱਤੇ ਨੂੰ ਦੇਖ ਕੇ ਬੜੇ ਪਿਆਰੇ ਬਚਨ ਕਹਿਣ ਲੱਗੇ, ਦੇਖ ਫਰੀਦ, ਕਦੀ ਇਹ ਅੱਤ ਦਾ ਹਰਾ ਸੀ, ਇਹਦੀ ਹਰਿਆਵਲ ਅੱਖਾਂ ਨੂੰ ਠੰਡ ਪਹੁੰਚਾਉਂਦੀ ਸੀ, ਇਹਦੀ ਛਾਂ ਦੇ ਥੱਲੇ ਲੋਕ ਆਪਣੀ ਤਪਜ ਨੂੰ ਮਿਟਾਉਂਦੇ ਸਨ, ਪਰ ਇਹਦੀ ਹਰਿਆਵਲ ਤੋਂ ਬਾਅਦ ਇਹਦੇ ਰੰਗ ਤੇ ਪੀਲਾਪਣ ਆ ਗਿਆ ਤੇ ਪਰਤ ਕੇ ਇਹੀ ਪੱਤਾ ਟਾਣੀ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ। ਜਿਵੇਂ ਇਸ ਪੱਤੇ ਨੇ ਸਦੇ ਨੇ ਟਿਕੇ ਰਹਿਣਾ ਟਾਣੀ ਦੇ ਨਾਲ, ਫਰੀਦ ਤੂੰ ਆਪਣੀ ਜ਼ਿੰਦਗੀ ਵੱਲ ਝਾਤੀ ਮਾਰ ਲਈ, ਜਿਹੜੀ ਤੇਰੇ ਜੋਬਨ ਦੀ ਅੱਜ ਹਰਿਆਵਲ ਏ ਇਹਨੇ ਵੀ ਟਿਕੇ ਨਹੀਂ ਰਹਿਣਾ। ਜਦੋਂ ਬੁਢੇਪੇ ਦੀ ਰੁੱਤ ਆਉਣੀ ਏ ਇਹਦਾ ਵੀ ਰੰਗ ਪਰਤਣਾ ਹੈ, ਤੇ ਜਿਵੇਂ ਪੀਲੇ ਹੋਣ ਤੋਂ ਬਾਅਦ ਪੱਤਾ ਜ਼ਮੀਨ ਤੇ ਡਿੱਗ ਪੈਂਦਾ ਹੈ, ਸੱਜਣਾ ਇਹਨੇ ਵੀ ਬੁਢੇਪੇ ਤੋਂ ਬਾਅਦ ਇੱਕ ਦਿਨ ਮੌਤ ਦੀ ਝੋਲੀ ਵਿੱਚ ਚਲੇ ਜਾਂਦੇ। ਬਾਬਾ ਜੀ ਨੇ ਇਸ ਤਰਨਾਪੋ ਦੀ ਵਿਆਖਿਆ ਕਰਦਿਆਂ ਬਚਨ ਕੀਤਾ, ਕਹਿਣ ਲੱਗੇ ਰੁੱਤ ਫਿਰੀ ਬਣ ਕੰਬਿਆ। ਰੁੱਤ ਫਿਰੀ ਦਾ ਅਰਥ ਸਮਾਂ ਤਬਦੀਲ ਹੋਇਆ, ਰੁੱਤ ਬਦਲੀਏ। ਰੁੱਤ ਫਿਰੀ ਬਣ ਕੰਬਿਆ, ਜਿਹੜੇ ਜੰਗਲ ਦੇ ਰੁੱਖ ਸਨ ਉਹ ਕੰਬਿਆ ਦਰ ਤੇ ਹਿੱਲ ਗਏ ਨੇ, ਸਮੇਂ ਨੇ ਉਹਨਾਂ ਉੱਪਰ ਵੀ ਅਸਰ ਕੀਤਾ। ਪੱਤ ਝੜੇ ਚੜ ਪਾਹੇ, ਜਿਹੜੇ ਪੱਤੇ ਹਰੇ ਸਨ ਉਹ ਵੀ ਪੀਲੇ ਹੋ ਕੇ ਝੜ ਗਏ। ਤੇ ਬਾਬਾ ਜੀ ਕਹਿਣ ਲੱਗੇ, ਸੱਜਣਾ ਚਾਰੇ ਕੁੰਡਾਂ ਪਾ ਢੂੰਡੀਆਂ, ਚਾਰੇ ਦਿਸ਼ਾਵਾਂ ਨੂੰ ਢੂੰਡ ਕੇ ਆਇਆ, ਰਹਿਣ ਕਥਾਉ ਨਾ ਹੈ, ਕੋਈ ਥਾਂ ਐਸੀ ਨਹੀਂ ਲੱਗਦੀ ਜਿਹਨੇ ਸਦਾ ਟਿਕੇ ਰਹਿਣਾ ਹੋਵੇ, ਕਿਉਂਕਿ ਇਹ ਸਮਾਂ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਜਵਾਨੀ ਦੇ ਦਿਨ ਨਿਕਲ ਗਏ, ਬੁਢੇਪਾ ਆ ਗਿਆ, ਤੇ ਦੇਖ ਤੇਰੀ ਉਮਰ ਬੁਢੇਪੇ ਦੇ ਦਿਨਾਂ ਦੇ ਵਿੱਚ ਵੀ ਬਤੀਤ ਪਈ ਹੁੰਦੀ।

ਤੀਜਾ ਜਿਹੜੇ ਤੇਰੇ ਘਰ ਦੇ ਬਗੀਚੇ ਵਿੱਚ ਫੁੱਲ ਖਿੜੇ ਨੇ, ਇਹਨਾਂ ਤਿੰਨਾਂ ਦੀ ਹੱਸੀ ਕੇਵਲ ਚਾਰ ਦਿਨ ਦੀ ਆ, ਕਿਉਂਕਿ ਇਹਨਾਂ ਦੇ ਛੇੜੇ ਆਉਂਦਿਆਂ ਵੀ ਦੇਰ ਨਹੀਂ ਲੱਗਦੀ ਤੇ ਇਹਨਾਂ ਦੇ ਮੁਰਝਾਉਂਦਿਆਂ ਵੀ ਦੇਰ ਨਹੀਂ ਲੱਗਦੀ। ਸਤਿਗੁਰੂ ਨੇ ਉਦਾਹਰਣ ਦਿੱਤੀ ਬਾਣੀ ਵਿੱਚ, ਕਹਿਣ ਲੱਗੇ ਤਲਾਬ ਵਿੱਚ ਕਮਲ ਦੇ ਫੁੱਲ ਖਿੜੇ ਨੇ, ਪਰ ਉਹਨਾਂ ਤੇ ਖੇੜਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਤਲਾਬ ਵਿੱਚ ਪਾਣੀ ਹੈ। ਜਦੋਂ ਤਲਾਬ ਦਾ ਪਾਣੀ ਢਲ ਜਾਣਾ ਤੇ ਉਹਦੇ ਨਾਲ ਹੀ ਉਹਨਾਂ ਪੱਤਿਆਂ ਨੇ ਉਹਨਾਂ ਫੁੱਲਾਂ ਨੇ ਮੁਰਝਾ ਜਾਣਾ। ਜਿਵੇਂ ਸੱਜਣਾ ਉਹ ਤਲਾਬ ਵਿੱਚ ਕਿੜੇ ਹੋਏ ਫੁੱਲ ਜਿਹੜੇ ਨੇ ਚਾਰ ਦਿਨਾਂ ਤੋਂ ਬਾਅਦ ਮੁਰਝਾ ਜਾਂਦੇ ਨੇ, ਇਸੇ ਤਰ੍ਹਾਂ ਸਾਡੀ ਜਵਾਨੀ ਦੇ ਦਿਨ ਨੇ ਇਹ ਵੀ ਚਾਰ ਦਿਨਾਂ ਤੋਂ ਬਾਅਦ ਚੋਲੇ ਨੇ ਪੁਰਾਣੇ ਹੋ ਜਾਂਦੇ। ਇਹਨੂੰ ਬੁਢੇਪੇ ਨੇ ਪਕੜ ਲੈਣਾ। ਬਾਬਾ ਜੀ ਦੇ ਬਚਨ ਅਸੀਂ ਸਰਵਣ ਕਰਨੇ ਆ, ਧਨ ਜੋਬਣ ਅਰ ਫੁੱਲੜਾ ਨੱਚ ਜੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ। ਢਲ ਦਰ ਤੇ ਪਾਣੀ ਦੇ ਢਲ ਨਾਲ ਢੁੱਲ ਦਰ ਤੇ ਜਿਹੜੇ ਖਿੜੇ ਹੋਏ ਫੁੱਲ ਨੇ ਉਹ ਮੁਰਝਾ ਜਾਣਗੇ। ਕਹਿਣ ਲੱਗੇ ਪਿਆਰਿਆ, ਧਨ ਜੋਬਣ ਅਰ ਫੁੱਲੜਾ ਨੱਚ ਜੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ। ਰੰਗ ਮਾਣ ਲੈ ਪਿਆਰਿਆ ਜਾਂ ਜੋਬਣ ਨਾ ਭੁੱਲਾ, ਤਿੰਨ ਥੋਗੜੇ ਥੱਕੇ ਭਇਆ ਪੁਰਾਣਾ ਚੋਲਾ, ਇਹ ਥੋੜੇ ਦਿਨਾਂ ਦੇ ਅੰਦਰ ਇਸ ਨੂੰ ਬਿਰਧ ਪਣੇ ਨੇ ਖਾ ਲੈਣਾ। ਤਰਨਾਪਾ ਨੇ ਚਲੇ ਜਾਣੇ, ਜਵਾਨੀ ਤੋਂ ਬਾਅਦ ਤੇਰੇ ਤੇ ਬੁਢੇਪਾ ਆਉਣਾ। ਤੇ ਹਜ਼ੂਰ ਫਿਰ ਅੱਗੇ ਕਹਿੰਦੇ ਨੇ, ਇਹ ਬੁਢੇਪਾ ਦੁਖਦਾਈ ਕਿੰਨਾ ਕੁ ਬਣ ਜਾਂਦਾ ਹੈ। ਵੈਸੇ ਜੇ ਗੁਰੂ ਕਿਰਪਾ ਕਰੇ ਕੋਈ ਨਾਮ ਨਾਲ ਜੁੜਿਆ ਰਹੇ ਨਾ, ਉਹਦਾ ਬੁਢੇਪਾ ਵੀ ਸੁਖਦਾਈ ਦੇ। ਨਾਮ ਤੋਂ ਟੁੱਟਣ ਤੋਂ ਬਾਅਦ ਕਦੀ ਤੱਕੋ, ਇਹ ਬੁਢੇਪਾ ਵੀ ਤਾਂ ਇੱਕ ਰੋਗ ਹੈ ਨਾ। ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਜਿਵੇਂ ਮੇਲਾ ਸੱਜਿਆ ਹੁੰਦਾ ਹੈ ਨਾ, ਤੇ ਮੇਲੇ ਦੇ ਵਿੱਚ ਕਿੰਨੀਆਂ ਦੁਕਾਨਾਂ ਬਣਦੀਆਂ ਨੇ, ਕਿਤਨੇ ਲੋਕਾਂ ਦੀ ਚਹਿਲ ਪਹਿਲੇ, ਕਿਤੇ ਝੂਟੇ ਲੋਕ ਪੈ ਝੂਟਦੇ ਨੇ, ਕਿਤੇ ਲੋਕ ਸਵਾਦਿਸ਼ਟ ਭੋਜਨ ਪੈ ਖਾਂਦੇ ਨੇ। ਪਰ ਉਹ ਇੱਕ ਗੱਲ ਕਹਿੰਦਾ, ਯਾਦ ਰੱਖਣਾ ਜਦੋਂ ਮੇਲਾ ਉੱਜੜ ਜਾਂਦਾ ਹੈ ਨਾ, ਜਿਨ੍ਹਾਂ ਭੱਠੀਆਂ ਦੇ ਵਿੱਚ ਭੋਜਨ ਤਿਆਰ ਹੁੰਦਾ ਸੀ ਉਹਨਾਂ ਦੀ ਕੇਵਲ ਸਵਾਹ ਉੱਡਦੀ ਪਈ ਹੈ। ਜਿਨ੍ਹਾਂ ਕਾਗਜ਼ ਦੇ ਟੁਕੜਿਆਂ ਤੇ ਰੱਖ ਕੇ ਲੋਕਾਂ ਨੇ ਕੁਝ ਖਾਧਾ, ਉਹ ਕਾਗਜ਼ ਦੇ ਟੁਕੜੇ ਤੇ ਪੱਤੇ ਪੈ ਰੁਲਦੇ ਨੇ। ਜਿਵੇਂ ਮੇਲਾ ਉੱਜੜਨ ਤੋਂ ਬਾਅਦ ਕੇਵਲ ਕਾਗਜ਼ ਤੇ ਡਿੱਗੇ ਹੋਏ ਪੱਤੇ ਤੇ ਲੱਕੜਾਂ ਦੀ ਸੜੀ ਹੋਈ ਸਵਾਹ ਮਿਲਦੀ ਹੈ। ਕਹਿਣ ਲੱਗੇ, ਬੁਢੇਪੇ ਨਾਲ ਵੀ ਇਹ ਕੁਝ ਵਾਪਰਦਾ। ਜਵਾਨੀ ਤਾਂ ਇੱਕ ਮੇਲੇ ਦੀ ਤਰ੍ਹਾਂ ਹੈ, ਜਿਵੇਂ ਭਰਿਆ ਹੋਇਆ ਮੇਲਾ ਹੈ, ਤੇ ਬੁਢੇਪਾ ਇਸ ਤਰ੍ਹਾਂ ਆ ਜਾਂਦਾ ਜਿਵੇਂ ਮੇਲਾ ਉੱਜੜਨ ਤੋਂ ਬਾਅਦ, ਮੇਲਾ ਖਤਮ ਹੋਣ ਤੋਂ ਬਾਅਦ ਉਜਾੜ ਆ ਜਾਂਦੀ। ਉਹ ਰੌਣਕ ਨਹੀਂ, ਉਹ ਤਾਕਤ ਨਹੀਂ, ਉਹ ਸਜਾਵਟ ਨਹੀਂ, ਉਹ ਸੁੰਦਰਤਾ ਨਹੀਂ। ਤੇ ਬੜੇ ਪਿਆਰੇ ਬਚਨ ਕਹੇ ਸਨ ਪੰਡਿਤ ਗੁਲਾਬ ਸਿੰਘ ਨੇ। ਉਹ ਕਹਿੰਦਾ, ਹੇ ਮੇਰੇ ਮਾਲਕ, ਅੱਜ ਬੁਢੇਪੇ ਦੇ ਰੋਗ ਨੂੰ ਦੇਖ ਕੇ ਨਾ ਮੈਂ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਕਰਨਾ ਹੈ। ਤੇ ਪੁੱਛਿਆ, ਬੁਢੇਪਾ ਕਿੰਨਾ ਕੁ ਦੁਖਦਾਈ ਹੈ? ਤੇ ਪੰਡਿਤ ਗੁਲਾਬ ਸਿੰਘ ਲਿਖਦੇ ਨੇ ਬਾਬਰ ਸਿਮਰਤ ਗ੍ਰੰਥ ਦੇ ਅੰਦਰ, ਕਹਿੰਦੇ ਨੇ ਜਦੋਂ ਜੋਬਨ ਸੀ ਨਾ ਉਦੋਂ ਸਾਰੇ ਪ੍ਰੀਤ ਕਰਦੇ ਸਨ, ਜਦੋਂ ਬਚਪਨ ਸੀ ਹਰ ਇੱਕ ਨੂੰ ਮੈਂ ਪਿਆਰਾ ਲੱਗਦਾ ਸਾਂ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ, ਤੇ ਜਨਮ ਤੋਂ ਬਾਅਦ ਜਿਹੜੇ ਬਚਪਨ ਦੇ ਦਿਨ ਨੇ ਉਹ ਇੰਨੇ ਕੁ ਪਿਆਰੇ ਨੇ, ਦੁਸ਼ਮਣ ਵੀ ਬਿਰਤੀ ਵਾਲਾ ਕਈ ਵਾਰੀ ਬੱਚੇ ਨੂੰ ਦੇਖ ਕੇ ਪਿਆਰ ਕਰਦਾ, ਉਹ ਵੀ ਉਹਨੂੰ ਗੋਦ ਵਿੱਚ ਲੈ ਲੈਂਦਾ। ਪੰਡਿਤ ਗੁਲਾਬ ਸਿੰਘ ਕਹਿੰਦੇ ਨੇ, ਜਦੋਂ ਬਚਪਨ ਸੀ ਉਦੋਂ ਹਰ ਕੋਈ ਮੈਨੂੰ ਗੋਦ ਵੀ ਚੁੱਕਦਾ ਸੀ, ਜਦੋਂ ਜਵਾਨੀ ਆਈ ਉਦੋਂ ਮੈਂ ਆਪਣੇ ਸਰੀਰ ਨੂੰ ਪਿਆਰ ਕੀਤਾ, ਉਦੋਂ ਲੋਕਾਂ ਨੇ ਵੀ ਮੇਰੀ ਤਾਕਤ ਨੂੰ ਦੇਖ ਕੇ ਮੇਰੇ ਨਾਲ ਨੇਹ ਪਾਇਆ। ਕਹਿਣ ਲੱਗੇ, ਅੱਜ ਬੁਢੇਪਾ ਆ ਗਿਆ, ਜਿਹੜੇ ਪਿਆਰ ਕਰਦੇ ਸਨ ਅੱਜ ਉਹ ਵੈਰੀ ਬਣੇ ਬੈਠੇ ਨੇ। ਕਹਿਣ ਲੱਗੇ, ਇੱਥੋਂ ਤੱਕ ਬਾਹਰ ਦੇ ਨਹੀਂ, ਬੁਢੇਪੇ ਵਿੱਚ ਤਾਂ ਆਪਣੇ ਜਿਸ ਘਰ ਨੂੰ ਬਣਾਇਆ, ਜਿਸ ਸ਼ਾਨਦਾਰ ਮਕਾਨ ਨੂੰ ਬਣਾਇਆ, ਅੱਜ ਪੁੱਤਰ ਪੋਤਰੇ ਵੀ ਆ ਕੇ ਕਹਿੰਦੇ ਨੇ, ਬਾਬਾ ਤੇਰਾ ਇਸ ਘਰ ਤੇ ਕੋਈ ਕਬਜ਼ਾ ਨਹੀਂ, ਆ ਪਕੜ ਡੰਡੋਰੀ ਡੰਗੋਰੀ ਤੇ ਘਰ ਦੀ ਬਿਊੜੀ ਵਿੱਚ ਬੈਠ ਜਾ, ਤੂੰ ਹੋਰ ਤਾਂ ਕੁਝ ਕਰਨ ਨਹੀਂ ਜੋਗਾ, ਘੱਟੋ ਘੱਟ ਘਰ ਦੇ ਬੂਹੇ ਅੱਗੇ ਬੈਠ ਕੇ ਆਉਣ ਵਾਲੇ ਕੁੱਤਿਆਂ ਨੂੰ ਤਾਂ ਮੋੜ ਦੇਗਾ ਨਾ। ਉਹ ਬਾਬਾ ਪੰਡਿਤ ਗੁਲਾਬ ਸਿੰਘ ਕਹਿੰਦਾ, ਮੇਰੇ ਮਾਲਕਾ ਇਹ ਵੀ ਦਿਨ ਵੇਖਣੇ ਪੈਣੇ ਸਨ, ਜਦੋਂ ਬਚਪਨ ਸੀ ਹਰ ਕੋਈ ਪਿਆਰ ਕਰਦਾ, ਜੋਬਨ ਵਿੱਚ ਨੇਵੇਂ, ਹੁਣ ਬੁਢੇਪੇ ਵਿੱਚ ਘਰ ਉਹੀ ਏ, ਤੇ ਘਰ ਦੀ ਡਿਊੜੀ ਵਿੱਚ ਮੇਰੀ ਮੰਜੀ ਪਈ ਏ, ਹੱਥ ਵਿੱਚ ਸੋਟਾ ਪਕੜਾਇਆ। ਤੇ ਕਹਿੰਦੇ ਨੇ ਕਿ ਘਰ ਦੇ ਦਰਵਾਜ਼ੇ ਵਿੱਚ ਖਲੋ, ਘੱਟੋ ਘੱਟ ਚਲੋ ਘਰ ਦੀ ਰਾਖੀ ਤਾਂ ਕਰੇਗਾ ਨਾ। ਤੇ ਕਹਿੰਦੇ ਨੇ, ਜੇ ਕਦੀ ਮੈਂ ਉਸ ਮੰਜੇ ਤੇ ਸੌਂ ਜਾਂਦਾ ਵਾਂ ਤੇ ਲੰਘਦੇ ਹੋ, ਕਹਿੰਦੇ ਨੇ ਬਾਬਾ ਤੈਨੂੰ ਤਾਂ ਮੰਜੇ

0: تے راکی لی بٹھایا ہے تو پیر پسار کے ستا تے جے کچھ نہیں کرن دے گا اٹھ کے منجے تے بیٹھا کہن لگا کہ میرے مالک دیکھ بڑھے پا کنا کو دکھ دائی ہے انہاں نے بڑے سونے بچن کہے کہن لگے جب جوبن تھا جن پریت کریں اب جارن میں کہیں سب کھارے سارے ویری بن گئے نے کہن لگے کہیں کچھ نہیں ادکار تمرو کر میں لو لکتی بیٹھ موئے دوارے ساڈے دروازے تے تو ڈانگ پکڑ کے بہ جا پیر ہی دیندا رہو کہن لگے ہے میرے مالک ہن کی میں کراں مینو کوئی سوچ بانی پیا ستگرو نے امرت میں بانی وچ ایسے بچن نو کیا کہن لگے پیاریا جوانی تو بعد بڈھے پا آنے ہی اس بڈھے پے وچ او اثر نہیں رہنا او طاقت نہیں رہنی تے کتنا چنگا ہوئے تو اس سمے مالک دے نام نال جڑ جا حضور نے ایسے بڑھے پے دے دکھ نو دیکھ دیا ستگرو نے امرت میں بانی وچ بچن کیتے تے گرو نانک صاحب دا بچن ہوندا ہے بڑھے پے سبندی بچن تا بڑے نے کیول تین پرمان تہاڈے نال سانجھے کرنے نے گرو نانک صاحب بھگت کبیر صاحب جی تے بھگت سیکھن صاحب جی کہ اے بڑھے پا کنا کو دکھدائی ہے ستگرو کی بانی وچ میرے بابا نانک جی کہندے نے جیسے بابا گرو تیگ بہادر کہہ رہے ہیں برد پیو سوجھے نہیں تے گرو نانک صاحب جی کہندے نے دیکھ پیاریا کہ ہن تیرے تن دے جڑے انگ نے اے بھی جواب دے گئے نے کبیر صاحب بھی اوہی بچن کردے نے تے بابا بھیکھن جی نے بھی اوہی بچن کیتے نے جدو بابا کبیر صاحب دے بچن پڑھنے ہاں تے او کہندے نے شیس چرن کر کمپن لگ گئے ہن سر بھی کمبدا پیا ہے پیر بھی کمبتے پے نے تے جنہاں ہتھاں وچ طاقت سی انہاں ہتھاں دے وچ بھی کمبا آ گیا ہے شیس چرن کر کمپن لگ گئے نینی نیر اثار بہے ہن اکھاں دے وچ جن رات پانی وگدا رہندا ہے صاحب جی کہن لگے نینی نیر اثار بہے جیوا بچن سوت نہیں نکس ہے سبرے دھرم کی آس کرے ہن تا زبان وچوں بھی بڑھے پے کر کے سوت بچن میں نکل دے کیونکہ بڑھے پے کر کے تیری زبان بھی جڑی ہے چھڑکن لگ پئی ستگرو گرو نانک صاحب نو پچھئے ਮੈਂ ਕੁਝ ਕਹਿੰਦੇ ਸਨ ਤੇਰੀ ਚਾਲ ਤਾਂ ਮੋਰ ਦੀ ਪਹਿਲਾਂ ਦੀ ਤਰ੍ਹਾਂ ਕਹਿੰਦੇ ਹੁਣ ਭੂੰਡੀ ਚਾਲ ਬਿਰਦ ਭਇਓ ਸੂਝੈ ਨਹੀਂ ਹੁਣ ਸਮਝ ਕੋਈ ਨਹੀਂ ਪੈਂਦੀ ਭੂੰਡੀ ਚਾਲ ਚਰਨ ਕਰ ਕਿਧਰੈ ਤੁਚਾ ਦੇਹ ਕੁਮਲਾਣੀ ਹੁਣ ਤਾਂ ਚਮੜੀ ਵੀ ਕੁਮਲਾ ਚੁੱਕੀ ਏ ਨੇਤਰੀ ਧੁੰਦ ਜਿਹੜੇ ਨੇਤਰ ਨੇ ਇਹਨਾਂ ਵਿੱਚ ਵੀ ਹਨੇਰਾ ਆਉਣ ਲੱਗ ਪਿਆ ਹੈ ਤਰਨ ਪੈ ਬਹਿਰੇ ਕੰਨ ਬੋਲੇ ਹੋ ਗਏ ਮਨਮੁਖ ਨਾਮ ਨਾ ਜਾਣੀ ਦੇਖ ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਵ ਤੇਰੇ ਤਾਨੂੰ ਬੁਢੇਪੇ ਨੇ ਕਹਿ ਲਏ ਇਹੀ ਬਚਨ ਬਾਬਾ ਭਗਤ ਭੀਖਣ ਸਾਹਿਬ ਨੇ ਕੀਤੇ ਜਦੋਂ ਉਹਨਾਂ ਦੇ ਬਚਨ ਪੜ੍ਹਨੇ ਹਾਂ ਤੇ ਉਹ ਵੀ ਕਹਿੰਦੇ ਨੇ ਨੈਨੋ ਨੀਰ ਬਹਿ ਤਨ ਕੀਣਾ ਭਏ ਕੇਸ ਦੁਦਵਾਨੀ ਰੁਦਾ ਕੰਟ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪੁਰਾਣੀ ਸਾਹਿਬ ਕਹਿਣ ਲੱਗੇ ਬੁਢੇਪੇ ਨੇ ਆ ਕੇ ਘੇਰ ਲਿਆ ਹੁਣ ਸਮਝ ਕੋਈ ਨਹੀਂ ਪੈਂਦੀ ਕਿ ਕੀ ਕਰਾਂ ਕਿਹੜੇ ਤਰੀਕੇ ਦੇ ਨਾਲ ਮੈਂ ਆਪਣੇ ਆਪ ਨੂੰ ਬਚਾਵਾਂ ਪਰ ਪਿਆਰਿਓ ਜਦੋਂ ਜਵਾਨੀ ਦੇ ਦਿਨ ਕਿਸੇ ਨੇ ਮਾਲਕ ਦੀ ਯਾਦ ਵਿੱਚ ਬਤੀਤ ਕੀਤੇ ਹੋਣ ਤੇ ਜੇ ਬੁਢੇਪੇ ਵਿੱਚ ਸਰੀਰ ਦੇ ਅੰਗ ਜਵਾਬ ਵੀ ਦੇ ਜਾਣ ਤੇ ਅੰਦਰ ਦੀ ਪ੍ਰੀਤ ਕਦੀ ਵਿਰਸਦੀ ਨਹੀਂ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਜੇ ਜਵਾਨੀ ਚਲੀ ਗਈ ਬੁਢੇਪੇ ਨੂੰ ਸਾਂਭ ਲੈ ਪਿਆਰਿਆ ਅੰਗ ਜਵਾਬ ਦੇ ਦੇਣਗੇ ਪਰ ਜਿਹਦੇ ਚਰਨਾਂ ਨੂੰ ਤੂੰ ਪ੍ਰੀਤ ਕਰੇਗਾ ਉਸ ਮੇਰੇ ਮਾਲਕ ਨੇ ਕਦੀ ਵੀ ਤੈਨੂੰ ਜਵਾਬ ਨਹੀਂ ਦੇਣਾ ਤੇ ਸਤਿਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਜੀਵਨ ਵਿੱਚ ਬੇਅੰਤ ਐਸੀਆਂ ਉਦਾਹਰਨਾਂ ਮਿਲਦੀਆਂ ਨੇ ਜਿਨ੍ਹਾਂ ਨੇ ਬੁਢੇਪੇ ਵਿੱਚ ਵੀ ਯਾਦ ਕੀਤਾ ਭਾਵੇਂ ਤਨ ਦੇ ਇੰਦਰੇ ਤਾਂ ਜਵਾਬ ਦੇ ਗਏ ਪਰ ਅੰਦਰੋਂ ਨੇ ਕਰਨ ਵਾਲਿਆਂ ਨੂੰ ਗੁਰੂ ਨਾਨਕ ਨੇ ਬੁਢੇਪੇ ਵਿੱਚ ਵੀ ਨਿਵਾਜ ਦਿੱਤਾ ਜਦੋਂ ਅਸੀਂ ਤੱਕਦੇ ਹਾਂ ਕਿ ਰਾਏ ਭੋਏ ਦੀ ਤਲਵੰਡੀ ਏ ਚਾਰ ਚੁਫੇਰੇ ਵਣ ਨੇ ਜਾਂ ਕਿਤੇ ਸਾਨੂੰ ਜੰਡ ਨਜ਼ਰ ਆਉਂਦੇ ਨੇ ਤੇ ਇਹਨਾਂ ਵਣਾਂ ਦੇ ਚਾਰ ਚੁਫੇਰੇ ਨਾਲ ਦੂਰ ਦੂਰ ਤੱਕ ਮਨੁੱਖ ਬੈਠੇ ਨੇ ਕਿਸੇ ਨੇ ਆਪਣੇ ਹੱਥ ਵਿੱਚ ਤਲਵਾਰ ਪਕੜੀ ਏ ਕਿਸੇ ਨੇ ਤੀਰ ਕਮਾਨ ਪਕੜਿਆ ਹੈ ਕਿਸੇ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ ਹੈ ਤੇ ਇਹਨਾਂ ਦੇ ਪਹਿਰੇ ਦੇ ਵਿਚਕਾਰ ਨਾਲ ਇੱਕ ਮੰਜਾ ਡੱਠਾ ਹੈ ਉਸ ਮੰਜੇ ਦੇ ਉੱਪਰ ਇੱਕ ਬਜ਼ੁਰਗ ਪਿਆ ਹੈ ਤੇ ਉਹ ਬਜ਼ੁਰਗ ਕਦੀ ਉੱਚ ਬੈਠਦਾ ਹੈ ਕਦੀ ਉਹ ਫਿਰ ਮੰਜੇ 'ਤੇ ਲੇਟ ਜਾਂਦਾ ਹੈ ਅਤੇ ਉਹਦੇ ਨੇਤਰ ਜਿਹੜੇ ਨੇ ਉਹਨਾਂ ਨੂੰ ਨਜ਼ਰ ਘੱਟ ਆਉਂਦਾ ਕੇਸ ਉਹਦੇ ਦੁੱਧ ਵਰਗੇ ਚਿੱਟੇ ਹੋ ਚੁੱਕੇ ਨੇ ਅਤੇ ਜਦੋਂ ਉਹ ਤੁਰਦਾ ਉਦੋਂ ਵੀ ਕਿਸੇ ਦਾ ਸਹਾਰਾ ਲੈ ਕੇ ਜਾਂ ਕਿਸੇ ਡਗੋਰੀ ਦੇ ਆਸਰੇ ਤੁਰਦਾ ਤੇ ਜਦੋਂ ਬੈਠਦਾ ਅੱਖਾਂ ਵਿੱਚ ਪਾਣੀ ਭਰ ਲੈਂਦਾ ਤੇ ਨੇਤਰਾਂ ਨਾਲ ਦੇਖਦਾ ਦੂਰੋਂ ਤੇ ਆਵਾਜ਼ ਦੇ ਕੇ ਪੁੱਛਦਾ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਕਿ ਕਿਤੇ ਦੂਰੋਂ ਮੇਰਾ ਗੁਰੂ ਨਾਨਕ ਆਉਂਦਾ ਦਿਖਦਾ ਪਿਆ ਬੁਢੇਪਾ ਉਹਦੇ ਤੇ ਵੀ ਆਇਆ ਮੈਂ ਅਰਜ਼ ਕਰ ਰਿਹਾ ਜੇ ਮਨਾ ਤੂੰ ਜਵਾਨੀ ਦੇ ਦਿਨ ਸਾਂਭ ਲਏ ਨੇ ਤੇ ਬੁਢੇਪੇ ਵਿੱਚ ਮੇਰੇ ਗੁਰੂ ਨੂੰ ਤੂੰ ਪ੍ਰੀਤ ਕਰੇ ਤੇ ਸਤਿਗੁਰੂ ਤੇਰੀ ਪ੍ਰੀਤ ਦੀ ਕੀਮਤ ਦੇਣਗੇ ਸਾਹਿਬ ਤੇਰੇ ਪ੍ਰੀਤ ਦੀ ਕਦਰ ਜਾਣਦੇ ਨੇ ਕਹਿੰਦੇ ਨੇ ਜਦੋਂ ਉਹ ਬੈਠਦਾ ਇੰਤਜ਼ਾਰ ਕਰਦਾ ਤੇ ਇੰਨੀ ਦੇਰ ਨੂੰ ਕੀ ਤੱਕਦਾ ਕਿ ਸਾਹਮਣਿਓ ਦੋ ਘੋੜਿਆਂ ਨਾਲ ਜੁੜਿਆ ਹੋਇਆ ਇੱਕ ਰੇੜਾ ਆਉਂਦਾ ਤੇ ਉਸ ਰੇੜੇ ਵਿੱਚ ਕੋਈ ਹੋਰ ਨਹੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਏ ਜਦੋਂ ਉਹ ਉਤਰਦੀ ਏ ਤੇ ਇਹ ਬਜ਼ੁਰਗ ਨੂੰ ਕੋਈ ਦੱਸਦਾ ਰਾਏ ਜੀ ਕੋਈ ਹੋਰ ਨਹੀਂ ਬਜ਼ੁਰਗ ਇਸ ਪਿੰਡ ਦਾ ਮਾਲਕ ਏ ਰਾਏ ਜੀ ਦੇਖੋ ਗੁਰੂ ਨਾਨਕ ਸਾਹਿਬ ਦੀ ਭੈਣ ਬੇਬੇ ਨਾਨਕੀ ਆਈ ਏ ਤੇ ਉਸ ਦੇ ਮੰਜੇ ਤੋਂ ਤੇ ਬੇਬੇ ਨਾਨਕੀ ਰੇੜੇ ਤੋਂ ਉਤਰ ਪੈਂਦੀ ਏ ਤੇ ਇਹ ਰਾਏ ਬੁਲਾਰ ਕਹਿੰਦਾ ਆ ਬੇਬੇ ਤੂੰ ਗੁਰੂ ਨਾਨਕ ਦੀ ਪਿਆਰੀ ਭੈਣ ਏ ਦੱਸ ਹਾਂ ਮੈਂ ਕਿੰਨੇ ਦਿਨਾਂ ਦਾ ਸਵੇਰੇ ਆਉਂਦਾ ਵਾਂ ਸ਼ਾਮ ਤੱਕ ਵਣਾਂ ਵਿੱਚ ਬੈਠਣਾ ਵਾਂ ਕਿ ਮੇਰਾ ਗੁਰੂ ਨਾਨਕ ਆਏਗਾ ਮੈਨੂੰ ਇੰਝ ਲੱਗਦਾ ਹੁਣ ਮੇਰੇ ਕੇਸ ਵੀ ਚਿੱਟੇ ਨੇ ਦੇਖ ਮੇਰਾ ਤਨ ਵੀ ਬੁਢੇਪੇ ਨੇ ਖਾ ਲਿਆ ਹੁਣ ਤਾਂ ਕੰਧੀ ਉੱਤੇ ਰੁਕੜਾ ਪਤਾ ਨਹੀਂ ਕਦੋਂ ਮੌਤ ਨੇ ਆ ਜਾਣਾ ਤੇ ਸੋਚਣਾ ਵਾਂ ਕਿ ਮੌਤ ਆਉਣ ਤੋਂ ਪਹਿਲਾਂ ਜੇ ਕਿਤੇ ਗੁਰੂ ਨਾਨਕ ਆ ਜਾਏ ਤੇ ਮੈਂ ਆਪਣੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਵਾਂ ਇਹ ਗੱਲ ਬਾਬਾ ਫਰੀਦ ਸਾਹਿਬ ਨੇ ਕਹੀ ਕਹਿਣ ਲੱਗੇ ਦੇਖ ਮਣਾ ਫਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਪਲੀਆਂ ਦਰ ਕੇ ਚਿੱਟੀਆਂ ਹੋ ਗਈਆਂ ਸਫੇਦ ਹੋ ਗਈਆਂ ਫਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਕਹਿਣ ਲੱਗੇ ਰੇਮਨ ਗੈਲੇ ਬਾਵਲੇ ਮਾਣੀ ਕਿਆ ਰਲੀਆਂ ਤਾਂ ਹੀ ਬਾਬਾ ਫਰੀਦ ਸਾਹਿਬ ਨੇ ਬਾਣੀ ਵਿੱਚ ਕਿਹਾ ਸੀ ਕਹਿਣ ਲੱਗੇ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਤਨ ਸਾਖ ਪਖੰਡੀ ਆਇਆ ਕਹਿਣ ਲੱਗੇ ਹੁਣ ਤਾਂ ਇਹ ਸਾਖਾਂ ਵੀ ਪੱਕ ਚੁੱਕੀਆਂ ਨੇ ਸਾਖ ਪਖੰਡੀ ਆਇਆ ਕਹਿਣ ਲੱਗੇ ਹੋਰ ਕਰੇਂਦੀ ਵਨ ਹੁਣ ਤਾਂ ਤਨ ਦੀ ਜਿਹੜੀ ਟਾਣੀ ਇਹਦਾ ਰੰਗ ਵੀ ਤਬਦੀਲ ਹੋ ਚੁੱਕਾ ਹੈ ਕਹਿਣ ਲੱਗੇ ਕਿਤੇ ਗੁਰੂ ਨਾਨਕ ਦੀ ਦੱਸ ਹੈ ਬੇਬੇ ਨੇ ਕੇਵਲ ਨੇਤਰਾਂ ਵਿੱਚ ਨੀਰ ਭਰਿਆ ਕੁਝ ਬੋਲ ਕੇ ਦੱਸਿਆ ਨਹੀਂ ਦਿਨ ਲੰਘ ਗਿਆ ਦੂਜਾ ਦਿਨ ਫਿਰ ਆਇਆ ਤੇ ਇੰਤਜ਼ਾਰ ਕਰਦਾ ਤੇ ਸਾਹਮਣੇ ਦੋ ਮਨੁੱਖਾਂ ਦਾ ਝੋਲਾ ਪਿਆ ਇਹ ਕੋਈ ਹੋਰ ਨਹੀਂ ਜਦੋਂ ਨੇੜੇ ਆਏ ਨੇ ਤੇ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖ ਨੇ ਇੱਕ ਭਗੀਰਥ ਏ ਦੂਜਾ ਮਨਸੁਖ ਏ ਤੇ ਰਾਏ ਬੁਲਾਰ ਪੁੱਛਦਾ ਗੁਰੂ ਨਾਨਕ ਦੇ ਸਿੱਖੋ ਉਸ ਦੇ ਚਰਨਾਂ ਦੇ ਭਵਰਿਓ ਕਿਤੇ ਗੁਰੂ ਨਾਨਕ ਸਾਹਿਬ ਦੇ ਆਉਣ ਦੀ ਦੱਸ ਪਈ ਤੇ ਅੱਗੋਂ ਉੱਤਰ ਮਿਲਦਾ ਨਹੀਂ ਰਾਏ ਜੀ ਅੱਜ ਸਵੇਰੇ ਜਦੋਂ ਸਿਮਰਨ ਵਿੱਚ ਬੈਠੇ ਸਨ ਅੰਦਰ ਨੂੰ ਖਿੱਚ ਪਈ ਤੇ ਉਸ ਖਿੱਚ ਨੇ ਸਾਨੂੰ ਤਲਵੰਡੀ ਵੱਲ ਨੂੰ ਤੋਰ ਦਿੱਤਾ ਅਸੀਂ ਤਾਂ ਗੁਰੂ ਨਾਨਕ ਦੀ ਅੰਦਰ ਦੀ ਖਿੱਚ ਨੂੰ ਲੈ ਕੇ ਤਲਵੰਡੀ ਵਿੱਚ ਪਹੁੰਚ ਗਏ ਸ਼ਾਇਦ ਗੁਰੂ ਨਾਨਕ ਇੱਥੇ ਪਹੁੰਚ ਗਏ ਹੋਣ ਅੱਜ ਦਾ ਦਿਨ ਵੀ ਲੰਘਿਆ ਤੀਸਰਾ ਦਿਨ ਆਇਆ ਤੇ ਭਾਈ ਵੀਰ ਸਿੰਘ ਲਿਖਦੇ ਨੇ ਅੱਜ ਫਿਰ ਇੱਕ ਝੋਲਾ ਪਿਆ ਤੇ ਕੀ ਤੱਕਦੇ ਨੇ ਇੱਕ ਮਨੁੱਖ ਤੁਰਿਆ ਆਉਂਦਾ ਉਹਦੇ ਮੋਢੇ ਤੇ ਬਸਤਰ ਤੇ ਜਦੋਂ ਨੇੜੇ ਆਇਆ ਕੋਈ ਹੋਰ ਨਹੀਂ ਇਹ ਐਮਨਾਬਾਦ ਦਾ ਰਹਿਣ ਵਾਲਾ ਭਾਈ ਲਾਲੋ ਤੁਰਿਆ ਆਉਂਦਾ ਤੇ ਪੁੱਛਦਾ ਰਾਏ ਬੁਲਾਰ ਕਿ ਮੇਰਾ ਗੁਰੂ ਨਾਨਕ ਦੀ ਕੋਈ ਦੱਸ ਪਈ ਏ ਤੇ ਅੱਗੋਂ ਉੱਤਰ ਮਿਲਦਾ ਨਹੀਂ ਰਾਏ ਜੀ ਅੱਜ ਜਦੋਂ ਅੰਮ੍ਰਿਤ ਵੇਲੇ ਸਿਮਰਨ ਵਿੱਚ ਬੈਠਾ ਸਨ ਤੇ ਗੁਰੂ ਕੀ ਬਾਣੀ ਪੜ੍ਹਦਾ ਸਾਂ ਤੇ ਉਸ ਵਕਤ ਧਿਆਨ ਜੁੜ ਗਿਆ ਤੇ ਧਿਆਨ ਵਿੱਚ ਇੰਝ ਪ੍ਰਤੀਤ ਹੋਇਆ ਜਿਵੇਂ ਮੇਰਾ ਗੁਰੂ ਨਾਨਕ ਰਾਏ ਤੇਰੀ ਤਲਵੰਡੀ ਦੀਆਂ ਗਲੀਆਂ ਵਿੱਚ ਟਹਿਲਦਾ ਪਿਆ ਸਿਮਰਨ ਵਿੱਚ ਖਿੱਚ ਪਈ ਤੇ ਉਹ ਬਜ਼ੁਰਗ ਨੇ ਇੱਕ ਗੱਲ ਕਹੀ ਬੜੇ ਕਮਾਲ ਦੀ ਕਹਿੰਦਾ ਮੇਰੇ ਮਾਲਕਾ ਤਨ ਦੇ ਇੰਦਰੇ ਜਵਾਬ ਦੇ ਚੁੱਕੇ ਨੇ ਪਰ ਅੰਦਰ ਦੀ ਪ੍ਰੀਤ ਨੂੰ ਪਾਲੇਗਾ ਦੇਖ ਮੈਨੂੰ ਇੱਕ ਯਕੀਨ ਹੋ ਗਿਆ ਕਿ ਜਦੋਂ ਅੰਬਾਂ ਨੂੰ ਬੂਰ ਪੈਂਦਾ ਤੇ ਕੋਇਲਾਂ ਮਿੱਠੇ ਗੀਤ ਅਲਾਪਦੀਆਂ ਨੇ ਜਦੋਂ ਬਸੰਤ ਦੀ ਰੁੱਤ ਆਉਂਦੀ ਏ ਮੇਰੇ ਮਾਲਕਾ ਉਦੋਂ ਠੰਡੀ ਸਮੀਰ ਵੱਜਦੀ ਏ ਜਦੋਂ ਕਿਤੇ ਮੇਰੇ ਮਾਲਕਾ ਸਰਦੀ ਦੀ ਰੁੱਤ ਆਉਂਦੀ ਏ ਤੇ ਕੂੰਜਾਂ ਉਸ ਤੋਂ ਪਹਿਲਾਂ ਆ ਜਾਂਦੀਆਂ ਨੇ ਹੁਣ ਮੈਨੂੰ ਇੱਕ ਸਮਝ ਪੈ ਗਈ ਜਦੋਂ ਮੀਂਹ ਪੈਣਾ ਹੋਵੇ ਤੇ ਬੱਦਲ ਹੋਵੇ ਗੱਜਦਾ, ਮੀਂਹ ਤੋਂ ਪਹਿਲਾਂ ਠੰਡੀ ਹਵਾ ਆਉਂਦੀ ਏ, ਉਹ ਹਵਾ ਇਸ ਚੀਜ਼ ਦੀ ਪ੍ਰਤੀਕ ਏ ਕਿ ਇੰਤਜ਼ਾਰ ਕਰ ਕਿ ਇਸ ਹਵਾ ਤੋਂ ਬਾਅਦ ਮੀਂਹ ਜ਼ਰੂਰ ਆਵੇਗਾ। ਮੇਰੇ ਮਾਲਕਾ, ਕੋਇਲਾਂ ਦੇ ਗੀਤ ਇਸ ਕਰਕੇ ਕਿਉਂਕਿ ਅੰਬਾਂ ਨੂੰ ਗੂੜ ਪੈ ਗਿਆ, ਠੰਡੀ ਸਮੀਰ ਇਸ ਕਰਕੇ ਕਿ ਸਾਉਣ ਦੇ ਬੱਦਲਾਂ ਵਿੱਚ ਹੁਣ ਮੀਂਹ ਵਰਸਣਾ, ਬਸੰਤ ਦੀ ਰੁੱਤ ਤੋਂ ਪਹਿਲਾਂ ਫੁੱਲਾਂ ਨੂੰ ਜਦੋਂ ਮਹਿਕਣਾ, ਜਦੋਂ ਖਿੜਨਾ, ਹਵਾ ਜਿਹੜੀ ਹੈ ਉਹ ਆਪਣੀ ਸੁਖਦਾਈ ਬਣਦੀ ਏ। ਇਸੇ ਤਰ੍ਹਾਂ ਮੇਰੇ ਗੁਰੂ ਨਾਨਕ ਸਾਹਿਬ, ਮੈਨੂੰ ਸਮਝ ਪੈ ਗਈ ਏ ਆਹ ਜਿਹੜੀਆਂ ਨਾਮ ਜਪਣ ਵਾਲੀਆਂ ਪੂੰਜਾਂ ਆ ਗਈਆਂ ਨੇ ਨਾ, ਇਹ ਇਸ ਚੀਜ਼ ਦੀਆਂ ਪ੍ਰਤੀਕ ਨੇ ਕਿ ਗੁਰੂ ਨਾਨਕ ਠੰਡ ਲੈ ਕੇ ਜ਼ਰੂਰ ਆ ਰਹੇ। ਆਸ ਕਰਕੇ ਬਹਿ ਗਿਆ ਪਿਆਰਿਓ, ਜਿਹਨੇ ਜਵਾਨੀ ਵਿੱਚ ਬੁਢੇਪੇ ਵਿੱਚ ਵੀ ਕਿਤੇ ਮਾਲਕ ਨੂੰ ਸਾਂਭ ਲਿਆ, ਹਜ਼ੂਰ ਨੇ ਤਾਂ ਹੀ ਤਾਂ ਅੰਮ੍ਰਿਤਮਈ ਬਾਣੀ ਵਿੱਚ ਕਿਹਾ, ਗੁਰੂ ਸਾਹਿਬ ਕਹਿੰਦੇ ਰਹਿਣ ਗਈ ਜੇ ਜਵਾਨੀ ਦੇ ਦਿਨ ਚਲੇ ਗਏ ਤੇ ਘਬਰਾ ਨਾ, ਮਤ ਦਿਨ ਕੀ ਜਾਏ ਕਿਤੇ ਭਲਿਆ, ਜਿਹੜਾ ਆ ਬੁਢੇਪੇ ਦਾ ਦਿਨ ਆਇਆ ਇਹਨੂੰ ਤੂੰ ਵਿਅਰਥ ਨਾ ਗਵਾ ਦੇਈਂ। ਰਹਿਣ ਗਈ ਮਤ ਦਿਨ ਕੀ ਜਾਏ, ਭਵਰ ਗਏ ਵੱਧ ਬੈਠੇ ਆਏ, ਹੁਣ ਜੇ ਚਿੱਟੇ ਸੇਸਾਂ ਦਾ ਸਮਾਂ ਹੈ ਹੁਣ ਤੂੰ ਮਾਲਕ ਨੂੰ ਯਾਦ ਕਰ ਲੈ। ਜਿੰਨੇ ਬਿਰਧ ਅਵਸਥਾ ਵਿੱਚ ਵੀ ਮਾਲਕ ਨੂੰ ਚੇਤੇ ਕੀਤਾ, ਜਦੋਂ ਅੱਜ ਟਿਕਿਆ ਤੇ ਗੁਰੂ ਨਾਨਕ ਸਾਹਿਬ ਵੀ ਪਹੁੰਚੇ ਨੇ ਤੇ ਉੱਚੀ ਸਾਰੀ ਆਵਾਜ਼ ਦੇ ਕੇ ਕਿਸੇ ਨੇ ਕਿਹਾ, ਰਾਏ ਜੀ ਆਓ, ਤੇਰਾ ਗੁਰੂ ਨਾਨਕ ਵੀ ਆ ਗਈ। ਮੰਜੇ ਤੋਂ ਉੱਠ ਕੇ ਅੱਗੇ ਦੌੜਿਆ, ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾਣਾ ਚਾਹਿਆ ਤੇ ਚਰਨਾਂ ਤੇ ਡਿੱਗ ਪਿਆ। ਸਾਹਿਬ ਕਹਿਣ ਲੱਗੇ, ਰਾਏ ਜੀ ਤੁਸੀਂ ਤਾਂ ਇਸ ਪਿੰਡ ਦੇ ਮਾਲਕ ਹੋ। ਉਹਨੇ ਇੱਕ ਬੜੀ ਕਮਾਲ ਦੀ ਗੱਲ ਕਹੀ, ਕਹਿਣ ਲੱਗਾ, ਸਤਿਗੁਰੂ ਮੈਨੂੰ ਹੁਣ ਮੌਤ ਆਉਣੀ ਏ ਤੇ ਕਿਰਪਾ ਕਰ ਮੇਰੇ ਮਰਨ ਤੋਂ ਪਹਿਲਾਂ ਇਸ ਵਡਿਆਈ ਨੂੰ ਮਰ ਲੈਂਦੇ, ਜਿਹੜੀ ਮੈਂ ਇਹ ਆਸ ਕਰਕੇ ਬੈਠਾ ਮੈਂ ਇਸ ਪਿੰਡ ਦਾ ਮਾਲਕ ਹਾਂ, ਇਸ ਵਡਿਆਈ ਨੂੰ ਮਰਨ ਤੋਂ ਪਹਿਲਾਂ ਮਰ ਲੈਂਦੇ। ਦੇਖ ਮੇਰੇ ਤਨ ਦੇ ਇੰਦਰੇ ਜਵਾਬ ਦੇ ਗਏ, ਨੇਤਰਾਂ ਦੀ ਜੋਤ ਖਤਮ ਹੋ ਗਈ, ਆਵਾਜ਼ ਖਤਮ ਹੋ ਗਈ, ਮੇਰੇ ਕੰਨਾਂ ਵਿੱਚ ਸੁਣਨ ਦੀ ਤਾਕਤ ਖਤਮ ਹੋ ਗਈ, ਹੇ ਮੇਰੇ ਮਾਲਕ ਮੇਰੇ ਪੈਰਾਂ ਵਿੱਚ ਤੁਰਨ ਦੀ ਸਮਰੱਥਾ ਖਤਮ ਹੋ ਗਈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਰਾਏ ਜੀ ਕੀ ਹੋਇਆ, ਜੇ ਤਨ ਨੂੰ ਬੁਢੇਪੇ ਨੇ ਖਾ ਲਿਆ ਪਰ ਅੰਦਰ ਤਾਂ ਉਸੇ ਤਰ੍ਹਾਂ ਨਿਹੂ ਨਵੇਲਾ, ਅੰਦਰ ਤਾਂ ਮਾਲਕ ਦੇ ਚਰਨਾਂ ਨਾਲ ਜੁੜਿਆ ਹੋਇਆ, ਇਸ ਕਰਕੇ ਤੇਰਾ ਬੁਢੇਪਾ ਵੀ ਸੁਖਦਾਈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਤਾਂ ਹੀ ਤਾਂ ਅੰਮ੍ਰਿਤਮਈ ਬਾਣੀ ਵਿੱਚ ਕਿਹਾ ਸੀ, ਕਹਿਣ ਲੱਗੇ, ਪਿਆਰਿਆ ਜੇ ਬੁਢੇਪਾ ਆ ਗਿਆ ਤੇ ਉਹ ਗੁਰਮੁਖ ਤਨ ਕਰਕੇ ਭਾਵੇਂ ਬੁਢੇਪਾ ਪਰ ਸੁਰਤ ਕਰਕੇ ਕਦੀ ਬੁੱਢੇ ਨਹੀਂ ਹੁੰਦੇ, ਜਿਨ੍ਹਾਂ ਦਾ ਅੰਦਰ ਦਾ ਨਿਹੂ ਮਾਲਕ ਦੇ ਚਰਨਾਂ ਨਾਲ ਪੈ ਜਾਂਦਾ। ਬਾਬਾ ਗੁਰੂ ਅਮਰਦਾਸ ਨੇ ਤਾਂ ਹੀ ਬਚਨ ਕੀਤਾ, ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੀ ਅੰਦਰ ਦੀ ਸੁਰਤ ਸ਼ਬਦ ਨਾਲ ਜੁੜੀ ਏ, ਜਿਹੜੇ ਅੰਦਰੋਂ ਨਾਮ ਨਾਲ ਟਿਕ ਗਏ ਨੇ, ਜਿਨ੍ਹਾਂ ਨੇ ਅੰਦਰੋਂ ਮਾਲਕ ਦੇ ਚਰਨਾਂ ਨਾਲੋਂ ਕਦੀ ਨਿਹੋ ਨਹੀਂ ਤੋੜਿਆ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਤਰਨਾਪੋ ਇਉਂ ਹੀ ਗਇਓ, ਹੇ ਪ੍ਰਾਣੀ ਦੇਖ ਤੇਰੇ ਜਵਾਨੀ ਦੇ ਦਿਨ ਐਵੇਂ ਚਲੇ ਗਏ ਨੇ। ਸਾਹਿਬ ਜੀ ਕਹਿਣ ਲੱਗੇ, ਜਰਾ ਜਿਹੜਾ ਹੁਣ ਬੁਢੇਪਾ ਤੇਰੇ ਤੇ ਆ ਗਿਆ, ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਗੀਤ, ਤੇਰੇ ਤਨ ਨੂੰ ਬੁਢੇਪੇ ਨੇ ਜਿੱਤ ਲਿਆ, ਇਹਨੇ ਤੇਰੇ ਤਨ ਤੇ ਕਬਜ਼ਾ ਕਰ ਲਿਆ। ਤੇ ਸਤਿਗੁਰੂ ਕਹਿੰਦੇ ਨੇ, ਤਉ ਨਾਨਕ ਭਜ ਹਰ ਮਨਾ, ਹੇ ਮੇਰੇ ਮਨਾ ਤੂੰ ਉਸ ਹਰੀ ਦੇ ਨਾਮ ਨੂੰ ਜਪ। ਇਹਦਾ ਮਤਲਬ ਸਤਿਗੁਰੂ ਨੇ ਇੱਕ ਰਮਜ ਪਾਈ ਇਸ ਸ਼ਲੋਕ ਅੰਦਰ, ਕਿਉਂਕਿ ਇਹਨਾਂ ਦੋਨਾਂ ਸ਼ਲੋਕਾਂ ਦੀ ਵਿਆਖਿਆ ਜਿਹੜੀ ਮਿਲ ਕੇ ਕਰਨੀ ਪਏਗੀ। ਸਾਹਿਬ ਕਹਿੰਦੇ ਨੇ, ਬੁਢੇਪਾ ਆ ਗਿਆ, ਜਵਾਨੀ ਚਲੀ ਗਈ, ਪਰ ਨਾਲ ਕਹਿੰਦੇ ਨੇ, ਘਬਰਾ ਨਾ ਜੇ ਬੁਢੇਪਾ ਆ ਗਿਆ ਤੇ ਅਜੇ ਵੀ ਮੇਰੇ ਮਨਾ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਲੈ। ਤਉ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ, ਦੇਖ ਹੁਣ ਉਮਰ ਤੇਰੇ ਕੋਲੋਂ ਨਿਕਲਦੀ ਪਈ ਏ, ਤੂੰ ਅਜੇ ਵੀ ਉਸ ਮਾਲਕ ਦੇ ਨਾਮ ਨੂੰ ਜਪ ਲੈ। ਪਰ ਜੇ ਬੁਢੇਪੇ ਵਿੱਚ ਵੀ ਨਹੀਂ ਜਪਦਾ ਤੇ ਸਾਹਿਬ ਕਹਿੰਦੇ ਨੇ, ਬਿਰਧ ਭਇਓ ਸੂਝੈ ਨਹੀਂ, ਹੁਣ ਬੁਢੇਪਾ ਆ ਗਿਆ ਕੁਝ ਸਮਝ ਨਹੀਂ ਪੈਂਦੀ, ਤੇ ਬੁਢੇਪੇ ਤੋਂ ਬਾਅਦ ਕੀ ਤਾਲ ਪਹੁੰਚਿਓ ਆਣ, ਹੁਣ ਤਾਂ ਇਸ ਤੋਂ ਬਾਅਦ ਮੌਤ ਨੇ ਤੇਰੇ ਦਰਵਾਜ਼ੇ ਤੇ ਆਉਣਾ, ਮੌਤ ਨੇ ਤੇਰੇ ਤਨ ਤੇ ਕਬਜ਼ਾ ਕਰਨੇ, ਤੇ ਕਿੰਨਾ ਚੰਗਾ ਹੋਵੇ ਤੂੰ ਬੁਢੇਪੇ ਵਿੱਚ ਮਾਲਕ ਦੇ ਚਰਨਾਂ ਨਾਲ ਜੁੜ ਜਾ। ਤੇ ਜਿਹੜੇ ਜੁੜੇ ਸਨ ਜੇ ਦਾਦਰ ਚੁੱਕ ਕੇ ਵੀ ਆਉਂਦਾ ਹੈ ਤੇ ਅਸੀਂ ਜੇਤ ਡਿੱਗ ਪੈਂਦੇ ਨੇ, ਤੇ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਨੇ, ਦਾਤਿਆ ਹੁਣ ਤਾਂ ਤਾਨੂੰ ਬੁਢੇਪੇ ਨੇ ਖਾ ਲਿਆ, ਪਾਣੀ ਦੀ ਭਰੀ ਗਾਦਰ ਮੈਂ ਜ਼ਮੀਨ ਤੇ ਡਿੱਗਿਆ ਤੇ ਮੇਰੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਬਾਬਾ ਅਮਰਦਾਸ ਤੁਸੀਂ ਡਿੱਗੇ ਨਹੀਂ, ਹੁਣ ਤਾਂ ਫਲ ਪੱਕ ਚੁੱਕਾ ਹੈ, ਮੈਂ ਫਲੇ ਹੋਏ ਪੱਕੇ ਹੋਏ ਫਲ ਨੂੰ ਮਾਲਕ ਦੇ ਘਰ ਵਿੱਚ ਪ੍ਰਵਾਨ ਕਰਾ ਦੇਣ। ਸਤਿਗੁਰੂ ਕਹਿ ਰਹੇ ਨੇ ਦੇਖ ਬੁਢੇਪੇ ਵਿੱਚ ਉਸ ਮਾਲਕ ਨੂੰ ਜਪ, ਪਰ ਬੁਢੇਪੇ ਤੋਂ ਬਾਅਦ ਜਿਹੜਾ ਸਮਾਂ ਆਉਣਾ ਉਹ ਮੌਤ ਦਾ ਆਉਣਾ। ਬਾਬਾ ਫਰੀਦ ਸਾਹਿਬ ਨੇ ਖਾਸ ਕਰਕੇ ਬੁਢੇਪੇ ਦਾ ਜ਼ਿਕਰ ਕਰਦਿਆਂ ਕਿਹਾ, ਕਹਿਣ ਲੱਗੇ ਵੇਖ ਫਰੀਦਾ ਜੇਤੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛੇ ਰਿਹਾ ਦੂਰ, ਜਵਾਨੀ ਦੇ ਦਿਨ ਪਿੱਛੇ ਚਲੇ ਗਏ, ਹੁਣ ਤਾਂ ਅੱਗਾ ਨੇੜੇ ਆ ਗਿਆ, ਮੌਤ ਦਾ ਸਮਾਂ ਆ ਗਿਆ ਤੇ ਕਿੰਨਾ ਕੁ ਨੇੜੇ ਆ ਗਿਆ। ਹਜ਼ੂਰ ਨੇ ਕਿਰਪਾ ਕਰਕੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ ਸੌ ਦਿਨ ਆਵਣ ਲਾਗਾ, ਸਾਲ ਪਹੁੰਚਿਓ ਆਣ, ਸੌ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁੱਤ ਬੰਤਾ ਕਹੋ। ਕਹਿਣ ਲੱਗੇ ਹੁਣ ਉਹ ਦਿਨ ਨੇੜੇ ਆ ਗਿਆ, ਮਾਤ ਪਿਤਾ ਭਾਈ ਸੁੱਤ ਬੰਤਾ ਕਹੋ ਕਹੂ ਹੈ ਤਾਂ ਕਰ, ਉਹ ਕਿੰਨਾ ਕੁ ਦਿਨ ਨੇੜੇ ਆ ਗਿਆ। ਸਾਹਿਬ ਕਹਿੰਦੇ ਮਮ ਸਰ ਮੂਵੇ ਅਜ਼ਰਾਇਲ ਗ੍ਰਫਤੇ, ਮੇਰੇ ਸਿਰ ਦੇ ਕੇਸਾਂ ਨੂੰ ਮੌਤ ਨੇ ਪਕੜਿਆ, ਇੰਨਾ ਕੁ ਦਿਨ ਨੇੜੇ ਆ ਚੁੱਕਾ। ਸਾਹਿਬ ਕਹਿੰਦੇ ਨੇ ਕਿ ਦੇਖ ਹੁਣ ਹਾਰੀ ਨਾਏ ਨਾ ਡਡਰੀ ਪੱਕੀ ਵਜਣ ਹਾਰ, ਕਾਲ ਪਹੁੰਚਿਓ ਆਣ, ਮੌਤ ਵਾਲਾ ਸਮਾਂ ਬਿਲਕੁਲ ਨੇੜੇ ਆ ਗਿਆ। ਸਾਹਿਬ ਕਹਿੰਦੇ ਨੇ ਕਹੋਂ ਨਾਨਕ ਨਰ ਬਾਵਰੇ, ਬਾਵਰੇ ਦਰ ਕੇ ਝੱਲੇ, ਉਹ ਝੱਲੇ ਮਨੁੱਖਾਂ ਉਹ ਗਾਫਲ ਬੰਦਿਆ। ਸਾਹਿਬ ਜੀ ਕਹਿੰਦੇ ਨੇ ਕਿਉਂ ਨਾ ਭਜੈ ਭਗਵਾਨ, ਜਦੋਂ ਦਿਖਦਾ ਪਿਆ ਕਿ ਮੌਤ ਨੇੜੇ ਪਈ ਆਉਂਦੀ ਏ, ਤੂੰ ਕਿਉਂ ਉਸ ਮਾਲਕ ਦਾ ਸਿਮਰਨ ਨਹੀਂ ਕਰਦਾ, ਕਿਉਂ ਉਸ ਮਾਲਕ ਨੂੰ ਯਾਦ ਨਹੀਂ ਕਰਦਾ ਪਿਆ? ਇਹਦਾ ਮਤਲਬ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਜਵਾਨੀ ਦੇ ਦਿਨ ਲੰਘ ਗਏ ਨੇ, ਬੁਢੇਪਾ ਆ ਗਿਆ ਹੈ, ਤੇ ਹੁਣ ਤੂੰ ਮਾਲਕ ਦੇ ਨਾਮ ਨੂੰ ਜਪ ਲੈ, ਬੁਢੇਪੇ ਤੋਂ ਬਾਅਦ ਤੇਰੇ ਨੇੜੇ ਮੌਤ ਨੇ ਆਉਣਾ, ਤੇ ਜੇ ਮੌਤ ਨੂੰ ਨੇੜੇ ਸਮਝ ਕੇ ਤੂੰ ਨਾਮ ਨਹੀਂ ਜਪਦਾ ਤੇ ਤੇਰੇ ਨਾਲੋਂ ਕਮਲਾ ਤੇਰੇ ਨਾਲੋਂ ਝੱਲਾ ਕਿਹੜਾ ਇਨਸਾਨ ਹੈ ਜਿਹੜਾ ਮੌਤ ਨੂੰ ਤੱਕ ਕੇ ਉਸ ਮਾਲਕ ਦੇ ਚਰਨਾਂ ਨਾਲ ਅਜੇ ਜੁੜਿਆ ਨਹੀਂ। ਪਰ ਪਿਆਰਿਓ ਜੇ ਇਹ ਵੀ ਸਮਾਂ ਸਾਂਭਿਆ ਜਾਏ, ਸ੍ਰੀ ਮਾਨ ਭਾਈ ਗੁਰਦਾਸ ਹੋਰਾਂ ਨੇ ਬੜੇ ਕਮਾਲ ਦੇ ਬਚਨ ਕਹੇ ਨੇ। ਉਹ ਕਹਿੰਦੇ ਨੇ ਜੇ ਬੁਢੇਪੇ ਦੇ ਕੁਝ ਦਿਨ ਸਾਂਭਣਾ ਇਹ ਵੀ ਚੰਗੀ ਗੱਲ ਹੈ, ਤੇ ਵੈਸੇ ਮਾਲਕ ਦੀ ਕਿਰਪਾ ਦਾ ਕੋਈ ਪਤਾ ਨਹੀਂ ਕਿਹੜੀ ਘੜੀ ਉਹਨੇ ਬਖਸ਼ ਦਾ ਮੀਂਹ ਵਰਸਾ ਦੇਣਾ। ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਦਰਿਆ ਪਾਣੀ ਦਾ ਭਰ ਕੇ ਵਗਦਾ ਪਏ ਤੇ ਬੇੜੀ ਵਿੱਚ ਸਮਾਨ ਹੈ ਤੇ ਲੋਕ ਕਿਸ਼ਤੀ ਦੇ ਵਿੱਚ ਬੈਠੇ ਨੇ ਸਮਾਨ ਨੂੰ ਸਾਂਭ ਕੇ, ਤੇ ਭਾਈ ਸਾਹਿਬ ਕਹਿੰਦੇ ਨੇ ਉਹ ਬੇੜੀ ਲੱਗ ਪਈ ਡੋਲਣ, ਪਾਣੀ ਦੀ ਘੁੰਮਣ ਕਿਹੜੀ ਆਈ ਬੇੜੀ ਲੱਗੀ ਡੁੱਬਣ, ਤੇ ਭਾਈ ਗੁਰਦਾਸ ਕਹਿੰਦੇ ਨੇ ਇੱਕ ਕੰਮ ਕਰ, ਜੇ ਸਾਰਾ ਕੁਝ ਨਹੀਂ ਨਾ ਬਚਦਾ ਆਪਣੇ ਤਨ ਦੇ ਨਾਲ ਜਿੰਨਾ ਕੁਝ ਤੂੰ ਬਚਾ ਸਕਣਾ ਇੰਨਾ ਕੁ ਬਚਾ ਲੈ, ਇਹ ਤੇਰੇ ਨਫੇ ਦਾ, ਸਾਰੇ ਡੁੱਬਣ ਨਾਲੋਂ ਕੁਝ ਜੇ ਬਚ ਜਾਏ ਚੰਗਾ ਹੈ, ਤੇ ਜੋ ਕੁਝ ਬਚ ਜਾਏਗਾ ਇਹ ਹੀ ਭਲਾ ਹੈ। ਤੇ ਸਤਿਗੁਰੂ ਦਾ ਸਿੱਖ ਸਮਝਾ ਰਿਹਾ ਹੈ ਤੇਰੀ ਜ਼ਿੰਦਗੀ ਦੀ ਬੇੜੀ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਈ ਹੈ, ਬਚਪਨ ਚਲਾ ਗਿਆ, ਜਵਾਨੀ ਚਲੀ ਗਈ। ਉਹ ਸੱਜਣਾ ਜਿਹੜੇ ਬੁਢੇਪੇ ਦੇ ਚਾਰ ਸਾਲ ਰਹਿੰਦੇ ਨੇ ਜਾਂ ਜਿੰਨੇ ਸਵਾਸ ਨੇ, ਘੱਟੋ ਘੱਟ ਇਹਨਾਂ ਨੂੰ ਬਚਾਲਾ, ਡੁੱਬਦੀ ਬੇੜੀ ਵਿੱਚੋਂ ਜੋ ਕੁਝ ਬਚ ਗਿਆ ਇਹ ਹੀ ਨਫੇ ਦਾ। ਉਹਨਾਂ ਨੇ ਦੂਸਰੀ ਗੱਲ ਕਹੀ, ਕਹਿਣ ਲੱਗੇ ਘਰ ਨੂੰ ਚੋਰ ਸੱਜਣ ਆ ਗਏ ਨੇ, ਲੁੱਟਣ ਆ ਗਏ ਨੇ, ਤੇ ਘਰ ਲੁੱਟਿਆ ਜਾਂਦਾ, ਤੇ ਕਹਿੰਦੇ ਨੇ ਕਿੰਨੇ ਚੰਗੇ ਉਹ ਲੋਕ ਨੇ ਜਿਹੜੇ ਰਾਤ ਨੂੰ ਜਾਗ ਕੇ ਘਰ ਨੂੰ ਬਚਾ ਲੈਂਦੇ ਨੇ। ਹੁਣ ਚੋਰ ਘਰ ਨੂੰ ਲੁੱਟਦੇ ਪਏ ਨੇ, ਕੰਨਾਂ ਵਿੱਚ ਖੜਾਕ ਵੀ ਸੁਣਾਈ ਦਿੱਤਾ ਹੈ, ਤੇ ਫਿਰ ਵੀ ਦਾਖਲ ਹੋ ਕੇ ਸੁੱਤਾ ਰਹੇ। ਤੇ ਭਾਈ ਗੁਰਦਾਸ ਕਹਿੰਦੇ ਨੇ ਜੇ ਆਵਾਜ਼ ਸੁਣਾਈ ਦੇ ਗਈ ਹੈ ਨਾ, ਜਿਹੜੀ ਸੁੱਤਿਆਂ ਰਾਤ ਲੰਘਦੀ ਉਹਨੂੰ ਛੱਡ ਦੇ, ਜੇ ਹੁਣ ਸਮਝ ਪੈ ਗਈ ਇਹ ਖੜਾਕ ਆਵਾਜ਼ ਤੈਨੂੰ ਸੁਣਾਈ ਦੇਗੀ ਹੁਣੀ ਜਾਗ ਪਓ, ਘੱਟੋ ਘੱਟ ਚੋਰਾਂ ਤੋਂ ਕੁਝ ਨਾ ਕੁਝ ਤਾਂ ਬਚਾ ਲੈ। ਉਹ ਕਹਿਣ ਲੱਗੇ ਪਿਆਰਿਆ ਤੇਰੀ ਜ਼ਿੰਦਗੀ ਜਿਹੜੀ ਜਵਾਨੀ ਦੀ ਰਾਤ ਲੰਘਦੀ ਸੁੱਤਿਆਂ, ਚੱਲ ਕੋਈ ਗੱਲ ਨਹੀਂ, ਤੇਰੇ ਅੰਦਰ ਪੰਜ ਚੋਰ ਨੇ ਤੇਰੇ ਘਰ ਨੂੰ ਲੁੱਟਦੇ ਪਏ ਨੇ, ਜਿਹੜੇ ਦਿਨ ਤੂੰ ਹੰਕਾਰ ਦੀ ਮਾਇਆ ਦੀ ਨੀਂਦ ਵੀ ਸੁੱਤਾ ਸੈਂ ਉਹ ਦਿਨ ਨਿਕਲ ਗਏ, ਘਬਰਾ ਨਾ, ਜੇ ਹੁਣੇ ਤੈਨੂੰ ਗੁਰੂ ਦੀ ਸਮਝ ਪੈ ਗਈ ਏ ਕਿ ਮੇਰੇ ਅੰਦਰ ਨੂੰ ਵਿਕਾਰਾਂ ਨੇ ਖਾ ਲਿਆ, ਆਹ ਜਿਹੜੀ ਚਾਰ ਦਿਨ ਜ਼ਿੰਦਗੀ ਘੱਟੋ ਘੱਟ ਹੁਣ ਤਾਂ ਘਰ ਨੂੰ ਬਚਾ ਲੈ, ਹੁਣ ਤਾਂ ਇਹਨਾਂ ਚੋਰਾਂ ਤੋਂ ਤੂੰ ਬਚ ਗਏ। ਤੇ ਭਾਈ ਗੁਰਦਾਸ ਨੇ ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਘਰ ਨੂੰ ਲੱਗ ਗਏ ਅੱਗ ਤੇ ਹੁਣ ਰੋਈ ਨਾ ਜਾ, ਜੇ ਘਰ ਨੂੰ ਅੱਗ ਲੱਗ ਗਈ ਤੇ ਸਿਆਣਪ ਤੋਂ ਕੰਮ ਲੈ, ਜਿਹੜਾ ਸੜ ਗਿਆ ਉਹਦੇ ਵੱਲ ਝਾਤੀ ਨਾ ਮਾਰ, ਜਿਹੜਾ ਕੁਝ ਅਜੇ ਅੱਗ ਲੱਗਣ ਤੋਂ ਬਚਿਆ ਉਸ ਨੂੰ ਘਰ ਵਿੱਚੋਂ ਕੱਢ ਕੇ ਦੂਰ ਲੈ ਜਾ, ਘੱਟੋ ਘੱਟ ਉਹ ਤਾਂ ਅੱਗ ਤੋਂ ਬਚ ਜਾਏ। ਕਹਿਣ ਲੱਗੇ ਤੇਰੀ ਜ਼ਿੰਦਗੀ ਇੱਕ ਘਰ ਦੀ ਤਰ੍ਹਾਂ, ਤੇਰੀ ਜ਼ਿੰਦਗੀ ਇੱਕ ਬੇੜੀ ਦੀ ਤਰ੍ਹਾਂ, ਜਿਵੇਂ ਬੇੜੀ ਡੁੱਬਦੀ ਹੈ ਜੋ ਬਚਦਾ ਬਚਾ ਲੈ, ਘਰ ਨੂੰ ਚੋਰ ਲੱਗਦੇ ਨੇ ਜੇ ਜਾਗ ਆ ਗਏ ਤਾਂ ਬਚਾ ਲੈ, ਘਰ ਨੂੰ ਅੱਗ ਲੱਗੇ ਤੇ ਜਿਹੜਾ ਸਮਾਨ ਬਚਦਾ ਉਹਨੂੰ ਬਚਾ ਲੈ। ਇਸੇ ਤਰ੍ਹਾਂ ਸੱਜਣਾ ਜਿਹੜੇ ਦਿਨ ਨਿਕਲ ਗਏ ਉਹ ਨਾ ਚੇਤੇ ਕਰ, ਜਿਹੜੇ ਚਾਰ ਦਿਨ ਰਹਿੰਦੇ ਨੇ ਇਹਨਾਂ ਨੂੰ ਘੱਟੋ ਘੱਟ ਤੂੰ ਨਾ ਵੀ ਜੋੜ ਲੈ। ਭਾਈ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਜੈ ਤੇ ਨਾਓ ਬੂਡਿਤ, ਜੋਈ ਬਚੈ ਸੋਈ ਭਲੋ, ਬੂਡ ਗਏ ਪਾਛੈ ਸਤ ਬਸ ਨਾ ਬਸਾਤ ਹੈ। ਕਹਿਣ ਲੱਗੇ ਜੈ ਤੇ ਚੋਰ ਲਾਗੈ ਜਾਗੈ, ਜੋਈ ਬਚੋ ਸੋਈ ਪੜੈ, ਹੋਏ ਰਹਿ ਰੀਤੋ ਘਰ ਦੇਖੈ ਉੱਠ ਪ੍ਰਭਾਤ ਹੈ। ਤੇ ਭਾਈ ਸਾਹਿਬ ਕਹਿੰਦੇ ਜੈ ਤੇ ਘਰ ਲਾਗੈ ਆਗ, ਜੋਈ ਬਚੈ ਸੋਈ ਭਰੋ, ਜਰਾ ਬੂਝੈ ਪਾਛੈ ਸੱਸ ਬਸ ਨਾ ਬਸਾਤ ਹੈ। ਅਖੀਰ ਵਿੱਚ ਕਹਿਣ ਲੱਗੇ ਪਿਆਰਿਆ ਅੰਤ ਕਾਲ ਗੁਰ ਚਰਨ ਸ਼ਰਨ ਆਵੈ, ਪਾਵੈ ਮੋਖ ਪਦਵੀ ਨਾਤਰ ਮਿਲਾਤ ਹੈ। ਜੇ ਅੰਤਲੇ ਸਮੇਂ ਜਿਹੜੇ ਚਾਰ ਦਿਨ ਨੇ ਨਾ, ਇਹ ਵੀ ਜੇ ਤੂੰ ਗੁਰੂ ਕੇ ਚਰਨਾਂ ਵੀ ਜੋੜ ਲੈ ਤੇ ਤੇਰਾ ਸਮਾਂ ਜਿਹੜਾ ਉਹ ਸਫਲ ਹੋ ਜਾਏਗਾ। ਆਓ ਗੁਰੂ ਤੇਗ ਬਹਾਦਰ ਜੀ ਦੇ ਬਚਨ ਪੱਲੇ ਬੰਨ ਲਈਏ, ਜੇ ਜਵਾਨੀ ਲੰਘ ਗਈ ਬੁਢੇਪੇ ਨੂੰ ਸਾਂਭ ਲਈਏ, ਕਿਉਂਕਿ ਬੁਢੇਪੇ ਦੇ ਵਿੱਚ ਵੀ ਜੇ ਨਾਮ ਨਾ ਨਾ ਜਪਿਆ ਤੇ ਸਾਹਿਬ ਨੇ ਫਿਰ ਸ਼ਬਦ ਵਰਤਿਆ ਬਾਬਰੇ, ਫਿਰ ਮਨੁੱਖ ਝੱਲੈ ਗੁਰੂ ਤੇਗ ਬਹਾਦਰ ਮਿਹਰ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਦਿਆਂ ਹੋਈਆਂ, ਬੇਅੰਤ ਬੇਅੰਤ ਭੁੱਲਾ ਬਖਸ਼ ਦੇਣੀਆਂ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਿਤੇ ਸਾਡੇ ਸਿਰ ਦੇ ਵਿੱਚ ਵੀ ਟਿਕ ਜਾਏ, ਆਪਾਂ ਵੀ ਗੁਰਦੇਵ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਅੰਦਰ ਸਮਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਆਵੀ ਤਾਂ ਭਰਮ ਹੀ ਹੈ, ਹੁਣ ਬਦਲੇਗਾ ਜੀ ਸਾਰਾ ਕੁਝ। ਇਹ ਭਰਮ ਨਹੀਂ, ਇਹ ਭਰਮ ਕੱਢ ਦੇ, ਸਮਝ ਲਿਆ ਸਮਝ। ਭਰਮਾਂ ਤੇ ਨਾ ਜਿਉ, ਸੁਪਨਿਆਂ ਤੇ ਨਾ ਜਿਉ, ਏਦਾਂ ਨਹੀਂ ਹੋਣਾ। ਟਾਈਮ ਚਾਹੀਦਾ, ਜਿਹੜਾ ਕੰਮ ਜਦੋਂ ਹੋਣਾ ਉਵੇਂ ਹੀ ਹੋਣਾ, ਜਿਵੇਂ ਹੋਣਾ ਉਵੇਂ ਹੀ ਹੋਣਾ, ਜਿਵੇਂ ਹੋਣਾ ਤੇ ਜਦੋਂ ਹੋਣਾ। ਉਹ ਰਾਹ ਤੇ ਤੁਰ, ਸਹੀ ਤਰੀਕਾ ਜਿਹੜਾ, ਸਹੀ ਤਰੀਕਾ। ਚੰਗਾ ਸਮਾਜ ਤੇ ਚੰਗੇ ਸਮਾਜ ਤੋਂ ਨਿਕਲੇ ਚੰਗੇ ਆਗੂ, ਚੰਗੇ ਲੀਡਰ। ਕੋਸ਼ਿਸ਼ ਕਰੋ, ਕੋਸ਼ਿਸ਼।

ਪਰਮਾ ਵਿੱਚ ਜਿਉਣਾ ਇਹ ਗੱਲ ਕਹਿਣ ਵਿੱਚ ਨਾ ਹੋਵੇ ਸਿਰਫ।

ਇਹ ਮਨੁੱਖ ਦਾ ਜਾਮਾ ਫਸਲਾਂ ਕਰਨ ਦੇ ਲਈ ਮੇਰੇ ਸਾਹਿਬ ਜੀ ਇੱਕ ਬੜਾ ਆਸਾਨ ਢੰਗ ਦੱਸ ਰਹੇ ਨੇ। ਕਿਹੋ ਜਿਹਾ ਢੰਗ? ਸਤਿਗੁਰੂ ਆਖਦੇ ਜੇ ਤੇਰੇ ਕੋਲੋਂ ਬੜੀ ਔਖੀ ਤਪੱਸਿਆ ਨਹੀਂ ਕੀਤੀ ਜਾਂਦੀ, ਇੰਨਾ ਹੀ ਕਰ ਲੈ, ਉਹਦੀਆਂ ਦਾਤਾਂ ਨੂੰ ਵੇਖ ਕੇ ਸ਼ੁਕਰਾਨੇ ਚ ਭਿੱਜ ਜਾ, ਇਹੀਓ ਤੇਰੀ ਭਗਤੀ ਬਣ ਜਾਏਗੀ। ਉਹਦੀਆਂ ਦਾਤਾਂ ਨੂੰ ਵੇਖ ਕੇ ਹੀ ਸ਼ੁਕਰਾਨੇ ਵਿੱਚ ਭਿੱਜ ਜਾ, ਇਹੋ ਹੀ ਤੇਰੀ ਬੰਦਗੀ ਬਣ ਜਾਏਗੀ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ। ਇਹ ਕੌਣ ਕਹਿ ਰਿਹਾ? ਗੁਰੂ ਅਰਜਨ ਦੇਵ ਜੀ। ਕਿੱਡਾ ਸੌਖਾ ਰਾਹ ਦੱਸਦੇ, ਕਹਿੰਦੇ ਜਦੋਂ ਤੇਰੇ ਅੱਗੇ ਪ੍ਰਸ਼ਾਦੇ ਦੀ ਥਾਲੀ ਆਉਂਦੀ ਏ ਤੇ ਜਿਹਨੇ ਤੇ ਤੇਰੀ ਪ੍ਰਸ਼ਾਦੇ ਦੀ ਥਾਲੀ ਮੁਕੱਦਰ ਦੇ ਵਿੱਚ ਕਿਸਮਤ ਦੇ ਵਿੱਚ ਲਿਖੀ, ਉਹ ਜਦੋਂ ਤੇਰੇ ਅੱਗੇ ਪ੍ਰਸ਼ਾਦੇ ਦੀ ਥਾਲੀ ਆਉਂਦੀ ਉਦੋਂ ਹੀ ਚੰਦ ਮਿੰਟਾਂ ਲਈ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਆਖਦਿਆ ਕਰ, ਹੇ ਵਾਹਿਗੁਰੂ ਤੇਰਾ ਸ਼ੁਕਰ ਹੈ, ਆ ਮੈਨੂੰ ਨਸੀਬ ਕੀਤਾ ਹੀ ਨਹੀਂ ਤੇ ਉਹ ਵੀ ਦੁਨੀਆ ਜਿਹੜੀ ਇੱਕ ਇੱਕ ਟੁੱਕਰ ਮੰਗਣ ਕੇ ਗੁਜ਼ਾਰਾ ਕਰਦੀ। ਸਤਿਗੁਰੂ ਆਪ ਆਖ ਰਹੇ, ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ। ਮਹਾਰਾਜ ਕਹਿੰਦੇ ਉਹਦੀਆਂ ਦਾਤਾਂ ਵੇਖ ਕੇ ਉਹਦੇ ਨਾਲ ਜੁੜ ਜਾ। ਸਤਿਗੁਰੂ ਕਹਿੰਦੇ ਜਦੋਂ ਸ਼ੀਸ਼ੇ ਅੱਗੇ ਤਿਆਰ ਹੋਣ ਲੱਗਦਾ, ਜਦੋਂ ਆਪਣਾ ਰੂਪ ਵੇਖਦਾ, ਉਦੋਂ ਵੀ ਇੱਕ ਵਾਰੀ ਆਖ ਦਿਆ ਕਰ, ਵਾਹਿਗੁਰੂ ਤੇਰਾ ਸ਼ੁਕਰ ਹੈ, ਮੈਂ ਨਹੀਂ ਕਹਿੰਦਾ, ਗੁਰੂ ਸਾਹਿਬ ਆਪ ਕਹਿ ਰਹੇ, ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਉਹ ਵੀ ਤੇ ਦੁਨੀਆ ਨੇ

ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਕਲਿਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮ ਕਲਿਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਸਤੋਂ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਬਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਬਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਦਿਖਦੀਆਂ ਹਨ। ਪ੍ਰਵਾਨ ਕਰੋ ਜੀ ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰੋਤਿਓ ਮਈ 2 ਨੂੰ ਬਾਣੀ ਦੇ ਬੋਹਿਥਾ ਮਹਾਨ ਕਵੀ ਸਾਹਿਤ ਦੇ ਮੋਢੀ ਸ਼ਾਂਤੀ ਦੇ ਸਾਗਰ ਅਤੇ ਸ਼ਹੀਦਾਂ ਦੇ ਸਿਰਤਾਜ ਸਿੱਖੀ ਵਿਰਸੇ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੀ 5ਵੀਂ ਜੋਤ ਗੁਰੂ ਅਰਜਨ ਸਾਹਿਬ ਜੀ ਦਾ ਆਗਮਨ ਦਿਵਸ ਹੈ। ਇਸ ਲਈ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਮਹਾਨ ਕਵੀ, ਗੰਭੀਰ ਚਿੰਤਕ, ਮਹਾਨ ਫਿਲਾਸਫਰ, ਵੱਡੇ ਪਰਉਪਕਾਰੀ, ਪਰਮ ਉਸਾਰੂ ਰੱਬੀ ਰੂਹ ਨੂੰ ਸਤਿਗੁਰ ਜੀ ਦੇ ਜੀਵਨ ਦੀਆਂ ਕੁਝ ਝਲਕੀਆਂ ਪੇਸ਼ ਕਰਨ ਤੋਂ ਪਹਿਲਾਂ ਸਰਵਣ ਕਰੋ ਜੀ ਇਸ ਇਹਲਾਮੀ ਪੈਗੰਬਰ ਦਾ ਪ੍ਰਕਾਸ਼ਮਾਨ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 374 ਤੇ 375 ਉੱਪਰ ਸੁਸ਼ੋਭਿਤ ਹੈ। ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ, ਇਸ ਸ਼ਬਦ ਨੂੰ ਗਾਇਨ ਕਰ ਰਹੇ ਹਨ ਭਾਈ ਮਨਪ੍ਰੀਤ ਸਿੰਘ ਜੀ ਦਾ।

ਗੁਰੂ ਜੀ ਇੱਥੇ ਸਾਫ ਦਰਸਾਉਂਦੇ ਹਨ ਕਿ ਇਸ ਜੀਵ ਇਸਤਰੀ ਦੇ ਪ੍ਰਭੂ ਨਾਲੋਂ ਵਿਸਰਨ ਦੇ ਕੀ ਕਾਰਨ ਹਨ। ਉਸ ਦੇ ਪੰਜ ਵੈਰੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜਾਂ ਵੈਰੀਆਂ ਨੇ ਮਿਲ ਕੇ ਜਿਸ ਵੀ ਜੀਵ ਇਸਤਰੀ ਨੂੰ ਪ੍ਰਭੂ ਪਤੀ ਤੋਂ ਵਿਛੋੜਿਆ ਹੈ, ਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛਤਾਉਂਦੀ ਹੈ।

ਇਸ ਲਈ ਹੇ ਪ੍ਰਭੂ ਦਿਨ ਦੀ ਇੱਕ ਘੜੀ ਵੀ ਪ੍ਰਭੂ ਪਤੀ ਦੇ ਵਿਛੋੜੇ ਵਿੱਚ ਮੈਨੂੰ ਕਈ ਦਿਨਾਂ ਬਰਾਬਰ ਜਾਪਦੀ ਹੈ। ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਮੇਰਾ ਮਨ ਧੀਰਜ ਨਹੀਂ ਫੜਦਾ। ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ ਪਿਆਰੇ ਨੂੰ ਕਿਵੇਂ ਮਿਲਾਂ।

0: ਗੁਰੂ ਰਾਮਦਾਸ ਸਾਹਿਬ ਅਤੇ ਮਾਤਾ ਭਾਨੀ ਦੇ ਗ੍ਰਹਿ ਵਿਖੇ ਆਪ ਜੀ ਤਿੰਨਾਂ ਪੁੱਤਰਾਂ ਚੋਂ ਸਭ ਤੋਂ ਛੋਟੇ ਸਨ। ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਆਪ ਜੀ ਜਾਣਦੇ ਹੋ। ਛੋਟਾ ਬੱਚਾ ਹਮੇਸ਼ਾ ਹੀ ਘਰ ਦਾ ਖਿਡੌਣਾ ਬਣਿਆ ਆਪਣਾ ਜੀਵਨ ਬਸਰ ਕਰਦਾ ਹੈ। ਇਸ ਪ੍ਰਮਾਣ ਦੀਆਂ ਕਈ ਉਦਾਹਰਨਾਂ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਚੋਂ ਮਿਲਦੀਆਂ ਹਨ। ਪਿਰਥੀ ਚੰਦ ਅਤੇ ਮਹਾਦੇਵ ਆਪ ਜੀ ਦੇ ਵੱਡੇ ਭਰਾਤਾ ਸਨ।
1: ਦਰਸ਼ਨ
2: ਪਿਰਥੀ ਚੰਦ ਦਾ ਸਾਰਾ ਜੀਵਨ ਚਲਾਕੀਆਂ, ਚੁਸਤੀਆਂ ਅਤੇ ਗੁਰੂ ਬਣਨ ਦੇ ਸੁਪਨਿਆਂ ਵਿੱਚ ਬੀਤਿਆ ਅਤੇ ਮਹਾਦੇਵ ਨੇ ਸੰਸਾਰਕ ਯਾਤਰਾ ਨੂੰ ਇੱਕ ਤਿਆਗੀ ਬਣਨ ਦਾ ਸੁਪਨਾ ਦੇਖਦੇ ਗੁਜ਼ਾਰਿਆ। ਇਸੇ ਲਈ ਗੁਰੂ ਪੰਥ ਦੀ ਸੇਵਾ ਗੁਰੂ ਅਰਜਨ ਸਾਹਿਬ ਜੀ ਦੇ ਲਿਖੇ ਆਈ।

ਇਸੇ ਤਰ੍ਹਾਂ ਸਤਿਗੁਰਾਂ ਦੇ ਜੀਵਨ ਦੀ ਇੱਕ ਹੋਰ ਸਾਖੀ ਢੁਕਵੀਂ ਹੈ। ਸਤਿਗੁਰੂ ਅਮਰਦਾਸ ਸਾਹਿਬ ਜੀ ਪ੍ਰਸ਼ਾਦ ਛਕ ਰਹੇ ਸਨ। ਬਾਲ ਗੁਰੂ ਅਰਜਨ ਦੇਵ ਜੀ ਖੇਡਦੇ ਖੇਡਦੇ ਆਏ ਅਤੇ ਸਤਿਗੁਰੂ ਜੀ ਦਾ ਪ੍ਰਸ਼ਾਦ ਖਿਲਾਰਨ ਲੱਗ ਪਏ। ਲਾਗਿਓ ਇੱਕ ਸਿੱਖ ਬਾਲ ਅਰਜਨ ਦੇਵ ਜੀ ਨੂੰ ਚੁੱਕ ਕੇ ਦੂਰ ਛੱਡ ਆਇਆ। ਆਪ ਦੁਬਾਰਾ ਆਣ ਕੇ ਫਿਰ ਸਤਿਗੁਰੂ ਜੀ ਦਾ ਪ੍ਰਸ਼ਾਦ ਖਿਲਾਰਨ ਲੱਗ ਪਏ। ਤਦ ਹਜ਼ੂਰ ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀਤਾ, ਆਓ ਏ ਥਾਲ ਦਿਆ ਮਾਲਕਾ, ਬੇਟਾ ਕਾਹਲ ਨਾ ਕਰ, ਉਹ ਸਮਾਂ ਦੂਰ ਨਹੀਂ ਜਦੋਂ ਤੂੰ ਇਸ ਸੰਘਾਸਨ ਤੇ ਬੈਠੇਗਾ। ਸਰੋਤਾ ਜਨ, ਇਸ ਸਾਰੀ ਵਾਰਤਾ ਦਾ ਜ਼ਿਕਰ ਬੀਬੀ ਭਾਨੀ ਨੇ ਆਪਣੇ ਪਤੀ ਭਾਈ ਜੇਠਾ ਜੀ ਸਤਿਗੁਰੂ ਰਾਮਦਾਸ ਸਾਹਿਬ ਪਾਸ ਕੀਤੀ। ਇਨ੍ਹਾਂ ਸ਼ੁਭ ਇੱਛਾਵਾਂ ਦਾ ਜ਼ਿਕਰ ਸੋਢੀ ਚਮਤਕਾਰ ਸੂਰਜ ਪ੍ਰਕਾਸ਼ ਵਾਰਤਕ ਰਾਸ ਅਧਿਐਨ 21 ਪੰਨਾ 73 ਸਾਡਾ ਇਤਿਹਾਸ ਪੰਨਾ 176 ਉੱਪਰ ਲਿਖਿਆ ਮਿਲਦਾ ਹੈ।

ਸਿੱਖ ਫਿਲਾਸਫੀ ਦੇ ਅਭਿਆਸੀ ਸਰੋਤੇ ਜਨੋ, ਖਿਮਾ ਕਰਨਾ ਇਹਨਾਂ ਸਾਖੀਆਂ ਨੂੰ ਦਰਸਾਉਣਾ ਟੂਕ ਮਾਤਰ ਸੇਧ ਦੇਣਾ ਹੀ ਹੈ। ਗੁਰੂ ਅਰਜਨ ਸਾਹਿਬ ਜੀ ਦਾ ਦੁਨਿਆਵੀ ਆਗਮਨ ਸਿੱਖੀ ਵਿਰਸੇ ਦੇ ਘੜੇ ਜਾ ਰਹੇ ਅਸੂਲਾਂ ਨੂੰ ਵਿਵਹਾਰਕ ਰੂਪ ਦੇਣਾ ਸੀ। ਇਹਨਾਂ ਵਿਵਹਾਰਿਕ ਰੂਪਾਂ ਦੀ ਕੜੀ ਚੋਂ ਹੀ ਸਨ 1580 ਵਿੱਚ ਜਦ ਬਾਲ ਗੁਰੂ ਅਰਜਨ ਸਾਹਿਬ 17 ਸਾਲ ਦੀ ਆਯੂ ਦੇ ਸਨ, ਆਪ ਜੀ ਦੇ ਜੀਵਨ ਵਿੱਚ ਹੁਕਮ ਮੰਨਣ ਦੀ ਘੜੀ ਦਾ ਇਮਤਿਹਾਨ ਆ ਗਿਆ। ਇਸ ਸਾਖੀ ਨੂੰ ਵੀ ਆਪ ਜੀ ਨੇ ਅਨੇਕਾਂ ਵਾਰ ਪੜਿਆ ਜਾਂ ਸੁਣਿਆ ਹੈ। ਇੱਕ ਦਿਨ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਏ ਦੇ ਪੁੱਤਰ ਭਾਈ ਸਹਾਰੀ ਮੱਲ ਜੀ ਨੇ ਦਰਬਾਰ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਆਪਣੇ ਲੜਕੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਨਿਮੰਤਰਣ ਦਿੱਤਾ। ਸਤਿਗੁਰੂ ਜੀ ਆਪਣੇ ਜਾਣ ਦੀ ਅਸਮਰੱਥਾ ਜ਼ਾਹਰ ਕਰਦੇ ਹੋਏ ਆਖਣ ਲੱਗੇ ਕਿ ਤੁਸੀਂ ਪਿਰਥੀ ਚੰਦ ਨੂੰ ਆਪਣੇ ਨਾਲ ਲੈ ਜਾਵੋ। ਸਹਾਰੀ ਮੱਲ ਦਾ ਗੁਰੂ ਸਾਹਿਬਾਂ ਦੇ ਇਹ ਬਚਨ ਸੁਣ ਕੇ ਖੁਸ਼ ਹੋਣਾ ਸੁਭਾਵਿਕ ਸੀ। ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਪਿਰਥੀ ਚੰਦ ਨੂੰ ਲਾਹੌਰ ਜਾਣ ਲਈ ਆਖਿਆ। ਪਿਰਥੀ ਚੰਦ ਨੇ ਬਹਾਨਾ ਬਣਾਇਆ ਕਿ ਇੱਥੇ ਹਰ ਰੋਜ਼ ਇਤਨੀਆਂ ਸੰਗਤਾਂ ਆਉਂਦੀਆਂ ਹਨ ਤੇ ਆਈਆਂ ਸੰਗਤਾਂ ਦੀ ਦੇਖਭਾਲ ਲਈ ਉਸਦਾ ਇੱਥੇ ਰਹਿਣਾ ਜ਼ਰੂਰੀ ਹੈ। ਫਿਰ ਸਤਿਗੁਰੂ ਜੀ ਨੇ ਮਹਾਦੇਵ ਨੂੰ ਜਾਣ ਲਈ ਆਖਿਆ ਤਾਂ ਉਸਨੇ ਤਾਂ ਸਿਰੇ ਦਾ ਉੱਤਰ ਦਿੱਤਾ। ਆਖਣ ਲੱਗਾ, ਪਿਤਾ ਜੀ, ਮੈਂ ਐਸੇ ਸੰਸਾਰੀ ਝਮੇਲਿਆਂ ਤੋਂ ਪਰੇ ਰਹਿਣਾ ਚਾਹੁੰਦਾ ਹਾਂ। ਭਾਵੇਂ ਦੋਨਾਂ ਵੱਡੇ ਪੁੱਤਰਾਂ ਦੇ ਜਵਾਬ ਤੋਂ ਸਤਿਗੁਰੂ ਜੀ ਖੁਸ਼ ਨਹੀਂ ਸਨ, ਪਰ ਜਾਣੀ ਜਾਣ ਗੁਰੂ ਤਾਂ ਜਾਣਦੇ ਸਨ ਕਿ ਇਹ ਹੁਕਮ ਮੰਨਣ ਦੇ ਅਸੂਲ ਦਾ ਇਮਤਿਹਾਨ ਚੋਂ ਪਾਸ ਤਾਂ ਸਿਰਫ ਅਰਜਨ ਸਾਹਿਬ ਨੇ ਹੋਣਾ ਹੈ।

ਸਤਿਗੁਰ ਜੀ ਵੱਲੋਂ ਇਹ ਹੁਕਮ ਸੁਣ ਕੇ ਸਾਹਿਬਜ਼ਾਦਾ ਗੁਰੂ ਅਰਜਨ ਸਾਹਿਬ ਜੀ ਨੇ ਸਿਰ ਨਿਭਾ ਕੇ ਆਗਿਆ ਪਾਲਣ ਦਾ ਸੰਕੇਤ ਜ਼ਾਹਿਰ ਕੀਤਾ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਜੋ ਹੁਕਮ ਕਰੋ ਸੋਈ ਪ੍ਰਵਾਨ ਹੈ। ਗਿਆਨੀ ਗਿਆਨ ਸਿੰਘ ਜੀ ਦੀ ਲਿਖਤ ਪੰਥ ਪ੍ਰਕਾਸ਼ ਦੇ ਆਧਾਰਿਤ ਆਪ ਜੀ ਉਤਨੀ ਦੇਰ ਲਾਹੌਰ ਰਹੇ ਜਿਤਨੀ ਦੇਰ ਸਤਿਗੁਰਾਂ ਆਪ ਜੀ ਨੂੰ ਬੁਲਾਵਾ ਨਾ ਭੇਜਿਆ। ਇੱਥੋਂ ਹੀ ਤਿੰਨ ਪੱਤਰਾਂ ਦੀ ਸਾਖੀ ਚੱਲਦੀ ਹੈ, ਜੋ ਸ਼ਬਦ ਮਾਝ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 96 ਅਤੇ 97 ਉੱਪਰ ਬਿਰਾਜਮਾਨ ਹਨ।

ਸਾਖੀ ਮੁਤਾਬਿਕ ਪਹਿਲੇ ਦੋ ਖਤ ਸਿਰਥੀ ਚੰਦ ਨੇ ਸਤਿਗੁਰਾਂ ਨੂੰ ਨਾ ਦਿੱਤੇ। ਤੀਸਰਾ ਖਤ ਜਦ ਸਿੱਧਾ ਗੁਰਾਂ ਨੂੰ ਪੇਸ਼ ਕੀਤਾ ਗਿਆ ਤਾਂ ਫਿਰ ਕਪਟੀ ਸਿਰਥੀ ਚੰਦ ਦਾ ਭੇਤ ਖੁੱਲਿਆ। ਸਤਿਗੁਰਾਂ ਨੇ ਸ਼ਿਗਰ ਦੀ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਬੇਨਤੀ ਕੀਤੀ ਕਿ ਆਪ ਚਾਰ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਜਾਵੋ ਅਤੇ ਸਾਹਿਬਜ਼ਾਦਾ ਅਰਜਨ ਦੇਵ ਜੀ ਨੂੰ ਵਾਪਸ ਲੈ ਆਵੋ।

ਹੁਕਮ ਦੀ ਪਾਲਣਾ ਕਰਦੇ ਹੋਏ ਬਾਬਾ ਬੁੱਢਾ ਜੀ ਨੇ ਭਾਈ ਗੁਰੀਆ, ਭਾਈ ਬਾਲੂ ਅਤੇ ਹੋਰ ਦੋ ਸਿੱਖ ਨਾਲ ਲੈ ਕੇ ਲਾਹੌਰ ਵੱਲ ਚਾਲੇ ਪਾ ਦਿੱਤੇ। ਪੰਜੇ ਸਿੱਖ ਦੂਸਰੇ ਦਿਨ ਲਾਹੌਰ ਪਹੁੰਚ ਗਏ। ਦੂਸਰੇ ਦਿਨ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਕੁਝ ਹੋਰ ਲਾਹੌਰੀ ਸਿੱਖਾਂ ਨੂੰ ਵੀ ਨਾਲ ਲੈ ਕੇ ਆ ਹਾਜ਼ਰ ਹੋਏ ਸਤਿਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ।

ਸੰਗਤ ਸਤਿਗੁਰੂ ਜੀ ਦੇ ਚਰਨ ਪਰਸ ਰਹੀ ਸੀ ਜਦ ਬਾਬਾ ਬੁੱਢਾ ਜੀ ਬਾਲ ਗੁਰੂ ਜੀ ਨੂੰ ਲੈ ਕੇ ਆਏ। ਆਉਣ ਦੀ ਖੁਸ਼ੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਨੇਹ ਭਰੀਆਂ ਚਿੱਠੀਆਂ ਦੀ ਲੜੀ ਨੂੰ ਪੂਰਾ ਕਰਨ ਲਈ ਚੌਥਾ ਪਦ ਲਿਖ ਕੇ ਸਤਿਗੁਰੂ ਜੀ ਦੀ ਭੇਟਾ ਕੀਤਾ। ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ।

ਇਹ ਚੌਥਾ ਪਦ ਉਚਾਰਨ ਉਪਰੰਤ ਬਾਲ ਗੁਰੂ ਅਰਜਨ ਸਾਹਿਬ ਨੇ ਸਤਿਗੁਰ ਪਿਤਾ ਜੀ ਦੇ ਚਰਨ ਪਰਸੇ ਅਤੇ ਕਾਫੀ ਅਰਸਾ ਵੈਰਾਗਮਈ ਹਾਲਤ ਵਿੱਚ ਲੀਨ ਰਹੇ। ਤਦ ਆਪ ਜੀ ਨੇ ਸਤਿਗੁਰ ਪਿਤਾ ਜੀ ਨੇ ਸੀਨੇ ਨਾਲ ਲਾ ਕੇ ਪਿਆਰ ਅਤੇ ਧੀਰਜ ਦਿੱਤਾ ਅਤੇ ਬਚਨ ਕੀਤਾ, ਹੇ ਪੁੱਤਰ ਜੀ, ਹੁਣ ਤੁਸਾਂ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਹਨ। ਪਿੱਠੀ ਚੰਦ ਜੋ ਨਜ਼ਦੀਕ ਹੀ ਬੈਠਾ ਸੀ ਇਹਨਾਂ ਬਚਨਾਂ ਨੂੰ ਸੁਣ ਕੇ ਅਤਿਅੰਤ ਕ੍ਰੋਧ ਵਿੱਚ ਆਇਆ ਅਤੇ ਉੱਠ ਕੇ ਚਲਾ ਗਿਆ।

0: ਬਾਣੀ ਦੀ ਸੇਧ ਤੋਂ ਜੀਵਨ ਬਸਰ ਕਰ ਰਹੇ ਸ਼ਰੋਤਾ ਜਨ, ਇਸ ਸ਼ਬਦ ਦਾ ਪ੍ਰਕਾਸ਼ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਮਿਲਣ ਸਮੇਂ ਬਾਬਾ ਪਿਰਥੀ ਚੰਦ ਦੀ ਗੁਰੋਸਤਾ ਨੂੰ ਨਜ਼ਰ ਚ ਰੱਖਦੇ ਹੋਏ ਉਪਦੇਸ਼ ਕੀਤਾ ਸੀ।
1: ਜਗਰਤ ਹੋ

ਸ਼ਬਦ ਦਾ ਭਾਵ ਅਰਥ ਬੜਾ ਸਾਫ ਹੈ। ਹੇ ਪੁੱਤਰ, ਦੁਨੀਆਂ ਦੇ ਧਨ ਦੀ ਖਾਤਰ ਪਿਤਾ ਨਾਲ ਕਿਉਂ ਝਗੜਾ ਕਰਦੇ ਹੋ? ਹੇ ਪੁੱਤਰ, ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੈ ਉਹਨਾਂ ਨਾਲ ਧਨ ਦੀ ਖਾਤਰ ਝਗੜਾ ਕਰਨਾ ਮਾੜਾ ਕੰਮ ਹੈ।

ਸੋਤਿਓ ਤੁਸੀਂ ਇਹ ਪ੍ਰੋਗਰਾਮ ਕੈਰਵਿਊ ਦੇ ਹਲਕੇ ਵਿੱਚ FM ਰੇਡੀਓ CISC 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਪ ਜੀ ਆਪਣੇ ਦੁਨਿਆਵੀ ਰੁਝੇਵੇਂ ਛੱਡ ਜੁੜੇ ਹੋ ਗੁਰੂ ਅਰਜਨ ਸਾਹਿਬ ਜੀ ਦੀ ਮਿੱਠੀ ਯਾਦ ਅੰਦਰ।

ਗੁਰਗੱਦੀ ਦੀ ਸੇਵਾ ਸੰਭਾਲਣ ਤੋਂ ਤਕਰੀਬਨ 1 ਸਾਲ ਬਾਅਦ ਸਤਗੁਰ ਜੀ ਦੀ ਸ਼ਾਦੀ ਬੀਬੀ ਗੰਗਾ ਸੁਪੁੱਤਰੀ ਕਿਸ਼ਨ ਚੰਦ ਪਿੰਡ ਮੌਨ ਨਾਲ ਹੋਈ। ਇਹ ਪਿੰਡ ਫਿਲੌਰ ਤੇ ਵਿਲਗੇ ਦੇ ਵਿਚਾਲੇ ਹੈ। ਗ੍ਰਹਿਸਥੀ ਜੀਵਨ ਸਿੱਖੀ ਵਿੱਚ ਪ੍ਰਧਾਨ ਮੰਨਿਆ ਗਿਆ ਹੈ। ਸਿੱਖੀ ਵਿਰਸੇ ਦੇ ਵਾਰਸੋ ਕਿਸੇ ਕੌਮ ਦੇ ਨਿਕਾਸ ਲਈ, ਵਿਕਾਸ ਲਈ ਅਤੇ ਇਤਿਹਾਸ ਦੀ ਪੂਰਨਤਾ ਵਾਸਤੇ 5 ਵਸਤੂਆਂ ਦਾ ਹੋਣਾ ਅਤਿਅੰਤ ਲਾਜ਼ਮੀ ਹੁੰਦਾ ਹੈ। ਇਹ 5 ਨਿਕਾਸ ਹਨ: ਆਪਣੀ ਭਾਸ਼ਾ, ਰੂਹਾਨੀ ਗ੍ਰੰਥ, ਧਾਰਮਿਕ ਕੇਂਦਰ, ਆਪਣਾ ਸੁਰੱਖਿਅਤ ਗਠਬੰਧਨ, ਆਪਣਾ ਰਾਜ

ਸਰੋਤਿਓ, ਆਪ ਭਲੀ ਭਾਂਤ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਵਿਰਸੇ ਦੇ ਰੂਹਾਨੀ ਗ੍ਰੰਥ ਦੀ ਆਰੰਭਤਾ ਕੀਤੀ ਹੈ ਅਤੇ ਗੁਰੂ ਅੰਗਦ ਸਾਹਿਬ ਜੀ ਨੇ ਆਪਣੀ ਭਾਸ਼ਾ ਗੁਰਮੁਖੀ ਲਿਪੀ ਦਾ ਮੁੱਢ ਬੰਨਿਆ। ਪ੍ਰਚਾਰਕ ਮੰਜੀਆਂ ਦੀ ਪ੍ਰਥਾ ਸਤਿਗੁਰ ਜੀ ਤੀਸਰੀ ਜੋਤ ਗੁਰੂ ਅਮਰਦਾਸ ਸਾਹਿਬ ਜੀ ਨੇ ਚਲਾਈ। ਸਿੱਖੀ ਦੇ ਕੇਂਦਰ ਨੂੰ ਸਥਾਪਿਤ ਕਰਨ ਲਈ ਅੰਮ੍ਰਿਤਸਰ ਦੀ ਨੀਂਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰੱਖ ਗਏ ਸਨ। ਹੁਣ ਬਾਰੀ ਆ ਗਈ ਸੀ ਗੁਰੂ ਅਰਜਨ ਸਾਹਿਬ ਜੀ ਦੀ ਉਸ ਪਵਿੱਤਰ ਤੇ ਮਨੋਰਥ ਅਸਥਾਨ ਨੂੰ ਸਕਾਰ ਕਰਨ ਦੀ। ਗੁਰੂ ਸਾਹਿਬਾਨ ਇੱਕ ਇਹੋ ਜਿਹਾ ਧੁਰਾ ਤਿਆਰ ਕਰਨਾ ਚਾਹੁੰਦੇ ਸਨ ਜਿਸ ਨਾਲ ਜੁੜ ਕੇ ਜਾਨ, ਮਾਲ, ਇੱਜ਼ਤ, ਈਮਾਨ ਦੀ ਸਲਾਮਤੀ ਮਹਿਸੂਸ ਹੋਵੇ। ਇਸ ਦੀ ਜ਼ਰੂਰਤ ਕਿਉਂ ਪਈ? ਸ਼ਾਇਦ ਪਿਰਥੀ ਚੰਦ ਦੀਆਂ ਹਰਕਤਾਂ ਨੂੰ ਦੇਖ ਕੇ ਜ਼ਰੂਰੀ ਹੋ ਗਿਆ ਸੀ। ਜਿਵੇਂ ਇੱਕ ਨਿੱਕੇ ਜਿਹੇ ਅੱਕ ਦੇ ਬੂਟੇ ਨਾਲ ਜੁੜੀਆਂ ਅੱਕ ਦੀਆਂ ਕੱਕੜੀਆਂ ਆਪਣੇ ਆਪ ਨੂੰ ਸੁਰੱਖਿਅਤ ਸਮਝਦੀਆਂ ਹਨ, ਪਰ ਜਦੋਂ ਕੋਈ ਇੱਕ ਕੱਕੜੀ ਅੱਕ ਨਾਲੋਂ ਟੁੱਟ ਕੇ ਸੰਸਾਰੀ ਚੌਕਟੇ ਵਿੱਚ ਡਿੱਗ ਪੈਂਦੀ ਹੈ, ਤਦ ਦੁਨੀਆਂ ਦਾ ਬੇਰਹਿਮ ਝੱਖੜ ਉਸ ਦੀਆਂ ਨਰਮ ਰੂਈ ਜੈਸੀਆਂ ਪੱਤੀਆਂ ਨੂੰ ਰੇਜ਼ਾ ਕਰਕੇ ਪਾਮਾਲ ਕਰ ਦਿੰਦਾ ਹੈ। ਇਸ ਦਾ ਕਾਰਨ ਕੱਕੜੀ ਦਾ ਕੇਂਦਰਹੀਣ ਹੋਣਾ ਹੁੰਦਾ ਹੈ। ਪਾਵਨ ਗੁਰਬਾਣੀ ਵਿੱਚ ਇਸ ਦੁਖਾਂਤ ਨੂੰ ਇਸ ਤਰ੍ਹਾਂ ਦਰਸਾਇਆ ਹੈ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹਿ ਬਛੋੜਾ ਧਨੀ ਸਿਉ ਨਾਨਕ ਸਹਿਸੇ ਗੰਠ। ਸਾਨੂੰ ਕੇਂਦਰ ਦੀ ਲੋੜ ਇਸ ਵਾਸਤੇ ਪਈ ਤਾਂ ਕਿ ਅਸੀਂ ਸੰਸਾਰੀ ਭਰਮਾਂ ਦੀ ਵਿਪਰ ਚੇਤਨਤਾ ਤੋਂ ਛੁਟਕਾਰਾ ਪਾ ਸਕੀਏ। ਵਿਚਾਰੋ ਜ਼ਰਾ, ਜੇਕਰ ਅੱਜ ਸਾਡੇ ਪਾਸ ਸਿੱਖੀ ਕੇਂਦਰ ਨਾ ਹੁੰਦਾ ਤਦ ਸਾਡੀ ਹਾਲਤ ਅੱਕ ਦੀਆਂ ਕੱਕੜੀਆਂ ਵਾਲੀ ਹੋਣੀ ਸੀ। ਸਿੱਖੀ ਕੇਂਦਰ ਮਾਨਵ ਜੀਵਨ ਦਾ ਉਹ ਦ੍ਰਿਸ਼ਟੀਮਾਨ ਬਿੰਦੂ ਹੈ ਜਿਸ ਨਾਲ ਜੁੜਿਆ ਸਿੱਖੀ ਆਪਣਾ ਨਿਕਾਸ ਖੋਜਦੀ ਹੈ, ਰੱਬੀ ਰਹੱਸ ਵਿੱਚ ਵਿਚਰਦੀ ਹੋਈ ਆਪਣੇ ਵਿਕਾਸ ਨੂੰ ਨੇਪਰੇ ਚਾੜਦੀ ਹੈ

0: ਸਿੱਖੀ ਕੇਂਦਰ ਦੀ ਸੰਪੂਰਨਤਾ ਕਰਾਉਣ ਦੇ ਨਾਲ ਨਾਲ ਹੁਣ ਸਤਿਗੁਰਾਂ ਦਾ ਧਿਆਨ ਸਿੱਖੀ ਨੂੰ ਅਗਲੀ ਮੰਜ਼ਿਲ ਤੇ ਲਿਜਾਣ ਲਈ ਨਿਰ ਇੱਛਤ ਸੇਵਕਾਂ ਵੱਲ ਗਿਆ। ਇਸ ਯੋਜਨਾ ਨੂੰ ਸਫਲਤਾਪੂਰਵਕ ਸਰੰਜਾਮ ਦੇਣ ਲਈ ਮੰਜੀਆਂ ਦੀ ਬਜਾਏ ਮਸੰਦ ਸੰਸਥਾ ਕਾਇਮ ਕੀਤੀ ਗਈ।
1: ਆਪ ਜੀ ਦੀ ਜਾਣਕਾਰੀ ਲਈ ਯਾਦ ਕਰਾ ਦਈਏ ਕਿ ਮਸੰਦ ਸ਼ਬਦ ਦਾ ਪਿਛੋਕੜ ਅਰਬੀ ਭਾਸ਼ਾ ਵਿੱਚੋਂ ਹੈ, ਜਿਸ ਦਾ ਅਸਲੀ ਰੂਪ ਮਸਨਦ ਹੈ। ਇਸ ਦੇ ਅਰਥ ਹਨ ਤਕੀਆ ਲਗਾ ਕੇ ਬੈਠਣ ਦੀ ਜਗ੍ਹਾ। ਇਸਲਾਮੀ ਹਕੂਮਤ ਵੇਲੇ ਇਹ ਅੱਖਰ ਬਾਦਸ਼ਾਹ ਦੇ ਅਹਿਲਕਾਰਾਂ ਲਈ ਵਰਤਿਆ ਜਾਂਦਾ ਸੀ, ਕਿਉਂਕਿ ਸਤਿਗੁਰੂ ਜੀ ਵਾਸਤੇ ਸੱਚੇ ਪਾਤਸ਼ਾਹ ਸ਼ਬਦ ਵਰਤਿਆ ਜਾਂਦਾ ਸੀ। ਇਸ ਲਈ ਆਦਰ ਸਤਿਕਾਰ ਵਾਲੇ ਗੁਰਸਿੱਖ ਦੂਰ ਦਰੇਡੇ ਇਲਾਕਿਆਂ ਵਿੱਚ ਗੁਰੂ ਘਰ ਦੀ ਸੇਵਾ ਸੰਭਾਲ ਲਈ ਨਿਯੁਕਤ ਕਰ ਦਿੱਤੇ ਗਏ।

ਵੱਡੇ ਪਰਉਪਕਾਰੀ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਸ ਦੁਨੀਆਂ ਤੇ ਸਵਰਗ ਦੇ ਦਰਸ਼ਨ ਕਰਨ ਲਈ ਇਹ ਪੁੱਲ ਉਸਾਰ ਕੇ ਨਿਰਸੰਦੇਹ ਮੁਕਤ ਕਰ ਦਿੱਤਾ। ਵਾਹ ਮੇਰੇ ਸਤਿਗੁਰਾਂ, ਤੇਰੀਆਂ ਤੂੰ ਹੀ ਜਾਣ।

ਆਤਮਸੰਦ ਸੰਸਥਾ ਕਾਇਮ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਆਖਿਆ ਜਾਂਦਾ ਹੈ ਕਿ ਜਿਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਏ ਤਦ ਤੱਕ ਬਹੁਸੰਮਤੀ ਪ੍ਰਚਾਰਕ ਲੋਕ ਸਤਿਗੁਰੂ ਅਰਜਨ ਸਾਹਿਬ ਜੀ ਦਾ ਸਾਥ ਛੱਡ ਕੇ ਬਾਬਾ ਪਿਰਥੀ ਚੰਦ ਨਾਲ ਜਾ ਰਲੇ ਸਨ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਪਿਰਥੀ ਚੰਦ ਹੀ ਗੁਰੂ ਘਰ ਦੀ ਸਾਰੀ ਆਮਦਨੀ ਅਤੇ ਖਰਚੇ ਦਾ ਪ੍ਰਬੰਧ ਚਲਾਉਂਦਾ ਸੀ। ਇਸ ਲਈ ਆਮ ਪ੍ਰਚਾਰਕ ਜਾਂ ਗੁਰੂ ਘਰਾਂ ਦੇ ਚਾਲਕਾਂ ਦੇ ਸੰਬੰਧ ਪਿਰਥੀਏ ਦੇ ਨਜ਼ਦੀਕ ਹੋਣੇ ਸੁਭਾਵਿਕ ਸਨ। ਇਨ੍ਹਾਂ ਦੀ ਇਹ ਰੁਚੀ ਦੇਖ ਕੇ ਸਤਿਗੁਰ ਜੀ ਨੇ ਮਸੰਦ ਸੰਸਥਾ ਨੂੰ ਇੱਕ ਸੁਗੜ ਤਨਜੀਮ ਵਿੱਚ ਲਾਮਬੰਦ ਕੀਤਾ ਅਤੇ ਦਸਵੰਧ ਦੀ ਪ੍ਰਥਾ ਚਾਲੂ ਕੀਤੀ। ਸਿੱਟੇ ਵਜੋਂ ਹੁਣ ਸਾਰੀ ਭੇਟਾ ਕੇਂਦਰ ਨੂੰ ਆਉਣ ਲੱਗੀ। ਨਾਰੰਗ, ਮੈਕਾਲਫ ਅਤੇ ਬੋਸਨ ਫਾਨੀ ਆਪਣੀਆਂ ਲਿਖਤਾਂ ਵਿੱਚ ਉਗਾਹੀ ਭਰਦੇ ਹਨ ਕਿ ਮੁਗਲ ਹਕੂਮਤ ਨੂੰ ਮਾਮਲਾ ਲੈਣ ਵਿੱਚ ਕਾਫੀ ਦਿੱਕਤ ਹੁੰਦੀ ਸੀ ਪਰ ਗੁਰੂ ਜੀ ਨੂੰ ਦਸਵੰਧ ਦੇਣ ਵਿੱਚ ਸਿੱਖ ਕੋਈ ਢਿੱਲ ਨਹੀਂ ਸੀ ਕਰਦੇ। ਇੰਜ ਜਾਪਣ ਲੱਗਾ ਜਿਵੇਂ ਸਤਿਗੁਰੂ ਜੀ ਦੇ ਅਧੀਨ ਇੱਕ ਨਵੀਂ ਹਕੂਮਤ ਵਜੂਦ ਵਿੱਚ ਆ ਗਈ ਸੀ। ਗੁਰੂ ਅਰਜਨ ਸਾਹਿਬ ਜੀ ਨੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਹੋਰ ਅਗਾਂਹ ਵਧੂ ਤਜਵੀਜ਼ ਕੱਢੀ। ਅੱਜ ਦੀ ਦੁਨੀਆਂ ਵਿੱਚ ਕਿਸੇ ਵਪਾਰੀ ਨੂੰ ਆਮ ਵਿਅਕਤੀ ਕਹਿੰਦਾ ਹੈ ਕਿ ਇਹ ਤਾਂ ਬਿਜ਼ਨਸਮੈਨ ਹੈ, ਸਿੱਖੀ ਤਾਂ ਇਸ ਦੇ ਲਾਗੇ ਸ਼ਾਗੇ ਵੀ ਨਹੀਂ ਆਈ। ਕਿਉਂ ਨਾ ਇਸ ਤਜਾਰਤ ਅੰਗ ਨੂੰ ਗੁਰੂ ਦੀ ਸੋਚ ਨਾਲ ਤੋਲੀਏ। ਲਤੀਫ ਅਤੇ ਕਨਿੰਗਹੈਮ ਆਪਣੀਆਂ ਕਿਤਾਬਾਂ ਵਿੱਚ ਲਿਖਦੇ ਹਨ ਕਿ ਸਿੱਖ ਕੌਮ ਦੀ ਬਿਹਤਰੀ ਅਤੇ ਵਪਾਰਕ ਤਾਲਮੇਲ ਵਧਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਭੇਜਿਆ। ਇਸ ਤਾਲਮੇਲ ਦਾ ਸਦਕਾ ਸਿੱਖੀ ਵਿੱਚ ਇੱਕ ਬਹੁਤ ਅਨੁਪਮ ਉਭਾਰ ਆਇਆ। ਸਧਾਰਨ ਸਿੱਖਾਂ ਵਿੱਚ ਅਗਾਂਹ ਵਧੂ ਤਰਾਂਗ ਦੀ ਜਾਗਰਤਾ ਨੇ ਕਰਵਟ ਬਦਲੀ, ਜਿਸ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਕਿਰਤ ਜਾਂ ਵਪਾਰ ਵੱਡੇ ਤੋਂ ਵੱਡਾ ਕਰੋ ਪਰ ਗੁਰੂ ਨੂੰ ਨਾ ਭੁੱਲੋ। ਇਹ ਹੀ ਸਮਾਂ ਸੀ ਜਦ ਸਿੱਖ ਕੌਮ ਦੀ ਪਹਿਲੀ ਤਾਜ਼ਗੀ ਦਾ ਅਹਿਸਾਸ ਹੋਣ ਲੱਗਾ। ਕੌਮ ਵਿੱਚ ਪਹਿਲੀ ਤਾਜ਼ਗੀ ਦਾ ਆਰੰਭ ਗੁਰੂ ਲਿਵ ਦੇ ਰਾਹੀਂ ਹੁੰਦਾ ਹੈ। ਪੰਡਿਤ ਨਿਤਾਨੰਦ ਇਸ ਦੇ 360 ਮਾਰਗ ਦਰਸਾਉਂਦੇ ਹਨ। ਪਰ ਸਿੱਖੀ ਵਿਰਸੇ ਦੇ ਵਾਰਸੋ ਗੁਰੂ ਲਿਵ ਵਾਲੇ ਸਿੱਖਾਂ ਦਾ ਕੇਵਲ ਤੇ ਕੇਵਲ ਇੱਕੋ ਹੀ ਮਾਰਗ ਹੈ ਅਤੇ ਉਹ ਮਾਰਗ ਹੈ ਇਲਾਹੀ ਰਹਿਮਤ, ਗੁਰਪ੍ਰਸਾਦ, ਰੱਬੀ ਬਖਸ਼ਿਸ਼। ਕਿਉਂਕਿ ਸੰਸਾਰੀ ਗਿਆਨ ਗੁਰੂ ਲਿਵ ਦਾ ਵਟਾਂਦਰਾ ਨਹੀਂ ਹੈ। ਇਸ ਗੁਰੂ ਲਿਵ ਦੇ ਆਸਰੇ ਇਸ ਦੁਨਿਆਵੀ ਭਵ ਸਾਗਰ ਨੂੰ ਇੱਕ ਛਿਣ ਵਿੱਚ ਪਾਰ ਕੀਤਾ ਜਾ ਸਕਦਾ ਹੈ। ਪ੍ਰੰਤੂ ਪੰਡਿਤ ਨਿਤਾਨੰਦ ਦੇ 360 ਮਾਰਗ ਕਈ ਸਾਲਾਂ ਅਥਵਾ ਕਈ ਜਨਮਾਂ ਵਿੱਚ ਵੀ ਪਾਰਗ੍ਰਾਮੀ ਨਹੀਂ ਬਣ ਸਕਦੇ। ਹਿੰਦੂ ਮਤ ਦੇ 4 ਵੇਦ, 6 ਦਰਸ਼ਨ, 27 ਸਿਮਰਤੀਆਂ, 170 ਉਪਨਿਸ਼ਦ, ਰਮਾਇਣ ਅਤੇ ਭਗਵਤ ਗੀਤਾ ਦੇ ਇੱਕ ਸੰਪੂਰਨ ਬੋਧ ਗੁਰੂ ਅਵੇਸ਼ ਦੀ ਇੱਕ ਅਤਿਅੰਤ ਹੀ ਤੁਸ਼ਟ ਮਾਤਰ ਅਥਵਾ ਕੋਟਾਨ ਦਾ ਵੀ ਇੱਕ ਕੋਟਾਨ ਖੰਡ ਛਿਣ ਮਾਤਰ ਹੈ। ਗੁਰੂ ਲਿਬ ਵਿੱਚ ਰੰਗੇ ਹੋਏ ਗੁਰੂ ਸਿੱਖ ਦੀ ਇੱਕ ਭੋਲੇ ਭਾਈ ਦ੍ਰਿਸ਼ਟੀ ਸਮੂਹ ਗਿਆਨ ਦਾ ਤਤਸਾਰ ਚੁੱਕਣ ਦੀ ਅਥਾਹ ਸਮਰੱਥਾ ਰੱਖਦੀ ਹੈ। ਜਿਵੇਂ ਪੰਜੋਖਰੇ ਦਾ ਇਤਿਹਾਸ ਗੁਰਲਿਬ ਵਾਲੇ ਗੁਰੂ ਸਿੱਖ ਦੀ ਪਹਿਲੀ ਤਾਜ਼ਗੀ ਦੀ ਸੁਹਜਮਈ ਹਾਮੀ ਭਰਦਾ ਹੈ। ਗੁਰੂ ਸਾਹਿਬ ਜੀ ਦੇ ਸਮੇਂ ਦੀ ਕਵੀ ਚੰਦਨ ਅਤੇ ਭਾਈ ਧੰਨਾ ਸਿੰਘ ਦੀ ਸਾਖੀ ਆਪ ਨੇ ਕਈ ਵਾਰ ਸੁਣੀ ਜਾਂ ਪੜ੍ਹੀ ਹੋਵੇਗੀ। ਕਵੀ ਚੰਦਨ ਨੇ ਅਭਿਮਾਨੀ ਭਾਵ ਵਿੱਚ ਆਖਣਾ ਕਿ ਉਸਦੇ ਉਚਾਰੇ ਛੰਦ ਦੀ ਵਿਆਖਿਆ ਇੱਕ ਈਸ਼ਵਰ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ ਅਤੇ ਗੁਰੂ ਸਾਹਿਬਾਨ ਨੇ ਗੁਰੂ ਦੇ ਘੋੜਿਆਂ ਲਈ ਘਾਹ ਖੋਦਣ ਵਾਲਾ ਇੱਕ ਸਿੰਘ ਧੰਨਾ ਸਿੰਘ ਪਾਸੋਂ ਕਰਵਾਈ। ਇਸ ਸਾਖੀ ਤੋਂ ਪ੍ਰਤੱਖ ਹੈ ਕਿ ਸਿੱਖੀ ਵਿੱਚ ਹੰਕਾਰ ਦਾ ਕੋਈ ਸਥਾਨ ਨਹੀਂ ਹੈ। ਦਰਬਾਰ ਸਾਹਿਬ ਦੀ ਉਸਾਰੀ ਬਾਅਦ
आप ने सिखी दे प्रचार दी रफ्तार तेज करन ले 1590 ईस्वी विच एक नवे नगर दी नी रखी जिसका पावन नाम तरन तारन रखिया। स्रोत्यो इतिहास मुताबक तरन तारन दे मौजूदा सरोवर दी थां ते एक छपड़ी हुंदी सी। उसके चौही पासी घने दरख्तां दा एक जंगल सी। इस लगू जहे बन विच कुश्ती रोग दे मरीज रहंदे सन। सिख जात राही एक जानकारी मिलती है कि जो कोई मरीज इस छपड़ी विच इशनान करे उसका कोड दूर हो जांदा सी। ए जमीन तिना पिंडां दी सांझी सी अते सतगुरु जी ने 1,57,000 रुपए मुल पाके 1800 बिघे जमीन खरीदी सी। इसका सरोवर 48 बिघे जमीन विच है जिसकी लंबाई 999 फुट है अते चौड़ाई 990 फुट है। जब सतगुरु जी तरन तारन की उसारी कर रहे सन उस समय दे टैक्स ग्रहण दे हाकम नूरुद्दीन ने गुरु दे सिखां दे लगाए हुए पठियां विच्चों इत्तां तके नाल चुक के नूर दी सरां अते अपने मकानां नूं ला लईआं। शांति दे पुंज श्री गुरु अर्जन साहिब जी ने इस वाद विवाद विच हिस्सा लेना मुनासिब ना समझिया सगो तरन तारन तो चल के भाई होमे दी छपरी विच पिंड छापरे आण बिराजे। भाई होमे ने बड़े प्रेम अते श्रद्धा नाल संगत दी सेवा कीती। ठंड ज्यादा होण दे बावजूद अपनी इको एक कंबली गुरु साहिब नूं रात कट्टण लई दित्ती। भाई होमे ने सारी रात भौ भगती विच आ के सेवा सिमरन करदिआं गुजारी। इस समय गुरु अर्जन साहिब ने यह वाक उचारण कीता जो श्री गुरु ग्रंथ साहिब जी दे अंग 754 ते सुशोभित है।

ਭਾਈ ਹੋਮੇ ਨੂੰ ਖੁਸ਼ੀਆਂ ਬਖਸ਼ ਕੇ ਗੁਰੂ ਜੀ ਨੇ ਸਰਹਾਲੀ ਪਿੰਡ ਦੀਆਂ ਸੰਗਤਾਂ ਵਿੱਚ ਨਾਮਦਾਨ ਅਤੇ ਇਸ਼ਨਾਨ ਦੀ ਦ੍ਰਿੜਤਾ ਬਖਸ਼ੀ। ਉਸ ਉਪਰੰਤ ਗਰੀਬ ਨਿਵਾਜ ਪਿੰਡ ਭੇਣੀ ਵਿੱਚ ਪਹੁੰਚੇ। ਭੇਣੀ ਪਿੰਡ ਦੀ ਇੱਕ ਮਾਈ ਦੀ ਸਾਖੀ ਤੋਂ ਵੀ ਤੁਸੀਂ ਵਾਕਿਫ ਹੋ। ਮਾਤਾ ਜੀ ਨੇ ਅਥਾਹ ਸ਼ਰਧਾ ਨਾਲ ਥੱਕੇ ਹੋਏ ਸਿੱਖਾਂ ਦੀ ਚੂਰੀ ਲੰਗਰ ਨਾਲ ਸੇਵਾ ਕੀਤੀ ਸੀ, ਜਿਸ ਤੋਂ ਪ੍ਰਸੰਨ ਹੋ ਕੇ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਜੀ ਨੇ ਮਾਤਾ ਜੀ ਦੀ ਚੂਰਮ ਸੇਵਾ ਤੇ ਟੁੱਟ ਕੇ ਮੁਬਾਰਕ ਵਚਨ ਕੀਤੇ। ਜਿੱਥੇ ਘਿਓ ਮਿੱਠੇ ਦਾ ਸੰਗਦ ਭੋਜਨ ਮਿਲੇ, ਇਸ ਪਿੰਡ ਦਾ ਨਾਮ ਭੇਣੀ ਨਹੀਂ ਬਲਕਿ ਚੋਲਾ ਸਾਹਿਬ ਹੋਣਾ ਚਾਹੀਦਾ ਹੈ। ਅੱਜ ਵੀ ਇਸ ਪਿੰਡ ਦਾ ਨਾਮ ਚੋਲਾ ਸਾਹਿਬ ਹੈ। ਇਸ ਪ੍ਰਥਾਏ ਗੁਰੂ ਜੀ ਦੇ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 673 ਉੱਪਰ ਇਸ ਤਰ੍ਹਾਂ ਅੰਕਿਤ ਹਨ। ਸੀਤਲ ਸ਼ਾਂਤ ਮਹਾ ਸੁਖ ਪਾਇਆ, ਸੰਤ ਸੰਗ ਰਿਹਾ ਓਲਾ, ਹਰ ਧਨ ਸੰਚਨ ਹਰ ਨਾਮ ਭੋਜਨ, ਇਹੋ ਨਾਨਕ ਕੀਨੋ ਚੋਲਾ। ਭਾਵ ਕੀ ਨਾਨਕ, ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕੀਤਾ ਹੈ, ਪਰਮਾਤਮਾ ਦੇ ਨਾਮ ਧਨ ਨੂੰ ਆਪਣੇ ਆਤਮਾ ਵਾਸਤੇ ਭੋਜਨ ਬਣਾਇਆ ਹੈ, ਸਵਾਦਲਾ ਖਾਣਾ ਬਣਾਇਆ ਹੈ, ਉਸਦਾ ਹਿਰਦਾ ਠੰਡਾ ਠਾਰ ਰਹਿੰਦਾ ਹੈ, ਉਸਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ ਅਤੇ ਉਸਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਉਸਦੀ ਇੱਜ਼ਤ ਬਣੀ ਰਹਿੰਦੀ ਹੈ ਤੇ ਕੋਈ ਪਾਪ ਉਸਦੇ ਨੇੜੇ ਨਹੀਂ ਟੁੱਕਦੇ। ਇੱਥੋਂ ਚਾਲੇ ਪਾ ਕੇ ਗੁਰੂ ਜੀ ਸੰਗਤਾਂ ਨਾਲ ਗੋਇੰਦਵਾਲ ਹੁੰਦੇ ਹੋਏ ਡੱਲੇ ਪਿੰਡ ਪਹੁੰਚੇ ਹਨ। ਇੱਥੇ ਆਪ ਜੀ ਦੀ ਮਹਿਮਾ ਸੁਣ ਕੇ ਜਲੰਧਰ ਦਾ ਸੂਬੇਦਾਰ ਅਜੀਮ ਖਾਨ ਆਪ ਜੀ ਦੇ ਦਰਗਾਹੀ ਦਰਸ਼ਨ ਲਈ ਆਇਆ ਸੀ ਅਤੇ ਪ੍ਰਸੰਨਤਾ ਪ੍ਰਾਪਤ ਕਰਨ ਬਾਅਦ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜਲੰਧਰ ਦੇ ਨੇੜੇ ਨਿਵਾਸ ਰੱਖੋ ਤਾਂ ਜੋ ਅਸੀਂ ਵੀ ਆਪ ਜੀ ਦੀ ਰਹਿਮਤ ਅਤੇ ਸੰਗਤ ਦਾ ਲਾਭ ਉਠਾ ਸਕੀਏ। ਜਿਸ ਜਗ੍ਹਾ ਅੱਜ ਕਰਤਾਰਪੁਰ ਵਸਿਆ ਹੈ, ਇਹ ਜ਼ਮੀਨ ਸਤਿਗੁਰੂ ਜੀ ਨੇ 1594 ਈਸਵੀ ਵਿੱਚ ਖਰੀਦੀ ਅਤੇ ਆਪਣੇ ਮੁਬਾਰਕ ਹੱਥਾਂ ਦੁਆਰਾ ਇੱਕ ਵੱਡੀ ਮੋਟੀ ਅਤੇ ਲੰਮੀ ਟਾਹਲੀ ਦਾ ਥੰਮ ਗੱਡਿਆ। ਅੱਜ ਇਸ ਗੁਰਦੁਆਰੇ ਦਾ ਨਾਮ ਥੰਮ ਸਾਹਿਬ ਕਰਕੇ ਪ੍ਰਸਿੱਧ ਹੈ ਅਤੇ ਨਗਰੀ ਦਾ ਨਾਮ ਕਰਤਾਰਪੁਰ ਰੱਖਿਆ। ਜਿਤਨੀ ਰਫਤਾਰ ਨਾਲ ਸਿੱਖੀ ਕੇਂਦਰ ਦੀ ਲੜਤਲ ਹੋਰ ਵਧੇਰੇ ਮਜ਼ਬੂਤ ਹੁੰਦੀ ਗਈ, ਉਤਨੀ ਹੀ ਸ਼ੀਘਰਤਾ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਲੈ ਆਉਂਦੀ ਗਈ। ਸਿੱਖ ਦੀ ਇਤਨੀ ਚੜ੍ਹਤ ਪਿਰਥੀ ਚੰਦ ਅਤੇ ਮੌਕੇ ਦੀ ਹਕੂਮਤ ਸਹਿਣ ਨਹੀਂ ਸੀ ਕਰ ਸਕਦੀ। ਪਿਰਥੀਏ ਦੀ ਉਕਸਾਹਟ ਨਾਲ ਹਾਕਮ ਸੋਲੀ ਖਾਨ ਨੇ ਮਾਮਲੇ ਨਾ ਮਿਲਣ ਦਾ ਬਹਾਨਾ ਬਣਾ ਕੇ ਅੰਮ੍ਰਿਤਸਰ ਤੇ ਹਮਲੇ ਦੀ ਬਿਉਂਤ ਬਣਾਈ। ਸਤਿਗੁਰੂ ਜੀ ਨੇ ਧੀਰਜ ਤੋਂ ਕੰਮ ਲਿਆ ਅਤੇ ਅੰਮ੍ਰਿਤਸਰ ਛੱਡ ਵਡਾਲੀ ਪਿੰਡ ਆ ਬਸੇ। ਇਸੇ ਹੀ ਮੁਬਾਰਕ ਪਿੰਡ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਗੁਰੂ ਨਾਨਕ ਜੀ ਦੀ ਛੇਵੀਂ ਜੋਤ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੇ ਉਦਰ ਤੋਂ 1595 ਈਸਵੀ ਵਿੱਚ ਅਵਤਾਰ ਧਾਰਿਆ। ਸਰੋਤਾਜਨ, ਜਿੱਥੇ ਗੁਰੂ ਜੀ ਆਤਮਕ ਅਤੇ ਮਾਨਸਿਕ ਸ਼੍ਰੇਣੀ ਅਭਿਲਾਸ਼ੀ ਸਿੱਖਾਂ ਲਈ ਨਾਮ ਭੋਜਨ ਅਤੇ ਜੀਵਦਾਨ ਵੰਡਦੇ ਸਨ, ਉੱਥੇ ਆਪ ਨੇ ਲੋਕ ਭਲਾਈ ਦੇ ਕੰਮਾਂ ਨੂੰ ਵੀ ਕਦੀ ਅੱਖੋਂ ਓਹਲੇ ਨਾ ਕੀਤਾ। ਆਪ ਜੀ ਨੇ ਤਰਨ ਤਾਰਨ ਸਾਹਿਬ ਵੱਡੇ ਰੋਗੀਆਂ ਲਈ ਟਿਕਾਣਾ ਅਤੇ ਹਸਪਤਾਲ ਦੀ ਉਸਾਰੀ ਕੀਤੀ। ਥਾਂ ਥਾਂ ਤੇ ਸੇਵਾ ਦੀਆਂ ਛੋਟੀਆਂ ਵੱਡੀਆਂ ਜਮਾਤਾਂ ਕਾਇਮ ਕੀਤੀਆਂ। ਇਸ ਸਮੇਂ ਹੀ ਦੇਸ਼ ਵਿੱਚ ਇੱਕ ਬਹੁਤ ਵੱਡਾ ਕਾਲ ਪੈ ਗਿਆ। ਇਸ ਭੁੱਖਮਰੀ ਦੇ ਸਮੇਂ ਪੰਚਮ ਪਿਤਾ ਨੇ ਆਪਣੇ ਹੱਥੀਂ ਦਵਾਈਆਂ ਵੰਡੀਆਂ, ਅੱਠੇ ਪਹਿਰ ਗੁਰੂ ਕੇ ਲੰਗਰ ਲਾਏ।

ਗਰੀਬ ਨਿਵਾਜ ਆਪਣੇ ਹੱਥੀ ਕਾਲ ਅਤੇ ਬਿਮਾਰੀ ਕਾਰਨ ਮੁਰਦਿਆਂ ਦੇ ਸੰਸਕਾਰ ਉਹਨਾਂ ਦੀਆਂ ਧਾਰਮਿਕ ਰਿਵਾਇਤਾਂ ਅਨੁਸਾਰ ਕਰਦੇ। ਸਤਿਗੁਰੂ ਜੀ ਵੱਲੋਂ ਦੁਖਿਆਰੇ ਲੋਕਾਂ ਪ੍ਰਤੀ ਐਸੀ ਸਦਭਾਵਨਾ ਦੇਖ ਪੰਜਾਬ ਦਾ ਆਮ ਸ਼ਹਿਰੀ ਸਿੱਖੀ ਵਿਚ ਧੜਾ ਧੜ ਪ੍ਰਵੇਸ਼ ਕਰਨ ਲੱਗੇ। ਸਰੋਤਿਓ, ਕਦੀ ਸੋਚਿਆ ਜੇ ਅੱਜ ਅਸੀਂ ਉਸ ਗੁਰੂ ਦੇ ਸਿੱਖ ਅਖਵਾਉਣ ਵਾਲੇ ਕਿੱਥੇ ਖੜੇ ਹਾਂ? ਬਿਨਾਂ ਬੇਤਕਰੇ ਇਨਸਾਨੀ ਖਿਦਮਤ ਸੁਣ ਕੇ ਬਾਦਸ਼ਾਹ ਅਕਬਰ ਰੱਬੀ ਦੀਦਾਰ ਦਾ ਭਰਮਾ ਜਲਵਾ ਦੇਖਣ ਲਈ ਜਾ ਹਾਜ਼ਰ ਹੋਇਆ ਸਤਿਗੁਰਾਂ ਦੇ ਦਰਬਾਰ। ਗੁਰੂ ਗਰੀਬ ਨਿਵਾਸ ਦੀ ਸ਼ਰਨ ਆ ਕੇ ਬਾਦਸ਼ਾਹ ਅਕਬਰ ਨੇ ਗੁਰੂ ਕੇ ਲੰਗਰ ਨੂੰ ਹੋਰ ਜਗੀਰ ਦੇਣੀ ਚਾਹੀ। ਸਤਿਗੁਰੂ ਜੀ ਨੇ ਬਾਦਸ਼ਾਹ ਨੂੰ ਆਖਿਆ ਕਿ ਸਾਰਾ ਲੰਗਰ ਤਾਂ ਅਕਾਲ ਪੁਰਖ ਆਪ ਚਲਾ ਰਹੇ ਹਨ। ਸਾਲ ਭਰ ਹੋ ਗਿਆ ਹੈ, ਦੇਸ਼ ਵਿਚ ਮੀਂਹ ਨਹੀਂ ਪਿਆ, ਫਸਲਾਂ ਮਾਰੀਆਂ ਗਈਆਂ ਹਨ। ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਰੇ ਪੰਜਾਬ ਦੇ ਮਾਮਲੇ ਕਿਉਂ ਨਹੀਂ ਮਾਫ ਕਰ ਦਿੰਦੇ? ਗੁਰੂ ਅਰਜਨ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਬਾਦਸ਼ਾਹ ਹੋਰ ਵੀ ਖੁਸ਼ ਹੋਇਆ ਅਤੇ ਉਸੇ ਸਮੇਂ ਮਾਮਲਾ ਮਾਫ ਕਰਨ ਦਾ ਫੈਸਲਾ ਕਰ ਦਿੱਤਾ। ਸੰਗਤਾਂ ਦੀ ਖੁਸ਼ੀ ਦਾ ਅੰਦਾਜ਼ਾ ਸਰੋਤਾਜਨ ਤੁਸੀਂ ਲਗਾ ਸਕਦੇ ਹੋ। ਦੇਸ਼ ਭਰ ਵਿਚ ਸਿੱਖੀ ਸਿਖਰਾਂ ਤੇ ਚੜ੍ਹਨ ਲੱਗੀ, ਹਰ ਪਾਸੇ ਸਤਿਗੁਰੂ ਜੀ ਦੇ ਗੁਣ ਗਾਏ ਜਾਣ ਲੱਗੇ। ਸਿੱਖੀ ਕਿਸ ਸਿਖਰਾਂ ਤੇ ਪਹੁੰਚ ਚੁੱਕੀ ਸੀ? ਪੰਜਾਬ ਵਿਚ ਕੁਝ ਚੋਟੀ ਦੇ ਇਨਸਾਨ ਇਸਲਾਮਿਕ ਸਰਵਰੀ ਲਹਿਰ ਛੱਡ ਕੇ ਸਿੱਖੀ ਵਿਚ ਪ੍ਰਵੇਸ਼ ਹੋਣ ਲੱਗ ਪਏ ਸਨ। ਇਸ ਸਮੇਂ ਦੀ ਇੱਕ ਵਾਰਤਾ ਤੁਸੀਂ ਸਾਡੇ ਪ੍ਰੋਗਰਾਮ ਵਿਚ ਭਾਈ ਮੰਜ ਜੀ ਦੀ ਜੀਵਨ ਗਾਥਾ ਰਾਹੀਂ ਸੁਣ ਚੁੱਕੇ ਹੋ। ਇਸੇ ਤਰ੍ਹਾਂ ਹੋਰ ਸਾਖੀਆਂ ਵੀ ਉਸ ਸਮੇਂ ਨਾਲ ਸੰਬੰਧਿਤ ਹਨ, ਜਿਨ੍ਹਾਂ ਵਿਚ ਇੱਕ ਹੋਰ ਸਾਖੀ ਭਾਈ ਬਿਹਲੋ ਦੀ ਵਾਰਤਾ ਦੀ ਸਾਂਝ ਅਸੀਂ ਕਿਸੇ ਹੋਰ ਪ੍ਰੋਗਰਾਮ ਰਾਹੀਂ ਤੁਹਾਡੇ ਨਾਲ ਪਾਵਾਂਗੇ। ਸਤਿਗੁਰੂ ਜੀ ਦੀ ਮਹਿਮਾ ਹਰ ਥਾਂ ਹੋਣ ਲੱਗ ਪਈ ਸੀ, ਹੁੰਦੀ ਵੀ ਕਿਉਂ ਨਾ? ਸੱਚੇ ਪਾਤਸ਼ਾਹ ਮਾਨਸਿਕ ਰੋਗਾਂ ਦੇ ਨਾਲ ਨਾਲ ਸਰੀਰਕ ਰੋਗ ਵੀ ਘਟ ਰਹੇ ਸਨ, ਜਿਸ ਦੀ ਮਿਸਾਲ ਵਜ਼ੀਰ ਖਾਨ ਦਾ ਜਲੋਦਰ ਰੋਗ ਕੱਟਣ ਤੋਂ ਮਿਲਦੀ ਹੈ। ਤੁਸੀਂ ਇਸ ਗਾਥਾ ਨੂੰ ਬਹੁਤ ਵਾਰ ਸੁਣ ਚੁੱਕੇ ਹੋ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ ਸੀ, ਬਾਬਾ ਜੀ ਵਜ਼ੀਰ ਖਾਨ ਦਾ ਕੋਈ ਇਲਾਜ ਕਰੋ। ਬਸ ਇਤਨਾ ਹੁਕਮ ਸੁਣਨ ਦੀ ਦੇਰ ਸੀ, ਬਾਬਾ ਜੀ ਨੇ ਭਰੀ ਗਾਰੇ ਦੀ ਟੋਕਰੀ ਵਜ਼ੀਰ ਖਾਨ ਦੇ ਪੇਟ ਉੱਤੇ ਢੇਰੀ ਕਰ ਦਿੱਤੀ। ਵਜ਼ੀਰ ਖਾਨ ਇਸ ਵਕਤ ਲੇਟ ਰਿਹਾ ਸੀ। ਜਦ ਕੋਲ ਖੜੇ ਸਿੱਖਾਂ ਨੇ ਵਜ਼ੀਰ ਖਾਨ ਨੂੰ ਸਾਫ਼ ਕੀਤਾ ਤਾਂ ਉਸਨੇ ਮਹਿਸੂਸ ਕੀਤਾ ਕਿ ਉਸਦਾ ਦੁੱਖ ਦੂਰ ਹੋ ਗਿਆ ਸੀ। ਵਜ਼ੀਰ ਖਾਨ ਸਤਿਗੁਰੂ ਜੀ ਦਾ ਮਰੀਦ ਬਣ ਗਿਆ ਸੀ। ਜਦ ਇੱਕ ਵਾਰ ਪਿਰਥੀਆ ਸਤਿਗੁਰਾਂ ਦੀ ਸ਼ਿਕਾਇਤ ਕਰਨ ਬਾਦਸ਼ਾਹ ਅਕਬਰ ਕੋਲ ਗਿਆ ਤਾਂ ਵਜ਼ੀਰ ਖਾਨ ਨੇ ਗੁਰੂ ਜੀ ਦੀ ਹਾਮੀ ਭਰੀ ਸੀ। ਪੰਥ ਪ੍ਰਕਾਸ਼ ਦੇ ਕਰਤਾ ਇਹ ਵੀ ਲਿਖਦੇ ਹਨ ਕਿ ਪੰਚਮ ਪਿਤਾ ਨੇ ਇੱਕ ਸਿੱਖ ਨੂੰ ਹਰ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਉਣ ਲਈ ਵਜ਼ੀਰ ਖਾਨ ਕੋਲ ਭੇਜ ਦਿੱਤਾ ਸੀ। ਕੁਝ ਸਮੇਂ ਬਾਅਦ ਸਤਿਗੁਰ ਜੀ ਦੀ ਹਜ਼ੂਰੀ ਆ ਕੇ ਇਸ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਆਤਮਿਕ ਜੀਵਨ ਦਾ ਉਪਦੇਸ਼ ਬਖਸ਼ੋ। ਤਦ ਸਤਿਗੁਰੂ ਜੀ ਨੇ ਮਾਰੂ ਰੋਗ ਦਾ ਸੋਹਲਾ ਵਜ਼ੀਰ ਖਾਨ ਪ੍ਰਤੀ ਉਪਦੇਸ਼ ਵਜੋਂ ਮੁਬਾਰਕ ਰਸਨਾ ਚੋਂ ਫਰਮਾਇਆ ਅਤੇ ਦ੍ਰਿੜ ਕਰਵਾਇਆ ਕਿ ਇੱਕ ਮੁਸਲਮਾਨ ਰਬਾਨੀਅਤ ਦੀ ਤਾਲੀਮ ਕਿਵੇਂ ਹਾਸਲ ਕਰ ਸਕਦਾ ਹੈ। ਮਾਰੂ ਮਹੱਲਾ ਪੰਜਵਾਂ। ਅੱਲਹ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆਂ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫ਼ਰ, ਇਹੋ ਦਰਵੇਸ਼ ਕਬੂਲ ਦਰਾ, ਸੱਚ ਨਿਵਾਜ ਯਕੀਨ ਮੁਸਲਾ, ਮਨਸਾ ਮਾਰ ਨਿਵਾਰੋ ਆਸਾ, ਦੇਹ ਮਸੀਤ ਮਨ ਮੌਲਾਨਾ, ਕਲਮ ਖੁਦਾਈ ਪਾਕ ਖਰਾ। ਹੇ ਅੱਲਾ ਦੇ ਬੰਦੇ, ਹੇ ਅਪਹੁੰਚ ਰੱਬ ਦੇ ਬੰਦੇ, ਹੇ ਖੁਦਾ ਦੇ ਬੰਦੇ, ਮੇਰੇ ਦੁਨੀਆਂ ਵਾਲੇ ਖਿਆਲ ਛੱਡ ਦੇ, ਮੇਰੇ ਦੁਨੀਆਂ ਦੇ ਚੰਬੇਲੇ ਛੱਡ ਦੇ, ਰੱਬ ਦੇ ਫਕੀਰਾਂ ਦੇ ਪੈਰਾਂ ਦੀ ਖਾਕ ਹੋ ਕੇ ਦੁਨੀਆਂ ਵਿਚ ਮੁਸਾਫ਼ਰ ਬਣਿਆ ਰਹਿ। ਇਹੋ ਜਿਹਾ ਫਕੀਰ ਰੱਬ ਦੇ ਦਰ ਤੇ ਕਬੂਲ ਹੋ ਜਾਂਦਾ ਹੈ। ਹੇ ਖੁਦਾ ਦੇ ਬੰਦੇ, ਸਦਾ ਕਾਇਮ ਰਹਿਣ ਵਾਲੇ ਰੱਬ ਦੇ ਨਾਮ ਦੀ ਯਾਦ ਨੂੰ ਆਪਣੀ ਨਿਵਾਜ ਬਣਾ। ਰੱਬ ਉੱਤੇ ਭਰੋਸਾ ਕਿ ਤੇਰਾ ਮੁਸੱਲਾ ਹੋਵੇ,
हे खुदा दे फकीर अपने अंदरों मन दा फुरना मार के मुका दे इस नू सोटा बना तेरा ए शरीर तेरी मसीत होवे तेरा मन उस मसीत विच मुल्ला बनिया रहे इस मन नू सदा पवित्र ते साफ रख ए तेरे वास्ते खुदाई कलमा है। हुण समा आ गया सी सिक्खी दी रूहानियत शक्ति नू संग्रह करन दा। श्री गुरु ग्रंथ साहिब जी दी संपादना नू अनुभव करदे होए गुरु जी ने ए निश्चय कर लिया कि इस रूहानी शक्ति नू किसे खास इलहामी नियम विच सरलता दित्ती जावे। पहले गुरुआं दी बाणी इकत्र करके पोथी परमेश्वर दा स्थान संपादन करन दा सुभाग भी पंचम पातशाह नू प्राप्त होया। हुण लोड़ सी एक एकांत स्थान दी जिथे बैठ के गुरबाणी दे संदर्भ नू एक दरगाही ग्रंथ दा वजूद दित्ता जा सके। दीवान विच संगत तो आग्या लैके पंचम नानक ने पैर धरे हन इस पवित्र धरती ते जिथे बैठ के अपने कर कमला द्वारा जुगो जुग अटल श्री गुरु ग्रंथ साहिब जी दी प्रथम रचना दीन दुनिया दे वाली ने कीती। उस महान तीर्थ दा नाम रामसर है जिथे अज एक सुंदर गुरुद्वारा साहिब सुशोभित है। अगस्त 1 सन 1604 ईस्वी नू एक कार्य संपूर्ण होया। संपूर्णता तो बाद सतगुरु ने मंदावनी दा शब्द उचारण कीता। थाल विच तीन वस्तु पईओ सत संतोख विचारो।

0: ਕਲਯੁਗ ਜਹਾਜ ਅਰਜਨ ਗੁਰੂ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਖਮਨੀ ਸਾਹਿਬ 12 ਮਹਾਂ 52 ਅਖਰੀ ਤੋਂ ਉਪਰੰਤ 312 ਸ਼ਬਦ ਅੰਕਿਤ ਹਨ।
1: ਤ੍ਰੁੱਟੇ ਜਦੋਂ ਜਹਾਜ ਸਮੁੰਦਰੀ ਸਫ਼ਰ ਵਿੱਚ ਖਿਲਦਾ ਹੈ, ਕਦੇ ਕਿਸੇ ਜਹਾਜੀ ਕਪਤਾਨ ਨੇ ਇਹ ਯਕੀਨ ਨਹੀਂ ਬਣਾਇਆ ਹੁੰਦਾ ਕਿ ਸਮੁੰਦਰ ਵਿੱਚ ਕੋਈ ਝੱਖਣ ਨਹੀਂ ਝੁੱਲੇਗਾ, ਜਿਸ ਕਰਕੇ ਜਹਾਜ ਡੋਲਣ ਦਾ ਕੋਈ ਖਤਰਾ ਨਹੀਂ ਹੋਵੇਗਾ। ਕਪਤਾਨ ਜਾਣਦਾ ਹੈ ਕਿ ਝੱਖੜ ਆਦਿ ਕਈ ਮੁਸੀਬਤਾਂ ਦਾ ਸਦਾ ਖਤਰਾ ਟਿਕਿਆ ਰਹਿੰਦਾ ਹੈ, ਪਰ ਉਸਨੂੰ ਹੌਸਲਾ ਹੁੰਦਾ ਹੈ ਕਿ ਆਕਾਸ਼ ਦੇ ਚਮਕਦੇ ਸਿਤਾਰਿਆਂ ਦੀ ਸੇਧ ਰੱਖ ਕੇ ਮੈਂ ਆਪਣੇ ਜਹਾਜ਼ ਨੂੰ ਮੰਜ਼ਿਲ ਵੱਲ ਲੈ ਜਾ ਸਕਾਂਗਾ।
0: ਜਗਤ ਇੱਕ ਸਮੁੰਦਰ ਦੀ ਨਿਆਈ ਹੈ। ਮਨੁੱਖਾ ਜੀਵਨ ਇਸ ਵਿੱਚ ਥੋੜਾ ਥੱਲਿਆ ਹੋਇਆ ਸਮਝ ਲਓ। ਇਹ ਸਮੁੰਦਰ ਬਹੁਤ ਅਥਾਹ ਹੈ। ਇਸ ਵਿੱਚ ਹਰ ਵੇਲੇ ਝੱਖੜ ਝੁੱਲ ਰਹੇ ਹਨ, ਠਾਠਾਂ ਪੈ ਰਹੀਆਂ ਹਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਚੜ ਝੱਖੜ ਉਹਾੜ ਲਹਿਰੀ ਵਹਿਣ ਲਖੇਸਰੀ। ਇਹ ਫਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1410 ਉੱਪਰ ਸੁਭਾਇਮਾਨ ਹੈ।
1: ਅੱਜ ਦੀ ਦੁਨੀਆਂ ਦਾ ਹਾਲ ਤੱਕੋ, ਚਫੇਰੇ ਈਰਖਾ ਤੇ ਵੈਰ ਵਿਰੋਧ ਦੀ ਅੱਗ ਧੁੱਖ ਰਹੀ ਹੈ। ਦੋ ਸੰਸਾਰ ਜਦ ਹੋਏ, ਤੀਸਰੇ ਦੀਆਂ ਤਿਆਰੀਆਂ ਹੋ ਰਹੀਆਂ ਹਨ। ਜਗਤ ਦਾ ਸਾਰਾ ਜ਼ੋਰ ਮੌਤ ਦਾ ਸਮਾਨ ਬਣਾਉਣ ਤੇ ਖਰੀਦਣ ਤੇ ਖਰਚ ਹੁੰਦਾ ਹੈ।
0: ਹਰ ਤਾਕਤਵਰ ਦੇਸ਼ ਜਾਂ ਫਿਰ ਇਨਸਾਨ ਦੂਸਰੇ ਨੂੰ ਦਬਾਉਣ ਤੇ ਤੁਲਿਆ ਹੋਇਆ ਹੈ। ਭਿਆਨਕ ਤੂਫਾਨ ਚੌਹਾਂ ਪਾਸਿਆਂ ਤੋਂ ਉੱਠ ਕੇ ਮਨੁੱਖਾ ਜੀਵਨ ਦੀ ਬੇੜੀ ਨੂੰ ਡੁੱਬਣ ਦੇ ਨੇੜੇ ਲਿਜਾ ਰਹੇ ਹਨ। ਗੁਰਮਤ ਅਨੁਸਾਰ ਇਸ ਸੰਸਾਰ ਸਮੁੰਦਰ ਵਿੱਚੋਂ ਜ਼ਿੰਦਗੀ ਦੀ ਬੇੜੀ ਪਾਰ ਲੰਘਣ ਲਈ ਇੱਕੋ ਇੱਕ ਸਾਧਨ ਹੈ, ਅਤੇ ਉਹ ਹੈ ਨਾਮ ਸਿਮਰਨ।
1: ਇਹ ਨਾਮ ਸਿਮਰਨ ਹੈ, ਵਾਹਿਗੁਰੂ ਦਾ ਨਾਮ, ਜਿਸ ਪਰ ਥਾਏ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਹੈ

ਸਿੱਖ ਧਰਮ ਦੇ ਧਾਰਮਿਕ ਸਰੋਤਿਓ, ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੇ ਇਹ ਦ੍ਰਿਸ਼ ਹਰੇਕ ਸਿੱਖ ਵਾਸਤੇ, ਹਰੇਕ ਪ੍ਰਾਣੀ ਮਾਤਰ ਵਾਸਤੇ ਚਾਨਣ ਮੁਨਾਰਾ ਹੈ। ਜੋ ਮਨੁੱਖ, ਜਿਹੜੀ ਕੌਮ, ਜਿਹੜਾ ਦੇਸ਼ ਨਿਰਭਉ ਨਿਰੰਕਾਰ ਦਾ ਆਸਰਾ ਲੈਂਦਾ ਹੈ, ਉਸਨੂੰ ਕੋਈ ਦੁੱਖ ਦਬਾ ਨਹੀਂ ਸਕਦਾ। ਸੁਖਮਨੀ ਸਾਹਿਬ ਦੀ ਵਾਹੀਵੀਂ ਅਸ਼ਟਪਦੀ ਵਿਚ ਗੁਰੂ ਜੀ ਦਾ ਫਰਮਾਨ ਹੈ, ਨਿਰਭਉ ਜਪੇ ਸਗਲ ਭਉ ਮਿਟੇ।

0: ਜੇਕਰ ਅਜੇ ਤੱਕ ਅਸੀਂ ਸਿੱਖੀ ਦੇ ਮੁੱਢਲੇ ਅਸੂਲ ਹੀ ਨਹੀਂ ਸਮਝ ਸਕੇ ਤਾਂ ਫਿਰ ਕਰੋ ਜੋਦੜੀ ਉਸ ਸਤਿਗੁਰੂ ਅੱਗੇ ਤਾਂ ਜੋ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਹਿੰਮਤ ਬਖਸ਼ਣ। ਸਰੋਤਾ ਜਨ, ਅੱਜ ਦੇ ਵਿਚਾਰ ਅਸੀਂ ਇੱਥੇ ਹੀ ਸੀਮਤ ਕਰਨਾ ਚਾਹੁੰਦੇ ਹਾਂ। ਅਸੀਂ ਅਹਿਸਾਸ ਕਰਦੇ ਹਾਂ ਕਿ ਸਤਿਗੁਰੂ ਜੀ ਦਾ ਜੀਵਨ ਦ੍ਰਿਸ਼ਟਾਂਤ ਦਰਸਾਉਂਦਿਆਂ ਸਾਡੇ ਪਾਸੋਂ ਅਨੇਕਾਂ ਤਰੁੱਟੀਆਂ ਰਹਿ ਗਈਆਂ ਹਨ। ਸੂਝਵਾਨ ਸਰੋਤਾ ਜਨ, ਅਸੀਂ ਆਸ਼ਾ ਰੱਖਦੇ ਹਾਂ ਕਿ ਤੁਸੀਂ ਸਾਡੀ ਸੀਮਤ ਬੁੱਧੀ ਅਤੇ ਅਣਗਹਿਲੀ ਲਈ ਅਰਦਾਸ ਕਰੋਗੇ। ਜੂਨ ਦੇ ਮਹੀਨੇ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਵਸ ਆ ਰਿਹਾ ਹੈ। ਉਸ ਦਾ ਇਤਿਹਾਸਿਕ ਪਿਛੋਕੜ ਉਸ ਸਮੇਂ ਵਿਚਾਰਾਂਗੇ। ਸਰੋਤਾ ਜਨ, ਅਸੀਂ ਉਮੀਦ ਰੱਖਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿਚ ਵਾਧਾ ਕਰੇਗਾ। ਅਗਿਆਨਤਾ ਵਿਚ ਜੀਵਨ ਬਸਰ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਰੱਖੋ, ਆਤਮਕ ਖੁਸ਼ੀਆਂ ਦਾ ਆਨੰਦ ਮਾਨਣ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਢਾਲਣਾ ਪਵੇਗਾ, ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
1: ਮਾਨਵਤਾ ਅਤੇ ਪਰਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁਗ ਦੇ ਗੋਹੇ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ।
0: ਸਰੋਤਾ ਜਨ, ਅੱਜ ਜੋ ਤੁਸੀਂ ਧਾਰਮਿਕ ਜਾਂ ਸਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ, ਸੱਚੇ ਅਤੇ ਸੁੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸਭਿਆਚਾਰ ਤੋਂ ਵਾਕਫ ਹੋਣਾ ਜ਼ਰੂਰੀ ਹੈ, ਪਰ ਉਸ ਦੇ ਕੁਝ ਗੁਰਮਤ ਵਿਰੋਧੀ ਅਸੂਲਾਂ ਵਿਚ ਖਚਿਤ ਹੋਣ ਵਿਚ ਬਹੁਤੀ ਸੋਝੀ ਨਹੀਂ ਜੇ ਜਾਪਦੀ।
1: ਇਤਿਹਾਸ ਖੋਜਿਓ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਪ੍ਰੋਫੈਸਰ ਸਾਹਿਬ ਸਿੰਘ, SGPC ਦਾ ਵੈਬ ਪੇਜ, ਪ੍ਰਿੰਸੀਪਲ ਨਾਹਰ ਸਿੰਘ ਲੁਧਿਆਣਾ, ਸਰੂਪ ਸਿੰਘ ਅਲੱਗ ਪਟਿਆਲਾ, ਸੰਤਾ ਸਿੰਘ ਤਾਤਲੇ ਦੀ ਲਿਖਤ ਪੰਜਵੀਂ ਅਹਿਲਾਮੀ ਜੀਨਤ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜ਼ਮੂਨ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿਚ ਜ਼ਰੂਰ ਵਾਧਾ ਕੀਤਾ ਹੋਵੇਗਾ ਅਤੇ ਸਾਨੂੰ ਸਾਡੀਆਂ ਤਰੁੱਟੀਆਂ ਦੂਰ ਕਰਨ ਲਈ ਸੁਝਾਅ ਦਿੰਦੇ ਰਹੋਗੇ।

0: ਤੁਸੀਂ ਕੈਰਬੀਓ ਦੇ ਹਲਕੇ ਵਿਚ ਇਹ ਪ੍ਰੋਗਰਾਮ ਐਫ ਐਮ ਰੇਡੀਓ ਸੀ ਆਈ ਐਸ ਕੇ 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਾ ਜਨ, ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਅਤੇ ਖੋਜ ਭਰਪੂਰ ਬਣਾਉਣ ਲਈ ਅਸੀਂ ਤੁਹਾਡੇ ਸਹਿਯੋਗ ਦੇ ਸਦਾ ਹੀ ਅਭਿਲਾਸ਼ੀ ਹਾਂ। ਸਿੱਖੀ ਵਿਰਸੇ ਦੇ ਵਾਸਤੋਂ ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿਚ ਵਾਧਾ ਕਰੋਗੇ। ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ 8 3902 43 62। ਸ੍ਰੋਤਾ ਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singhsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਕਿਉਂ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦਿੱਤੀ। ਸਾਡਾ ਈਮੇਲ ਐਡਰੈਸ ਹੈ GWSSA@telas.net। ਜੇਕਰ ਤੁਸੀਂ ਇਹ ਪ੍ਰੋਗਰਾਮ ਇੰਟਰਨੈਟ ਤੋਂ ਸੁਣ ਰਹੇ ਹੋ ਤਾਂ ਆਪਣੇ ਵਿਚਾਰ ਸਾਨੂੰ ਈਮੇਲ ਕਰੋ ਜੀ ਅਤੇ ਆਪਣੇ ਮੁਲਕ ਦਾ ਨਾਮ ਵੀ ਜ਼ਰੂਰ ਲਿਖੋ। ਸਾਡੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਵਿਚਾਰਾਂ ਦੀ ਰੋਸ਼ਨੀ ਵਿਚ ਇਸ ਪ੍ਰੋਗਰਾਮ ਨੂੰ ਹੋਰ ਵੀ ਚੰਗੇਰਾ ਬਣਾ ਸਕੀਏ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ। ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
1: ਪੰਜਾਬੀ ਜਵਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਪਰਮਿੰਦਰ ਕੌਰ,
0: ਪਲਵਿੰਦਰ ਕੌਰ
1: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: हैं शुभ कर मन से कब हो न करो
1: शुभ कर मन से कब हो न करो।

ਸਾਨੂੰ ਗੁਰੂ ਦੇ ਦਰ ਤੋਂ ਦੂਰ ਲੈ ਜਾਂਦਾ ਹੈ। ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਆਖੋ ਸਤਨਾਮ। ਤੁਸੀਂ ਹੈਰਾਨ ਹੋਵੋਗੇ ਬਈ ਜਵਾਨ ਦਾ ਰਸ ਵੀ ਗੁਰੂ ਤੋਂ ਦੂਰ ਲੈ ਜਾਂਦਾ। ਕਈ ਵਾਰੀ ਜਵਾਨ ਦਾ ਰਸ ਗੁਰੂ ਤੋਂ ਦੂਰ ਲੈ ਜਾਂਦਾ ਏ, ਕਈ ਵਾਰੀ ਚਿਹਰੇ ਦੀ ਸੁੰਦਰਤਾ ਗੁਰੂ ਤੋਂ ਦੂਰ ਲੈ ਜਾਂਦੀ, ਕਈ ਵਾਰੀ ਕੌੜੀ ਜਵਾਨ ਗੁਰੂ ਤੋਂ ਦੂਰ ਲੈ ਜਾਂਦੀ ਹੈ, ਦਰ ਨੂੰ ਛੁਡਵਾ ਦਿੰਦੀ ਹੈ, ਕਈ ਵਾਰੀ ਮਿਲੀ ਹੋਈ ਗਰੀਬੀ ਦਰ ਨੂੰ ਛੁਡਵਾ ਦਿੰਦੀ ਏ, ਕਈ ਵਾਰੀ ਮਿਲੀ ਹੋਈ ਮਾਇਆ ਮਿਲੀਆਂ ਹੋਈਆਂ ਦਾਤਾਂ ਦਰ ਨੂੰ ਛੁਡਵਾ ਦਿੰਦੀ ਹੈ। ਦੁਨੀਆਂ ਦੀ ਰੀਤ ਹੈ। ਚੰਦ ਵਿਚਾਰਾ ਆਪ ਜੀ ਦੇ ਚਰਨਾਂ 'ਚ ਰੱਖਾਂਗੇ। ਕਈ ਵਾਰੀ ਚਿਹਰੇ ਦੀ ਸੁੰਦਰਤਾ ਗੁਰੂ ਤੋਂ ਦੂਰ ਲੈ ਜਾਂਦੀ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਇੱਕ ਨੌਜਵਾਨ ਲੜਕਾ ਦਰਬਾਰ ਦੇ ਵਿੱਚ ਆਇਆ ਤੇ ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਪਤਾ ਨਹੀਂ ਕੀ ਪਿਆਰ ਜਾਗਿਆ, ਗਲਵੱਕੜੀ 'ਚ ਲਿਆ, ਮੱਥਾ ਚੁੰਮਿਆ, ਬੜਾ ਹੀ ਪਿਆਰ ਕੀਤਾ, ਬੜਾ ਹੀ ਪਿਆਰ ਕੀਤਾ। ਤੇ ਸਾਹਿਬਾਂ ਨੇ ਇੱਥੋਂ ਤੱਕ ਵੀ ਆਖਿਆ ਬਈ ਤੇਰਾ ਚੌੜਾ ਮੱਥਾ ਵੇਖ ਕੇ ਅਸੀਂ ਬੜੇ ਹੀ ਪ੍ਰਸੰਨ ਹਾਂ ਤੇਰੇ ਤੇ। ਕਹਿੰਦੇ ਉਹ ਨੌਜਵਾਨ ਜਦੋਂ ਘਰ ਗਿਆ ਤੇ ਘੜੀ ਮੁੜੀ ਸ਼ੀਸ਼ਾ ਵੇਖਦਾ ਹੈ, ਵਾਕਿਆ ਮੈਂ ਇੰਨਾ ਸੁੰਦਰ ਹਾਂ, ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੰਨਾ ਪਿਆਰ ਕੀਤਾ। ਜਦੋਂ ਬਾਰ ਬਾਰ ਸ਼ੀਸ਼ਾ ਵੇਖਦਾ ਤੇ ਦੇਖਦਿਆਂ ਦੇਖਦਿਆਂ ਕਹਿੰਦਾ ਵਾਕਿਆ ਹੈ ਤੇ ਮੈਂ ਬੜਾ ਸੁੰਦਰ ਹਾਂ, ਪਰ ਆ ਇੱਕ ਦਾੜੀ ਵਿੱਚ ਚਿੱਟਾ ਵਾਲ ਹੈ, ਇਹ ਕੁਝ ਮੇਰੇ ਚਿਹਰੇ ਦੇ ਰੋਗ ਨੂੰ ਸੁੰਦਰਤਾ ਨੂੰ ਖਰਾਬ ਕਰਦਾ। ਕਹਿੰਦੇ ਕੈਂਚੀ ਲਈ ਤੇ ਚਿੱਟਾ ਵਾਲ ਕੱਟ ਦਿੱਤਾ। ਅਗਲੇ ਦਿਨ ਫਿਰ ਦਰਬਾਰ ਵਿੱਚ ਆਇਆ, ਉਹ ਮਾਣ ਲੈ ਕੇ, ਉਹ ਪਿਆਰ ਲੈ ਕੇ, ਉਹ ਭਰੋਸਾ ਲੈ ਕੇ ਵੀ ਕੱਲ ਮੈਨੂੰ ਭਰੇ ਦੀਵਾਨ ਵਿੱਚ ਸਤਿਗੁਰੂ ਨੇ ਬੜਾ ਹੀ ਪਿਆਰ ਕੀਤਾ, ਅੱਜ ਵੀ ਪਿਆਰ ਕਰਨਗੇ। ਪਰ ਜਦੋਂ ਆਇਆ ਮੱਥਾ ਟੇਕਣ ਲੱਗਾ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਿੱਠ ਕਰ ਲਈ, ਸਾਰੀ ਸੰਗਤ ਸਾਹਮਣੇ ਜਦੋਂ ਪਿੱਠ ਕੀਤੀ ਬੜੀ ਮਨ ਵਿੱਚ ਸ਼ਰਮ ਆਈ, ਘੁੰਮ ਕੇ ਮੁੱਖ ਵਾਲੇ ਬੰਨੇ ਗਿਆ, ਫਿਰ ਮੱਥਾ ਟੇਕਿਆ, ਸਤਿਗੁਰ ਨੇ ਫਿਰ ਪਿੱਠ ਕਰ ਲਈ, ਅੱਖਾਂ 'ਚ ਅੱਥਰੂ ਆ ਗਏ, ਰੋ ਪਿਆ। ਸਤਿਗੁਰੂ ਕੱਲ ਇੰਨਾ ਪਿਆਰ ਤੇ ਅੱਜ ਪਿੱਠ ਕਰ ਲਈ ਗਰੀਬ ਨਵਾਜ, ਆ ਕੀ ਕਾਰਨ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਆਰਿਆ ਕੱਲ ਤੂੰ ਕੁਝ ਹੋਰ ਸੈਂ, ਅੱਜ ਕੁਝ ਹੋਰ ਏ। ਮਹਾਰਾਜ ਕੀ ਗੱਲ ਹੋਈ? ਸਤਿਗੁਰੂ ਕਹਿੰਦੇ ਕੱਲ ਤੂੰ ਦਿਲ ਦਾ ਸੱਚਾ ਸੈਂ, ਪਰ ਤੇਰੇ ਇੱਕ ਚਿਹਰੇ ਦੀ ਸੁੰਦਰਤਾ ਨੇ ਅੱਜ ਤੈਨੂੰ ਪਤਿਤ ਪਾਪੀ ਬਣਾ ਦਿੱਤਾ, ਜਾ ਚਲਾ ਜਾ, ਸਾਡੇ ਮੱਥੇ ਨਾ ਲੱਗ। ਸਮਝਣ ਦਾ ਯਤਨ ਕਰਿਓ, ਇੱਕ ਵਾਲ ਕੱਟਣ ਦਾ ਸਦਕਾ ਚਿਹਰੇ ਦੀ ਸੁੰਦਰਤਾ ਨੇ ਗੁਰੂ ਦੀ ਪਿੱਠ ਦਿਵਾ ਦਿੱਤੀ। ਕਈ ਵਾਰੀ ਅਸੀਂ ਵੀ ਚਿਹਰੇ ਦੀ ਸੁੰਦਰਤਾ ਦੇ ਕਰਕੇ ਆਪਣੇ ਵਾਲਾਂ ਦੀ ਬੇਅਦਬੀ ਕਰ ਬੈਠਦੇ ਹਾਂ, ਤੇ ਜਦੋਂ ਚਿਹਰੇ ਦੀ ਸੁੰਦਰਤਾ ਕਰਕੇ ਕੋਈ ਇਹੋ ਜਿਹਾ ਕਰਮ ਕਰੀਏ ਤੇ ਸਮਝ ਲਵੋ ਇਹ ਚਿਹਰੇ ਦੀ ਸੁੰਦਰਤਾ ਨੇ ਸਾਨੂੰ ਗੁਰੂ ਤੋਂ ਦੂਰ ਕਰ ਦਿੱਤਾ, ਗੁਰੂ ਦੀ ਪਿੱਠ ਕਰਵਾ ਦਿੱਤੀ। ਇਹ ਰੋਮ ਕੱਟਣ ਦੀ ਕੁਰੈਤ ਵੱਡੀਆਂ ਚਾਰ ਕੁਰੈਤਾਂ ਵਿੱਚ ਆਉਂਦੀ ਅੰਮ੍ਰਿਤ ਛਕਣ ਵੇਲੇ। ਇੱਕ ਇਸ਼ਾਰਾ ਸਮਝੇ ਕਿ ਕਈ ਵਾਰੀ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਸਮਝਨੇ ਹਾਂ ਅਸੀਂ ਲੱਗੇ ਹੋਏ ਹਾਂ ਇੱਧਰ, ਪਰ ਕਈ ਵਾਰੀ ਆ ਚਿਹਰੇ ਦੀ ਸੁੰਦਰਤਾ ਦਰ ਨੂੰ ਛੁਡਵਾ ਦਿੰਦੀ ਹੈ, ਪ੍ਰਭੂ ਨੂੰ ਵਿਸਾਰ ਦਿੰਦੀ ਹੈ। ਕਈ ਵਾਰੀ ਕੌੜੀ ਜਵਾਨ ਗੁਰੂ ਕਾ ਦਰ ਛੁਡਵਾ ਦਿੰਦੀ ਹੈ, ਦੂਰ ਲੈ ਜਾਂਦੀ ਹੈ। ਇੱਕ ਵਾਰੀ ਕਰੋ ਰਸਨਾ ਪਵਿੱਤਰ ਆਖੋ ਸਤਨਾਮ। ਸੰਗਤਾਂ ਆਈਆਂ ਬਾਹਰੋਂ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਤੇ ਇੱਕ ਕਾਂ ਬਾਜ ਚੁੰਝਾ ਮਾਰ ਮਾਰ ਕੇ ਉਹਨੂੰ ਤੜਫਾ ਤੜਫਾ ਕੇ ਉਹਦਾ ਮਾਸ ਖਾ ਰਿਹਾ ਤੇ ਸੱਚੇ ਪਾਤਸ਼ਾਹ ਹੱਸਦੇ ਪਏ। ਜਿਹੜੀ ਸੰਗਤ ਦਰਸ਼ਨ ਕਰਨ ਆਈ, ਦਿਲ ਦੇ ਵਿੱਚ ਤਰਕ ਆ ਗਈ

ਇੱਥੇ ਗੁਰੂ ਨਾਨਕ ਦਾ ਘਰ ਰਹਿਮਤ ਵਾਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਕਾਂ ਨੂੰ ਤੜਫਦਾ ਵੇਖ ਕੇ ਹੱਸਦੇ ਪਏ ਨੇ। ਗੁਰੂ ਦੀ ਗੱਤ ਨੂੰ ਕੋਈ ਕੀ ਜਾਣ ਸਕਦਾ, ਸੰਗਤ ਦੇ ਮਨ ਦੀ ਤਰਕ ਨੂੰ ਮੇਰੇ ਸਾਹਿਬ ਜੀ ਨੇ ਪਹਿਚਾਣ ਲਿਆ। ਪੁੱਛ ਲਿਆ ਸਾਧ ਸੰਗਤ ਤਰਕ ਆ ਗਈ ਜੀ, ਸੱਜੇ ਪਾਤਸ਼ਾਹ ਗੁਰੂ ਨਾਨਕ ਦਾ ਘਰ ਤੇ ਰਹਿਣ ਵਾਲਾ ਤੇ ਤੁਸੀਂ ਇੱਕ ਕਾਂ ਨੂੰ ਤੜਫਦਿਆਂ ਵੇਖ ਕੇ ਹੱਸਦੇ ਪਏ ਹੋ। ਆਪ ਜੀ ਦਾ ਬਾਜ ਚੁੰਝਾ ਮਾਰ ਮਾਰ ਕੇ ਕਾਂ ਨੂੰ ਤੜਫਾਉਂਦਾ ਪਿਆ ਤੇ ਆਪ ਮੁਸਕਰਾ ਰਹੇ ਹੋ, ਸਾਡੇ ਮਨ ਵਿੱਚ ਤਰਕ ਆ ਗਈ ਆ ਗੁਰੂ ਕਿਹੋ ਜਿਹਾ ਹੈ। ਇਹਦੇ ਹਿਰਦੇ ਵਿੱਚ ਤਰਸ ਨਹੀਂ, ਦਇਆ ਨਹੀਂ, ਇੱਕ ਵਾਰੀ ਆਖੋ ਸਤਨਾਮ। ਸਤਿਗੁਰੂ ਆਖਣ ਲੱਗੇ ਸਾਧ ਸੰਗਤ ਅਸੀਂ ਕਾਂ ਨੂੰ ਤੜਫਦਿਆਂ ਵੇਖ ਕੇ ਕਿਉਂ ਹੱਸਦੇ ਪਏ ਹਾਂ, ਸਾਡੇ ਹੱਸਣ ਦਾ ਕਾਰਨ ਅਸੀਂ ਦੱਸਣਾ ਤੇ ਨਹੀਂ ਸੀ ਚਾਹੁੰਦੇ, ਰਮਜ ਦੀ ਗੱਲ ਸੀ, ਪਰ ਜੇ ਨਾ ਦੱਸਿਆ ਤੇ ਤੁਹਾਡੀ ਤਰਕ ਨਹੀਂ ਜਾਣੀ। ਸਤਿਗੁਰੂ ਕਹਿਣ ਲੱਗੇ ਸੁਣਨਾ ਚਾਹੁੰਦੇ ਹੋ ਇਹ ਕਾਂ ਨੂੰ ਵੇਖ ਕੇ ਕਿਉਂ ਹੱਸਦੇ ਪਏ ਸਾਂ? ਸਤਿਗੁਰੂ ਆਖਣ ਲੱਗੇ ਇਹ ਕਾਂ ਪਿਛਲੇ ਜਨਮ ਵਿੱਚ ਗੁਰੂ ਨਾਨਕ ਦੇ ਘਰ ਦਾ ਲਾਂਗਰੀ ਸੀ। ਸੰਗਤ ਨੂੰ ਦੂਜੀ ਤਰਕ ਪੈਦਾ ਹੋ ਗਈ, ਹੋਵੇ ਗੁਰੂ ਨਾਨਕ ਦੇ ਘਰ ਦਾ ਲਾਂਗਰੀ ਤੇ ਕਾਂ ਦਾ ਜਨਮ ਤੇ ਇੰਨਾ ਦੁੱਖ ਹੋਰ ਕਰਿਓ ਜੀ, ਬਈ ਹੋਵੇ ਗੁਰੂ ਨਾਨਕ ਦੇ ਘਰ ਦਾ ਲਾਂਗਰੀ ਤੇ ਇੰਨਾ ਦੁੱਖ ਭੋਗੇ, ਇਹਨੂੰ ਤੇ ਦਰਗਾਹ ਵਿੱਚ ਜਗ੍ਹਾ ਮਿਲਣੀ ਚਾਹੀਦੀ ਸੀ ਪਾਤਸ਼ਾਹ ਤੁਹਾਡੇ ਦਰ ਦਾ, ਸੇਵਾ ਦਾ। ਗੌਰ ਕਰਿਓ ਜੀ, ਦਰ ਕਿਵੇਂ ਛੁੱਟਦਾ, ਕਈ ਵਾਰੀ ਪਰਮੇਸ਼ੁਰ ਤੋਂ ਕਿਵੇਂ ਬੰਦਾ ਦੂਰ ਹੁੰਦਾ। ਮਹਾਰਾਜ ਕਹਿੰਦੇ ਹੈ ਤੇ ਗੁਰੂ ਨਾਨਕ ਦੇ ਘਰ ਦਾ ਲਾਂਗਰੀ ਸੀ, ਪਰ ਇਹਦੀ ਕੌੜੀ ਜ਼ਬਾਨ ਸੀ, ਜੋ ਸੰਗਤ ਦੇ ਜੱਥੇ ਬਾਹਰੋਂ ਆਉਂਦੇ ਸਨ ਇੰਨਾ ਕੌੜੇ ਹੋ ਕੇ ਪੈਂਦਾ ਸੀ ਕਿ ਸੰਗਤ ਦੀ ਅਸੀਸ ਨਹੀਂ ਸੀ ਮਿਲਦੀ, ਸੰਗਤ ਦੇ ਅੰਦਰੋਂ ਨਿਕਲਦਾ ਸੀ ਇਤਨੀ ਕੌੜੀ ਜ਼ਬਾਨ। ਇਹ ਤੇ ਹਰ ਵੇਲੇ ਕਾਂ ਵਾਂਗ ਕਾਂ ਕਾਂ ਕਰਦਾ ਰਹਿੰਦਾ, ਇੰਨੀ ਵੱਡੀ ਸੇਵਾ ਕਰਕੇ ਵੀ ਕੌੜੀ ਜ਼ਬਾਨ ਕਰਕੇ ਆ ਅੱਜ ਸਾਨੂੰ ਤਾਂ ਹਾਸਾ ਆ ਰਿਹਾ ਸੀ ਕਿ ਕਿਵੇਂ ਨਿਰੰਕਾਰ ਇੱਕ ਇੱਕ ਚੁੰਝ ਦੇ ਨਾਲ ਇੱਕ ਇੱਕ ਕੌੜੇ ਵਚਨ ਦਾ ਲੇਖਾ ਬਰਾਬਰ ਕਰ ਰਿਹਾ। ਇੱਕ ਵਾਰੀ ਆਖੋ ਸਤਨਾਮ। ਸਮਝਣ ਦਾ ਯਤਨ ਕਰਿਓ, ਕਈ ਵਾਰੀ ਕੌੜੀ ਜ਼ਬਾਨ ਵੇਖੋ ਕਿਵੇਂ ਦਰ ਛੁਡਵਾ ਦਿੰਦੀ ਹੈ, ਦੂਰ ਲੈ ਜਾਂਦੀ। ਕਈ ਵਾਰੀ ਚਿਹਰੇ ਦੀ ਸੁੰਦਰਤਾ ਗੁਰੂ ਤੋਂ ਦੂਰ ਲੈ ਜਾਂਦੀ। ਗੁੱਸਾ ਨਾ ਕਰਿਓ, ਕਈ ਵਾਰੀ ਉਹਦੀਆਂ ਦਾਤਾਂ ਵੀ ਉਹਦੇ ਤੋਂ ਦੂਰ ਲੈ ਜਾਂਦੀ। ਦਾਤ ਪਿਆਰੀ ਵਿਸਰਿਆ ਦਤਾਰਾ। ਧੰਨ ਬਾਬਾ ਆਨੰਦ ਸਿੰਘ ਜੀ ਇੱਕ ਛੋਟੀ ਜਿਹੀ ਕਥਾ ਸੁਣਾਉਂਦੇ ਸਨ ਇੱਕ ਭੰਗਣ ਦੀ। ਇੱਕ ਭੰਗਣ ਇੱਕ ਰਾਜੇ ਦੇ ਮਹਿਲਾਂ 'ਚ ਝਾੜੂ ਦਿੰਦੀ ਸੀ, ਕਈ ਸਾਲ ਝਾੜੂ ਦਿੰਦੀ ਰਹੀ ਤੇ ਇੱਕ ਦਿਨ ਰਾਜਾ ਪ੍ਰਸੰਨ ਹੋਇਆ ਤੇ ਦੋ ਲਾਲ ਦਿੱਤੇ, ਆਖਣ ਲੱਗਾ ਤੇਰੀ ਮੈਂ ਰੋਜ਼ ਦੀ ਝਾੜੂ ਦੀ ਸੇਵਾ ਤੋਂ ਪ੍ਰਸੰਨ ਹਾਂ, ਇਹ ਲਾਲ ਲੈ ਲੈ ਤੇ ਆਪਣੇ ਘਰ ਲੈ ਜਾ ਤੇ ਸੁੱਖ ਭੋਗ। ਇੱਕ ਵਾਰੀ ਅੱਖ ਸਤਨਾਮ। ਕਹਿੰਦੇ ਉਹ ਭੰਗਣ ਨੇ ਲਾਲ ਲੈ ਲੇ, ਭੰਗਣ ਨੇ ਲਾਲ ਲੈ ਲੇ, ਘਰ ਆਪਣੇ ਰੱਖ ਦਿੱਤੇ ਤੇ ਅਗਲੇ ਦਿਨ ਫਿਰ ਝਾੜੂ ਤੇ ਆ ਗਏ। ਰਾਜੇ ਦੀ ਨਜ਼ਰ ਪਈ, ਕਹਿਣ ਲੱਗਾ ਵੀ ਤੈਨੂੰ ਮੈਂ ਲਾਲ ਦਿੱਤੇ ਤੇ ਆਖਿਆ ਹੁਣ ਸੁੱਖ ਭੋਗ, ਤੇਰੀ ਸੇਵਾ ਤੋਂ ਮੈਂ ਪ੍ਰਸੰਨ ਹਾਂ, ਹੁਣ ਤੈਨੂੰ ਝਾੜੂ ਦੇਣ ਦੀ ਲੋੜ ਨਹੀਂ, ਸੁੱਖ ਭੋਗ। ਉਹ ਭੰਗਣ ਨੇ ਇੱਕ ਬੜਾ ਉੱਚਾ ਬਚਨ ਕੀਤਾ। ਗੌਰ ਕਰਿਓ, ਉਹ ਭੰਗਣ ਕਹਿਣ ਲੱਗੀ ਰਾਜਾ ਆ ਜਿਹੜੀ ਝਾੜੂ ਦੀ ਸੇਵਾ ਨੇ ਮੈਨੂੰ ਲਾਲਾਂ ਵਾਲੀ ਬਣਾ ਦਿੱਤਾ, ਲਾਲ ਤੇ ਕਰੋੜਾਂ ਚੋਂ ਇੱਕ ਕੁੱਲ ਹੁੰਦੇ ਨੇ, ਜਿਸ ਝਾੜੂ ਦੀ ਸੇਵਾ ਨੇ ਮੈਨੂੰ ਲਾਲਾਂ ਵਾਲੀ ਬਣਾ ਦਿੱਤਾ ਉਹ ਝਾੜੂ ਦੀ ਸੇਵਾ ਤੂੰ ਜਿੰਨੀ ਵਾਰੀ ਮਰਜ਼ੀ ਕਵੇ ਮੈਂ ਛੱਡ ਨਹੀਂ ਸਕਦੀ। ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਇਹ ਕਥਾ ਸੁਣਾ ਕੇ ਸੇਧ ਦਿੰਦੇ ਸਨ, ਕਹਿੰਦੇ ਉਹ ਸਿੱਖ ਭੰਗਣ ਤੋਂ ਵੀ ਮਾੜੇ ਨੇ ਜਿਹੜੇ ਪਰਮਾਤਮਾ ਕੋਲੋਂ ਦਾਤਾਂ ਲੈ ਕੇ ਫਿਰ ਦਾਤੇ ਨੂੰ ਵਿਸਰ ਜਾਂਦੇ ਨੇ। ਸਤਿਗੁਰ ਨੇ ਬਾਣੀ 'ਚ ਵੀ ਕਿਹਾ ਦਾਤ ਪਿਆਰੀ ਵਿਸਰਿਆ ਦਤਾਰਾ। ਪੁੱਤਰ ਦੀ ਲੋੜ ਏ ਮੰਗਿਆ, ਬੜੀਆਂ ਜਪਜੀ ਸੁਖਮਨੀ ਪੜੀਆਂ, ਮਿਲ ਗਿਆ, ਹੁਣ ਨਹੀਂ ਲੋੜ ਜਪਜੀ ਦੀ, ਹੁਣ ਨਹੀਂ ਲੋੜ ਸੁਖਮਨੀ ਦੀ, ਹੁਣ ਨਹੀਂ ਲੋੜ ਨੇਮ ਦੀ, ਭਾਵ ਕਈ ਵਾਰੀ ਉਹਦੀਆਂ ਦਾਤਾਂ ਉਹਦੇ ਤੋਂ ਦੂਰ ਲੈ ਜਾਂਦੀਆਂ, ਕਈ ਵਾਰੀ ਚਿਹਰੇ ਦੀ ਸੁੰਦਰਤਾ ਦੂਰ ਲੈ ਜਾਂਦੀ ਹੈ, ਕਈ ਵਾਰੀ ਕੌੜੀ ਜ਼ਬਾਨ ਉਹਦੇ ਤੋਂ ਦੂਰ ਲੈ ਜਾਂਦੀ ਹੈ।
ਆਓ ਸਤਸੰਗ ਤੇ ਮਨ ਨੂੰ ਗਿਆਨ ਦੇਈਏ ਤੇ ਆਪਣੇ ਮਨ ਨੂੰ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੁਆਰਾ ਸੇਧ ਦੇਈਏ, ਮਨਾ ਸਮਝਣ ਦਾ ਯਤਨ ਕਰ ਗੁਰੂ ਤੈਨੂੰ ਕੀ ਗਿਆਨ ਦੇ ਰਿਹਾ, ਇਹਨੂੰ ਪੱਲੇ ਬੰਨਣ ਦਾ ਯਤਨ ਕਰ। ਆਓ ਮੇਰੇ ਮਹਾਰਾਜ ਦਾ ਗਿਆਨ ਕੀ ਆਖਿਆ ਜੀ,

0: ਵਾਹਿਗੁਰੂ ਜੀ ਕਾ
1: ਖਾਲਸਾ। ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

نسبت کی

ਜਪੁਜੀ ਸਾਹਿਬ ਦਾ ਪਾਠ ਕਰਕੇ ਸੱਚੇ ਹਿਰਦੇ ਨਾਲ ਅਰਦਾਸ ਕਰਕੇ ਜਾ, ਜਿੱਥੇ ਤੂੰ ਜਾਣਾ ਤੂੰ ਬਾਅਦ ਵਿੱਚ ਪਹੁੰਚਿਆ ਹੋਏਗਾ ਤੇਰੇ

ಬೆಳೆಗಳು ಅದರಲ್ಲಿ

छोटा बुरा क्यों हुए।

ਵੱਡੀ ਭਾਵਨਾ 2008 ਵਿਚ ਸਾਨੂੰ ਮਿਲ ਜੇ ਕਿ ਵਾਹਿਗੁਰੂ ਤੇ ਗੁਰੂ ਤੇਗ ਬਹਾਦਰ ਵਿਚ ਸਾਨੂੰ ਕੋਈ ਭੇਦ ਹੀ ਨਾ ਜਾਵੇ। ਸੰਬੰਧ ਵਿਰੋਧ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਜਦ ਕਿ ਆਪੋ ਸਤਨਾਮ ਹਰ ਗੁਰਦੁਆਰੇ ਵਿੱਚ ਜਦੋਂ ਅਰਦਾਸ ਹੁੰਦੀ

2008 ਜਿਹੜਾ ਆ ਰਿਹਾ ਨੇ ਇਹ ਸਾਡੇ ਲਈ ਭਾਵਨਾ ਵਾਲਾ ਸਾਲ ਬਣ ਜਾਏਗਾ ਜੀ ਕਿ ਆਪੇ ਖਤਮ ਇਹੋ ਜਿਹੀ ਭਾਵਨਾ ਮੈਂ ਦੇਖੇ ਉਹ ਉੱਚਾ ਮੋਹ

ਇੱਕ ਹੁੰਦਾ ਵੀ ਅਸੀਂ ਸਿੱਖ ਹਾਂ ਤੇ ਆਪਣੇ ਗੁਰੂ ਦੀ ਵਡਿਆਈ ਕਰ ਰਹੇ ਹਾਂ। ਸੱਚਾਈ ਹੈ ਆਪੋ ਸਤਨਾਮ, ਇਹ ਸੱਚਾਈ ਇਤਿਹਾਸ ਹੈ, ਸੱਚ ਹੈ। ਮੌਨ ਸਭ ਤੋਂ ਉੱਚਾ, ਤੁਹਾਨੂੰ ਸਾਰਿਆਂ ਨੂੰ ਕੋਈ ਪੁੱਛੇ ਨਾ ਕਿ ਸਿੱਖ ਧਰਮ ਵਿੱਚ ਕਿਹੜਾ ਸਥਾਨ ਵੱਡਾ ਜਿਹਦਾ ਹੁਕਮ ਨਹੀਂ ਮੋੜਿਆ ਜਾਂਦਾ। ਅਸੀਂ ਕਹਿੰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਅਸ ਸਤਿਨਾਮ। ਹਰ ਸਿੱਖ ਦਾ ਸੀਸ ਝੁਕਦਾ ਪਤਾ ਜੀ। ਹਿੰਦੂ ਧਰਮ ਦੇ ਵਿੱਚ ਇਸੇ ਤਰ੍ਹਾਂ ਸ਼੍ਰੋਮਣੀ ਮੰਦਿਰ ਕਿਹੜਾ ਪੜੋ ਇਤਿਹਾਸ, ਜੇ ਤੁਹਾਡੇ ਚ ਸ਼੍ਰੋਮਣੀ ਅਸਥਾਨ ਹੈ ਅਕਾਲ ਤਖ਼ਤ ਜਿੱਥੇ ਹਰ ਸਿੱਖ ਝੁਕਦਾ ਆਪਣੀ ਚੀਜ਼ ਪੇਸ਼ ਕਰਦਾ ਜਾ ਕੇ। ਹਿੰਦੂ ਧਰਮ ਦੇ ਵਿੱਚ ਸ਼੍ਰੋਮਣੀ ਮੰਦਿਰ ਹੈ ਅਮਰਨਾਥ ਦਾ ਮੰਦਿਰ, ਆਪੋ ਸਤਨਾਮ। ਤੁਹਾਡੇ ਸਿੱਖ ਧਰਮ ਵਿੱਚ ਸਤਿਕਾਰ ਕਿਉਂ ਦਿੰਦੇ ਨੇ ਜ਼ਿਆਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਧਿਆਨ ਦਿਆਂ? ਹਿੰਦੂ ਧਰਮ ਦੇ ਵਿੱਚ ਸ਼੍ਰੋਮਣੀ ਪੁਜਾਰੀ ਕਿਉਂ ਗਿਣਦੇ ਨੇ ਅਮਰਨਾਥ ਦੇ ਮੰਦਿਰ ਦੇ ਪੁਜਾਰੀ ਨੂੰ ਸ਼੍ਰੋਮਣੀ ਪੁਜਾਰੀ ਧਿਆਨ ਦਿਆਂ? ਸਿਰਫ ਅੱਖ ਖੋਲੇ ਸ਼੍ਰੋਮਣੀ ਮੰਦਿਰ ਅਮਰਨਾਥ ਦਾ ਸ਼੍ਰੋਮਣੀ ਪੁਜਾਰੀ ਉੱਥੋਂ ਦਾ ਗਿਣਦੇ ਨੇ, ਸ਼੍ਰੋਮਣੀ ਪੁਜਾਰੀ ਉਹਦਾ ਨਾਂ ਕੀ ਹੈ? ਪੰਡਿਤ ਕਿਰਪਾ ਰਾਮ ਗੱਜ ਕੇ ਹੱਕ ਸਤਨਾਮ। ਵਰਕੇ ਨੇ ਧਿਆ ਪਿਆ 500 ਪੁਜਾਰੀਆਂ ਨੂੰ ਨਾਲ ਲੈ ਕੇ ਅਮਰਨਾਥ ਦੇ ਮੰਦਿਰ ਵਿੱਚ ਹਵਨ ਕੀਤਾ, ਯੱਗ ਕੀਤਾ, ਵਿਧੀ ਨਾਲ ਵੇਦ ਪੜੇ ਨੇ ਤੇ ਜੋਗੜੀ ਕੀਤੀ ਏ ਸਾਡੀ ਰਾਖੀ ਕਰੋ। ਚਿੱਠੀਆਂ ਆ ਗਈਆਂ ਨੇ ਤਿਲਕ ਜੰਝੂ ਨਾਨ ਦੀ, ਆਪੋ ਸਤਨਾਮ। ਇਤਿਹਾਸ ਅੱਜ ਆਖ ਖੋਲਿਓ, ਤੁਸੀਂ ਕੌਣ ਹੋ? ਸ਼੍ਰੋਮਣੀ ਪੰਡਿਤ ਸੀ ਪੰਡਿਤ ਕਿਰਪਾ ਰਾਮ, ਇਹਦੀ ਅਗਵਾਈ 500 ਪੁਜਾਰੀ ਨਾਲ ਤੇ ਵਿਧੀ ਨਾਲ ਵੇਦ ਜੋ ਪੜ ਕੇ ਜੱਗ ਕਰਕੇ ਸਮੱਗਰੀ ਹਵਨ ਕਰਕੇ ਅਮਰਨਾਥ ਦੇ ਮੰਦਿਰ ਚ ਇਹਨਾਂ ਨੇ ਜੋਦੜੀ ਕੀਤੀ ਸਾਡੀ ਰਾਖੀ। ਇਤਿਹਾਸ ਕਹਿੰਦੇ ਆਕਾਸ਼ਵਾਣੀ ਹੋਈ, ਆਕਾਸ਼ਵਾਣੀ ਅਮਰਨਾਥ ਦਾ ਮੰਦਿਰ, ਅੱਜ ਵੀ ਯਾਤਰਾ ਜਾਂਦੀ ਹੈ ਬਰਫ਼ ਦਾ ਸ਼ਿਵਲਿੰਗ ਵੀ ਬਣ ਗਿਆ। ਉੱਥੋਂ ਆਕਾਸ਼ਵਾਣੀ ਕੀ ਹੋਈ? ਜਦੋਂ ਵਿਧੀ ਨਾਲ ਵੇਦ ਪੜ ਕੇ ਜੋਦੜੀ ਕੀਤੀ ਭਗਵਾਨ ਸਾਡੀ ਰਾਤੀ ਨਾਲ ਰਾਤੀ, ਤੇ ਆਕਾਸ਼ਵਾਣੀ ਕੀ ਹੋਈ? ਰੱਬ ਧਰਤੀ ਤੇ ਆਇਆ ਹੋਇਆ ਗੁਰੂ ਨਾਨਕ ਦੇ ਰੂਪ ਵਿੱਚ ਕੇ ਆਪੋ ਸਤਨਾਮ। ਇਤਿਹਾਸ ਰੱਬ ਧਰਤੀ ਤੇ ਆਇਆ ਹੋਇਆ ਗੁਰੂ ਨਾਨਕ ਦੇ ਰੂਪ ਵਿੱਚ, ਤੇ ਇਸ ਵੇਲੇ ਆਨੰਦਪੁਰ ਸਾਹਿਬ ਬੈਠਾ ਗੁਰੂ ਤੇਗ ਬਹਾਦਰ ਦੇ ਰੂਪ ਵਿੱਚ, ਤੁਹਾਡੀ ਰਾਖੀ ਉੱਥੋਂ ਹੋਏਗੀ, ਤੁਹਾਡੀ ਜੋਦੜੀ ਉੱਥੇ ਸੁਣੀ ਜਾਏਗੀ। ਇੱਕ ਵਾਰੀ ਗੱਜ ਕੇ ਆਪੋ ਸਤਨਾਮ। ਕੌਣ 501 ਪੁਜਾਰੀ ਫਿਰ ਆਨੰਦਪੁਰ ਸਾਹਿਬ ਜੋਦੜੀ ਲੈ ਕੇ ਗਏ? 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਖੇਡਦੇ ਹੋਏ ਆਏ ਨੇ ਤੇ ਫਿਰ ਪੁੱਛਦੇ ਨੇ ਪਿਤਾ ਜੀ ਇਹ ਕੌਣ? ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਸਭ ਤੋਂ ਅੱਗੇ ਖੜਾ ਪੰਡਿਤ ਕਿਰਪਾ ਰਾਮ, ਸ਼੍ਰੋਮਣੀ ਮੰਦਿਰ ਦਾ ਸ਼੍ਰੋਮਣੀ ਪੁਜਾਰੀ, 500 ਪੁਜਾਰੀਆਂ ਦੀ ਜਮਾਤ ਲੈ ਕੇ ਆਇਆ ਤਿਲਕ ਤੇ ਜੰਝੂ ਖਤਰੇ ਵਿੱਚ ਹੈ, ਗੱਜ ਕੇ ਕਹਿ ਦਿਓ ਸਤਨਾਮ। 9 ਸਾਲ ਦੀ ਉਮਰ ਜੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੀ ਫਿਰ ਕਿਵੇਂ ਬਚ ਸਕਦਾ?
ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਕਿਸੇ ਪੂਰਨ ਪੁਰਖ ਨੂੰ ਕੁਰਬਾਨੀ ਦੇਣੀ ਪਵੇਗੀ। ਦੱਸੋ ਪੁੱਤਰ ਜੀ ਕਿਵੇਂ ਕਰੀਏ? 501 ਪੁਜਾਰੀਆਂ ਦਾ ਧਿਆਨ ਗੁਰੂ ਤੇਗ ਬਹਾਦਰ ਜੀ ਤੋਂ ਹੱਟ ਕੇ ਗੁਰੂ ਗੋਬਿੰਦ ਸਿੰਘ ਜੀ ਵੱਲ ਆ ਗਿਆ। ਫੈਸਲਾ ਇਧਰ ਛੱਡ ਕੇ ਦੱਸੋ ਕੀ ਕਰੀਏ? ਆਪੋ ਸਤਨਾਮ ਕਿਵੇਂ ਬਚ ਸਕਦਾ? ਕਿਸੇ ਪੂਰਨ ਪੁਰਖ ਨੂੰ ਕੁਰਬਾਨੀ ਦੇਣੀ ਪਵੇਗੀ। ਦੱਸੋ ਕੀ ਕਰੀਏ? ਤੇ 9 ਸਾਲ ਦੀ ਉਮਰ ਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫਿਰ ਪਿਤਾ ਜੀ ਤੁਹਾਡੇ ਤੋਂ ਪੂਰਨ ਹੋਰ ਕੌਣ ਹੋ ਸਕਦਾ ਹੈ? ਕੋਈ ਹੈ? ਅੱਲਾ ਯਾਰ ਯੋਗੀ ਖਾਨ ਨੇ ਲਿਖਿਆ ਜਬ ਬਾਲਕ ਥੇ ਤਬ ਪਾਲਕ ਕੋ ਭੇਜਿਆ। ਜਦੋਂ ਬਾਲ ਸੀ ਤੇ ਪਿਤਾ ਨੂੰ ਸ਼ਹੀਦੀ ਲਈ ਭੇਜਿਆ, ਜਬ ਪਾਲਕ ਥੇ ਤਬ ਪਾਲਕ ਕੋ ਭੇਜਿਆ। ਗੱਜ ਕੇ ਆਖੋ ਸਤਿਨਾਮ। ਜਦੋਂ ਪਿਤਾ ਸੀ ਤੇ ਬੱਚਿਆਂ ਨੂੰ ਸ਼ਹੀਦੀ ਲਈ ਭੇਜਿਆ, ਆਖੋ ਸਤਿਨਾਮ। ਸੰਗਤ ਜੀ ਸਿਰਫ ਮੈਂ ਇਸ਼ਾਰਾ ਦੇਣਾ ਚਾਹ ਰਿਹਾ, ਕੋਈ ਮੇਰਾ ਵੀਰ ਭੈਣ ਦਿੱਲੀ ਚ ਰਹਿਣ ਵਾਲਾ ਤਾਂ ਵੀ ਕਿਸੇ ਸਿਆਣੇ ਕੋਲ ਨਾ ਜਾਇਓ, ਕਿਸੇ ਜੋਤੀ ਕੋਲ ਨਾ ਜਾਇਓ। ਜਦੋਂ ਵੀ ਝੋਲੀ ਅੱਡਿਓ, ਗੁਰੂ ਤੇਗ ਬਹਾਦਰ ਦੇ ਚਰਨਾਂ ਚ ਅੱਡਿਓ, ਤੁਹਾਡਾ ਪਿਓ ਤੇ ਦੂਜਿਆਂ ਨੂੰ ਦਾਤਾਂ ਦੇਣ ਵਾਲਾ ਹੈ। ਇਹ 9 ਸਾਲ ਵਿੱਚ ਸਾਨੂੰ ਇਹ ਪੌੜੀ ਮਿਲ ਜੇ ਵਿਖਾਓ ਦਾਨ ਦੀ, ਭਰੋਸੇ ਦੇ ਦਾਨ ਦੀ। ਕੌਣ ਹੈ ਮੇਰਾ ਪਿਓ?

ਬੜੇ ਮਾਣ ਯੋਗ ਸੱਚੇ ਸੁੱਚੇ ਜਿਹੜੀ ਗੱਲ ਕਹਿੰਦੇ ਸਾਰੀ ਹੈ ਕਲੀਅਰ ਕਹਿ ਦਿੰਦੇ ਆ। ਪਰਮਜੀਤ ਸਿੰਘ ਸਰਨਾ ਉਹ ਵੀ ਬੈਠੇ ਆ, ਮੈਨੂੰ ਕਹਿੰਦੇ ਇਹ ਵੀ ਕਹਿ ਦਿਓ ਕਿ ਨਵੇਂ ਸਾਲ ਵਿੱਚ ਸਿਆਣਿਆਂ ਕੋਲ ਵੀ ਨਾ ਜਾਵੇ, ਜੋਠੀਆਂ ਕੋਲ ਵੀ ਨਾ ਜਾਵੇ ਤੇ ਨਕਲੀ ਸੌਦੇ ਝੂਠੇ ਸਾਧਾਂ ਕੋਲ ਵੀ ਨਾ ਜਾਵੇ। ਸਤਨਾਮ

ਵਾਲੀ ਆਵਾ ਪੱਗ ਬੰਨੀ ਦੇਖਾਂ ਤੇ ਗੁਰਦੇਵ ਘਰ ਦੀ ਵਡਿਆਈ ਕਰਨੀ ਹੈ ਨਹੀਂ ਹਕੀਕਤ ਹੈ ਸੱਚ ਹੈ ਮੈਂ ਦੇਖੇ ਔਰ ਯੂਜਿਆ ਮੋਹਨ ਇਕੀਲੀ ਗੱਲ ਕਹਿ ਕੇ ਦਾਸ ਮਾਰਤੀ ਕਰਨ ਲੱਗਾ ਤੁਸੀਂ ਆਪਣੇ ਰਾਜਾ ਲਾ ਲਿਓ ਸੱਚ ਕਿ ਨਹੀਂ ਜੇ ਇਸ ਵੇਲੇ 10,000 ਬੰਦਾ ਬੈਠਾ ਨਾ ਮੈਂ ਖੁੱਲਾ ਸਟੇਜ ਤੋਂ ਬੇਨਤੀ ਕਰ ਰਿਹਾ ਖੁੱਲੀ ਖੁੱਲੀ ਜੇ ਤੁਹਾਡੀ ਉਮਰ ਕਿਸੇ ਵੀ ਇੱਥੇ 80 ਸਾਲ ਦੀ ਨਾ 100 ਸਾਲ ਦੀ ਬੇਸ਼ੱਕ ਖਲੋ ਕੇ ਦੱਸੇ ਇਸ ਸਾਲ ਵਿੱਚ ਰਾਤ ਖੁੱਲਾ ਨਾਮ ਕਰ ਗੁਰੂ ਦੀ ਮਿਹਰ ਨਾਲ 40 ਸਾਲ ਉਮਰ ਤੁਹਾਡੀ 30 ਸਾਲ 50 60 70 80 90 100 ਸਾਲ ਦੱਸੋ 80 ਸਾਲ ਵਿੱਚ ਕਿਸੇ ਮੁਸਲਮਾਨ ਵੀਰ ਨੂੰ ਵੇਖਿਆ ਜੇ ਕਦੀ ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਮੱਥਾ ਟੇਕਦੇ ਕੋਈ ਖਲੋ ਕੇ ਦੱਸੇ ਮੈਂ ਖੁੱਲਾ ਲਾਣਾ ਕਰਦਾ ਕੋਈ ਕਿਰਪਾ ਨਾ ਕੋਈ 5 ਲੱਖ ਬੈਠੇ ਕਦਾ ਛੱਡ ਦੇਣਾ ਕਦੀ ਦੇਖਿਆ ਜਿੰਨੀ ਉਮਰ ਦੱਸੋ ਕਦੀ ਵੇਖਿਆ ਜੇ ਕਿਸੇ ਮੁਸਲਮਾਨ ਵੀਰ ਨੂੰ ਸ਼੍ਰੀ ਰਾਮ ਜੀ ਦੀ ਮੂਰਤੀ ਅੱਗੇ ਮੱਥਾ ਟੇਕਦੇ ਨਹੀਂ ਦੇਖਿਆ ਤੁਹਾਡੀ ਜਿੰਨੀ ਉਮਰ ਦੱਸੋ ਕਦੀ ਵੇਖਿਆ ਜੇ ਕਿਸੇ ਹਿੰਦੂ ਵੀਰ ਨੂੰ ਮੁਹੰਮਦ ਸਾਹਿਬ ਅੱਗੇ ਝੋਲੀ ਅੱਡਣੀ ਸੱਪ ਸਤਨਾ ਨਹੀਂ ਦੇਖਿਆ ਲੇਕਿਨ ਇੱਕ ਚੀਜ਼ ਤੁਸੀਂ ਹਜ਼ਾਰਾਂ ਵਾਰੀ ਵੇਖੀ ਹੋਏਗੀ ਹਜ਼ਾਰਾਂ ਹਿੰਦੂ ਵੀਰ ਹਜ਼ਾਰਾਂ ਮੁਸਲਮਾਨ ਵੀਰ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਝੋਲੀ ਅੱਡਦੇ ਵੇਖੇ ਹੋਣਗੇ ਮੈਂ ਵੀ ਤੇਰਾ ਭਿਖਾਰੀ ਅੱਖ ਖੋਲੋ ਤੁਸੀਂ ਕੌਣ ਹੋ ਅੱਖ ਖੋਲੋ ਇਹਨਾਂ ਗੁਰੂ ਦੀ ਦੂਰੀ ਕਹਿੰਦਾ ਆਜੋ ਦਰਬਾਰ ਸਾਹਿਬ ਚੁਗਾੜ ਤੇ ਖਲੋ ਜੋ ਜੇ 10 ਸਿੱਖ ਅੰਦਰ ਜਾ ਰਹੇ ਨੇ ਤੇ 6 ਹਿੰਦੂ ਵੀਰ ਵੀ ਜਾ ਰਹੇ ਨੇ ਮੁਸਲਮਾਨ ਵੀਰ ਵੀ 2 ਜਾ ਰਹੇ ਨੇ ਗੁਰੂ ਰਾਮਦਾਸ ਮੈਂ ਵੀ ਤੇਰਾ ਮੰਗਣਾ ਹੋਵਾਂਗਾ ਜੀ ਕਿ ਆਪੋ ਸਾਥ ਨਾ ਅਰਕਾਲਗੰਜ ਸਾਹਿਬ ਦੀ ਚੁਗਾੜ ਤੇ ਖਲੋ ਜੋ ਕੋਈ 20 ਗੰਜ ਸਾਹਿਬ ਦੇ ਗੇਟ ਤੇ ਖਲੋ ਜੋ ਜੇ 12 ਸਿੱਖ ਅੰਦਰ ਜਾ ਰਹੇ ਨੇ 5 ਹਿੰਦੂ ਵੀਰ ਵੀ ਜਾ ਰਹੇ ਨੇ ਗੁਰੂ ਤੇਗ ਬਹਾਦਰ ਮੇਰੇ ਘਰ ਜੋ ਕੁਝ ਆਇਆ ਤੇਰੀ ਕਿਰਪਾ ਨਾਲ ਆਇਆ ਆਖੋ ਸਤਨਾਮ ਤੁਸੀਂ ਕੌਣ ਹੋ ਇਸ ਚੀਜ਼ ਨੂੰ ਪਛਾਣੋ ਤੇ ਡੱਟ ਕੇ ਨਵੇਂ 2008 ਸਾਲ ਵਿੱਚ ਸਿੱਖੀ ਨਾਲ ਜੁੜ ਜਾਓ ਸਤਕਾਰ ਸਭ ਦਾ ਪਰ ਐਸਾ ਸਿੱਖੀ ਨਾਲ ਜੁੜ ਜਾਓ

ਇੰਨੀ ਹਾਜ਼ਰੀ ਕੁਰਬਾਨ ਕਰਨੀ ਜੀ। ਇੱਕ ਵਾਹਿਗੁਰੂ ਪੰਜਾਬ ਵਿੱਚ ਜ਼ਿਆਦਾ ਇੱਧਰ ਕਿਰਪਾ ਹੈ ਦਿੱਲੀ ਵਾਲੀ ਜਿਹੜਾ ਪਤਿਤ ਪੁਣਾ ਅਤੇ ਨਸ਼ਿਆਂ ਦਾ ਰੁਝਾਨ ਵੱਧ ਰਿਹਾ। ਇੱਕ ਸਰਦਾਰੀ ਫਿਲਮ ਮਾਤਾ ਕੋਲਾਂ ਦੀ ਭਲਾਈ ਕੇਂਦਰ ਵੱਲੋਂ ਬਣਾਈ ਗਈ ਹੈ। ਗੁਰੂ ਮਹਾਰਾਜ ਦੀ ਕਿਰਪਾ ਨਾਲ ਕਹਿ ਰਹੇ ਹਾਂ, ਬਾਕੀ ਵੇਖ ਕੇ ਪਤਾ ਲੱਗੇਗਾ। ਸਵੇ ਘੰਟੇ ਦੀ ਪਿਕਚਰ ਹੈ, ਬਾਹਰ ਡੀਵੀਡੀ ਵੀਸੀਡੀ ਲੱਗੀ ਹੈ, ਸੰਗਤਾਂ ਲਾਭ ਲੈ ਸਕਦੀ ਹੈ। ਖਾਸ ਕਰਕੇ ਜਿਹੜੇ ਪਤਿਤ ਨੇ ਭਾਵੇਂ ਦਸਵਾਂ ਵਿੱਚੋਂ ਵੰਡੋ, ਇਹ ਸਤਿਗੁਰ ਦੀ ਜ਼ਰੂਰੀ ਕਹਿ ਰਹੇ ਹਾਂ। ਅਖੀਰਲੇ ਵੀ 25 ਮਿੰਟ ਅੱਥਰੂ ਨਹੀਂ ਰੁਕਦੇ। ਔਰ ਇਹ ਜਿਹੜਾ ਪਿਕਚਰ ਵੇਖ ਕੇ ਪਤਿਤ ਪੁਣਾ ਛੱਡ ਕੇ ਸਿੱਖੀ ਚ ਸ਼ਾਮਲ ਹੋਏਗਾ, ਉਹਨੂੰ ਗੁਰਸਿੱਖ ਅਵਾਰਡ ਵੀ ਦਿੱਤਾ ਜਾਏਗਾ ਸਭਾ ਵੱਲੋਂ। ਇਹ ਸਰਦਾਰੀ ਪਿਕਚਰ ਪਹਿਲੀ ਬਣੀ ਸੀ ਮੁੱਖੇ ਔਰ ਸ਼ਹੀਦ ਬਾਬਾ ਦੀਪ ਸਿੰਘ ਜੀ, ਦੂਜੀ ਪਿਕਚਰ ਸਰਦਾਰੀ ਬੱਸ ਕਾਰ ਲੱਗਿਆ ਸੰਗਤਾਂ, ਉਹ ਵੱਡੀ ਸੀ 2.5 ਕਰੋੜ ਦੀ ਲਾਗਤ ਨਾਲ। ਇਹ ਛੋਟੇ ਪੜਦੇ ਦੀ ਹੈ, ਵੀਸੀਡੀ ਡੀਵੀਡੀ ਬਾਹਰੋਂ ਲੈ ਸਕਦੇ ਹੋ। ਜੋ ਸੰਗਤਾਂ ਮਾਇਆ ਦੇ ਰਹੀ ਹੈ, ਇਹ ਇੱਕ ਇੱਕ ਪੈਸਾ ਵਿਧਵਾ ਬੀਬੀਆਂ ਦੇ ਮੁੱਖ ਤੁਹਾਡੇ ਵਾਂਗੂ ਸਾਡੀਆਂ ਵੀ ਦੁਕਾਨਾਂ

ਮਰੀ ਹੋਈ ਮਖਲੂਕ ਦੇ ਅੰਦਰ, ਪਰਜਾ ਦੇ ਅੰਦਰ, ਜਿਨ੍ਹਾਂ ਦੇ ਅੰਦਰ ਬਾਹੂ ਬਲ ਖਤਮ ਹੋ ਗਏ, ਜ਼ੁਲਮ ਦਾ ਟਾਕਰਾ ਨਹੀਂ ਸਨ ਕਰ ਸਕਦੇ। ਤੇ ਕਲਗੀਧਰ ਗੁਰਦੇਵ ਗਰੀਬ ਨਵਾਜ ਪਾਤਸ਼ਾਹ ਨੇ ਆ ਸੰਦੇਸ਼ੇ ਦਿੱਤੇ, ਕਹਿਣ ਲੱਗੇ ਵੱਡੇ ਵੱਡੇ ਰਾਜੇ ਆਏ ਦੁਨੀਆਂ ਦੇ ਵਿੱਚ, ਚਾਰ ਦਿਨ ਦੀ ਆਪਣੀ ਹੋਂਦ ਪ੍ਰਗਟ ਕਰਕੇ ਤੇ ਸੰਸਾਰ ਵਿੱਚੋਂ ਮੁਲਕੇ ਅਦਮ ਦੇ ਰਾਹੀ ਬਣ ਕੇ ਚਲੇ ਗਏ। ਜੋ ਆਇਆ ਸੰਸਾਰ ਵਿੱਚ ਉਸਨੇ ਜਾਣਾ, ਇਹ ਤੇ ਸੰਸਾਰ ਦਾ ਨਿਰੰਕਾਰ ਦਾ ਇੱਕ ਨਿਯਮ ਹੈ, ਮਰਿਆਦਾ। ਇਸ ਕਰਕੇ ਕਲਗੀਧਰ ਗੁਰਦੇਵ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਅੱਗ ਦੇ ਅੰਗਿਆਰੇ ਬਲਦੇ ਨੇ, ਉੱਪਰ ਨੂੰ ਚੰਗਿਆੜੇ ਜਾਂਦੇ ਨੇ, ਬੁੱਝ ਕੇ ਜਲਦੀ ਹੀ ਵਾਪਸ ਅੱਗ ਵਿੱਚ ਸਮਾ ਜਾਂਦੇ ਨੇ। ਧਰਤੀ ਦੀ ਧੂੜ ਉੱਡਦੀ ਏ, ਕਿਣਕੇ ਉੱਪਰ ਉੱਡਦੇ ਹੋਏ ਮੁੜ ਕੇ ਧਰਤੀ ਵਿੱਚ ਜਾ ਕੇ ਸਮਾ ਜਾਂਦੇ ਨੇ। ਪਾਣੀ ਦੀਆਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਬਣ ਕੇ ਪਾਣੀ 'ਚ ਸਮਾ ਜਾਂਦੀਆਂ। ਇੱਥੇ ਮਨੁੱਖ ਆਵੇ, ਇੱਥੇ ਦੇਵਤਾ ਆਵੇ, ਅਵਤਾਰ ਆਵੇ, ਗਿਆਨੀ ਆਵੇ, ਕੁਝ ਸਮੇਂ ਵਾਸਤੇ ਆਪਣੇ ਸੰਸਾਰ ਦੇ ਅੰਦਰ ਰਹਿ ਕੇ ਜਿੱਥੇ ਨਿਰੰਕਾਰ ਦੀ ਆਯੂ ਮੁਤਾਬਕ ਸੰਸਾਰ ਨੂੰ ਬਤੀਤ ਕਰਕੇ ਚਲਾ ਜਾਂਦਾ। ਮਹਾਰਾਜ ਕਹਿੰਦੇ ਕਿਤੇ ਰਾਮ ਕ੍ਰਿਸ਼ਨ, ਕਿਤੇ ਚੰਦ ਸੂਰਨ। ਦੇਖੋ ਵੱਡੀਆਂ ਵੱਡੀਆਂ ਸ਼ਕਤੀਆਂ ਵੈਰਾਟ ਰਾਮ ਚੰਦਰ ਤੇ ਕ੍ਰਿਸ਼ਨ ਭਗਵਾਨ ਤੇ ਚੰਦ ਸੂਰਜ, ਇਹ ਵੀ ਕਾਲ ਦੀ ਜੀ ਹਜ਼ੂਰੀ ਕਰਦੇ ਨੇ। ਇਸ ਕਰਕੇ ਆਓ ਪਿਆਰਿਓ, ਗੁਰਸਾਈ ਦੇ ਪਹਿਲਵਾਨ ਬਣੋ, ਨਿਰੰਕਾਰ ਪਰਮਾਤਮਾ ਦਾ ਦਸਤਾਰਾ ਸਿਰ ਤੇ ਸਜਾ ਕੇ ਰਣ ਤੱਤੇ ਦੇ ਅੰਦਰ ਜ਼ੁਲਮ ਦੇ ਟਾਕਰੇ ਲਈ ਤੇ ਮੌਤ ਨੂੰ ਅੱਗੇ ਭਜਾਉਣ ਵਾਸਤੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਅਮਰ ਹੋ ਕੇ ਤੇ ਫਿਰ ਸੰਸਾਰ ਦੇ ਵਿੱਚੋਂ ਕਬੀਰ ਸਾਹਿਬ ਅਨੁਸਾਰ ਇਹ ਸੰਸਾਰ ਸਿਹਰ ਮੇਲਾ, ਦੋ ਦਿਨਾਂ ਦਾ ਮੇਲਾ, ਬਾਜੀਗਰ ਦੀ ਇਹ ਬਾਜੀ ਹੈ, ਇਹ ਮਦਾਰੀ ਦੀ ਡੁਗਡੁਗੀ ਹੈ। ਇਹ ਜਗਤ ਜਿਹੜਾ ਹੈ ਸੁਪਨੇ ਦਾ ਇੱਕ ਨਜ਼ਰ ਆ ਰਿਹਾ, ਰਾਤ ਦਾ ਸੁਪਨਾ ਹੈ। ਇਹ ਸੰਸਾਰ ਇੱਕ ਬਾਰੂ ਦੀ ਰੇਤ ਹੈ ਤੇ ਪਾਣੀ ਦਾ ਬੁਲਬੁਲ। ਇਸ ਕਰਕੇ ਗੁਰਦੇਵ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸਦਾ ਨਹੀਂ ਰਹਿਣਾ। ਸਤਿਗੁਰਾਂ ਨੇ ਇਹ ਸੰਦੇਸ਼ਾ ਦਿੱਤਾ ਤੇ ਸਿੰਘ ਜਿਹੜੇ ਸਨ, ਆ ਹਿੰਦੁਸਤਾਨ ਦੀ ਮਖਲੂਮ ਜਿਹੜੀ ਸੀ, ਪ੍ਰਜਾ ਜਿਹੜੀ ਸੀ, ਨਿਤਾਣੇ ਤੇ ਨਮਾਣੇ ਲਤਾੜੇ ਹੋਏ ਲੋਕ ਸਨ ਜਿਹੜੇ, ਇਹਨਾਂ ਨੇ ਹੱਥ ਵਿੱਚ ਫਿਰ ਸ਼ਸਤਰ ਪਕੜੇ। ਸ਼ਸਤਰ ਪਕੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਬਣ ਕੇ, ਸ਼ਸਤਰ ਤੇ ਸ਼ਾਸਤਰ ਦੇ ਪੁਜਾਰੀ ਬਣ ਕੇ, ਅੰਮ੍ਰਿਤ ਦੀਆਂ ਦਾਤਾਂ ਲੈ ਕੇ ਫਿਰ ਰਣ ਤੱਤੇ ਦੇ ਅੰਦਰ ਉਤਰੇ ਤੇ ਜੰਗ ਦੇ ਵਿੱਚ ਖੰਡੇ ਖੜਕਾਉਂਦੇ ਹੋਏ ਅਮਰ ਕਰ ਦਿੱਤਾ, ਗੁਲਾਮੀ ਨੂੰ ਗਲੋ ਲਾਤਾ। ਫੁਰਮਾਨ

ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਨਸਾਨ ਦੀਆਂ ਲੋੜਾਂ, ਕਿਉਂਕਿ ਮਨੁੱਖ ਦੀਆਂ ਪੰਜ ਵੱਡੀਆਂ ਲੋੜਾਂ ਨੇ, ਇਹ ਆਪਣੇ ਸਵਾਸਾਂ ਤੋਂ ਬੜਾ ਭੈਭੀਤ ਹੁੰਦਾ, ਕਿਉਂਕਿ ਸਵਾਸ ਹੀ ਇਸ ਸਰੀਰ ਦੀ ਇੱਕ ਮੇਨ ਕਿਰਿਆ ਹੈ।

ਹਸਤੀ ਦਾ ਇੱਕ ਨਿਯਮ ਹੈ, ਹਰ ਇੱਕ ਚੀਜ਼ ਜੁੜੀ ਹੋਈ ਚੰਗੀ ਲੱਗਦੀ। ਕੱਪੜੇ ਵਿੱਚ ਜੁਆਇੰਟ ਪਾਈਏ ਚੰਗਾ ਲੱਗਦਾ ਹੈ, ਸੋਨੇ ਵਿੱਚ ਗਾਂਢਾ ਲਾ ਕੇ ਗਹਿਣਾ ਬਣਾਈਏ ਚੰਗਾ ਲੱਗਦਾ ਹੈ। ਹਰ ਇੱਕ ਪ੍ਰਕਿਰਤੀ ਦੀ ਬਣੀ ਚੀਜ਼ ਚੰਗੀ ਲੱਗਦੀ ਹੈ। ਪਰ ਹੇ ਪਰਮਾਤਮਾ, ਤੂੰ ਅਜੋੜ ਹੈ, ਤੇਰੇ ਵਿੱਚ ਕੋਈ ਜੋੜ ਨਹੀਂ, ਪਰ ਫਿਰ ਵੀ ਤੂੰ ਚੰਗਾ ਲੱਗਦਾ। ਨਿਰੰਕਾਰ ਪਰਮਾਤਮਾ ਇੱਕ ਅਦਵੈਤ ਅਵਤਾਰ ਹੈ। ਹਰ ਅਵਤਾਰੀ ਪੁਰਸ਼ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਹਰ ਅਵਤਾਰੀ ਪੁਰਸ਼ ਨਾਲ ਲੜਿਆ। ਹਰ ਸੰਤ ਮਹਾਤਮਾ ਪ੍ਰਤੀ ਸਨੇਹੀ ਨਹੀਂ ਹੁੰਦਾ, ਹਰ ਇੱਕ ਦੇ ਮਨ ਦੇ ਅੰਦਰ ਈਰਖਾ ਹੁੰਦੀ। ਹਰ ਮਨੁੱਖ ਸੱਜਣ ਮਿੱਤਰ ਭੈਣ ਭਰਾ ਦੇ ਬਦਲੇ ਸਨੇਹੀ ਨਹੀਂ ਹੁੰਦਾ, ਹਰ ਇੱਕ ਦੇ ਮਨ ਵਿੱਚ ਈਰਖਾ ਹੁੰਦੀ। ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਤੂੰ ਅਦਵੈ ਅਵਤਾਰ ਹੈ, ਦਵੈਤ ਰਹਿਤ ਹੈ, ਤੇਰੇ ਅੰਦਰ ਈਰਖਾ ਨਹੀਂ। ਗਰੀਬ ਨਵਾਜ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ ਹਨ, ਐਸੇ ਨਿਰੰਕਾਰ ਦਾਤੇ ਦੇ ਦੁਆਰ ਦੇ ਉੱਪਰ ਝੋਲੀ ਅੱਟ ਕੇ ਬਹਿ ਜਾਈਏ। ਤੇ ਅਮੋਲਕ ਦਾਤਾ ਪੰਜ ਹਰੇਕ ਪੁਰਸ਼ ਨੂੰ ਚਾਹੀਦੀਆਂ, ਭਾਵੇਂ ਉਹ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ ਕਿਸੇ ਹੋਰ ਮਜ਼ਹਬ ਦਾ, ਉਸ ਨੂੰ ਪੰਜੇ ਦਾਤਾਂ ਚਾਹੀਦੀਆਂ ਨੇ। ਹਰੇਕ ਦੇ ਘਰ ਵਿੱਚ ਧੀ ਪੁੱਤਰ ਸੰਤਾਨ ਚਾਹੀਦੀ, ਹਰ ਇੱਕ ਦੇ ਘਰ ਦੇ ਅੰਦਰ ਦੁੱਧ ਮੱਖਣ ਘਿਓ ਆਦਿਕ ਖਾਣ ਨੂੰ, ਹਰ ਇੱਕ ਦੇ ਘਰ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ, ਹਰ ਇੱਕ ਦੀ ਦੇਹੀ ਰੋਗ ਰਹਿਤ। ਤੇ ਫਿਰ ਮਹਾਰਾਜ ਕਹਿੰਦੇ, ਜੇ ਇਹ ਚੀਜ਼ਾਂ ਚਾਹੀਦੀਆਂ ਨੇ, ਆਓ ਰੱਬ ਦੇ ਦੁਆਰ ਤੇ ਝੁਕੀਏ ਪਿਆਰਿਓ, ਗੁਰੂ ਮਹਾਰਾਜ ਨੂੰ ਮੱਥਾ।

ਸਤਿਗੁਰ ਪਾਤਸ਼ਾਹ ਜੀ ਦੇ ਪਿਆਰੇ ਦਰਬਾਰ ਅੰਦਰ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਇੱਕ ਵਾਰੀ ਫੇਰ ਗੁਰੂ ਨੇ ਆਪਾਂ ਸਾਰਿਆਂ ਨੂੰ ਹੀ ਗੁਰ ਸੰਗਤ ਅੰਦਰ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ, ਕਿਉਂਕਿ ਗੁਰੂ ਕੇ ਸਿੱਖੋ ਗੁਰਬਾਣੀ ਦਾ ਮਹਾਨ ਫੈਸਲਾ ਹੈ ਕਿ ਸੰਗਤ ਜਿਹੜੀ ਹੈ ਗੁਰੂ ਦੀ ਉਹਦੀ ਜਿਹੜੀ ਪ੍ਰਾਪਤੀ ਹੈ ਉਹ ਭਾਗਾਂ ਤੋਂ ਬਿਨਾਂ ਹੋ ਨਹੀਂ ਸਕਦੀ। ਕਈ ਵਾਰੀ ਬੰਦੇ ਦਾ ਗੁਰੂ ਘਰ ਦੀ ਕੰਧ ਦੇ ਨੇੜੇ ਘਰ ਹੁੰਦਾ ਹੈ। ਆਪਣੇ ਪਿੰਡਾਂ ਦੇ ਅੰਦਰ ਕਈ ਵਾਰੀ ਗੁਰੂ ਘਰ ਦੀ ਕੰਧ ਨਾਲ ਸਾਂਝੀ ਕੰਧ ਹੁੰਦੀ ਹੈ ਬੰਦੇ ਦੀ, ਪਰ ਬਿਲਕੁਲ ਨੇੜੇ ਵੱਸਦਾ ਹੋਇਆ ਬੰਦਾ ਵੀ ਗੁਰੂ ਘਰ ਨਹੀਂ ਆ ਸਕਦਾ ਹੁੰਦਾ ਤੇ ਬਹੁਤ ਦੂਰ ਦਰਾਜ ਤੋਂ ਸੰਗਤ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰੇ, ਆਪ ਹੀ ਆਵਾਜ਼ ਮਾਰੇ, ਆਪ ਹੀ ਬਾਂਹ ਫੜ ਕੇ ਆਪਾਂ ਨੂੰ ਆਪਣੇ ਵੱਲ ਨੂੰ ਲੈ ਕੇ ਆਵੇ ਤੇ ਆਪਾਂ ਆ ਸਕਦੇ ਹਾਂ। ਜਿੰਨੇ ਸਰੀਰ ਜਿੰਨੀਆਂ ਰੂਹਾਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠੀਆਂ ਹਨ ਜਾਂ ਗੁਰਦੁਆਰਾ ਸਾਹਿਬ ਜੀ ਦੀ ਪਾਕ ਹਦੂਦ ਅੰਦਰ ਉੱਪਰ ਜਾਂ ਨੀਚੇ ਥੱਲੇ ਲੰਗਰ ਦੇ ਅੰਦਰ ਸੇਵਾ ਕਰ ਰਹੀਆਂ ਹਨ, ਇਹਦਾ ਮਤਲਬ ਹੈ ਕਿ ਆਪਾਂ ਸਾਰੇ ਭਾਗਾਂ ਵਾਲੇ ਹਾਂ। ਇਸੇ ਕਰਕੇ ਹੀ ਸਤਿਗੁਰੂ ਜੀ ਨੇ ਸਾਨੂੰ ਹਿੰਮਤ ਦਿੱਤੀ, ਸਾਡਾ ਇਹ ਫੁਰਨਾ ਬਣਿਆ ਕਿ ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਬੈਠਣਾ ਚਾਹੀਦਾ, ਸੇਵਾ ਕਰਨੀ ਚਾਹੀਦੀ ਹੈ। ਨਹੀਂ ਤਾਂ ਬਹੁਤ ਸਾਰੇ ਲੋਕ ਨਿਤਨੇਮ ਦੇ ਟਾਈਮ ਵੀ ਪਾਰਕਾਂ ਵਿੱਚ ਬੈਠੇ ਗੱਪਾਂ ਮਾਰ ਰਹੇ ਹੁੰਦੇ ਹਨ ਜਾਂ ਇੱਧਰ ਉੱਧਰ ਆਪਣਾ ਟਾਈਮ ਪਾਸ ਕਰ ਰਹੇ ਹੁੰਦੇ ਹਨ, ਕਿਉਂਕਿ ਗੁਰੂ ਨੇ ਉਹਨਾਂ ਦੇ ਉੱਪਰ ਕਿਰਪਾ ਹੀ ਨਹੀਂ ਕੀਤੀ, ਉਹਨਾਂ ਨੂੰ ਆਪਣੇ ਚਰਨਾਂ ਅੰਦਰ ਬੈਠਣ ਦਾ ਸੁਭਾਗ ਨਹੀਂ ਦਿੱਤਾ। ਇਸ ਕਰਕੇ ਗੁਰੂ ਕੇ ਸਿੱਖੋ ਆਓ, ਜਿੱਥੇ ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਗਾਂ ਵਾਲੇ ਬੈਠੇ ਹਾਂ, ਚੰਗੇ ਕਰਮਾਂ ਵਾਲੇ ਬੈਠੇ ਹਾਂ, ਉੱਥੇ ਆਪਾਂ ਸਾਰਿਆਂ ਨੇ ਸਤਿਗੁਰੂ ਜੀ ਦੇ ਹੁਕਮ ਦੀ ਤਾਮੀਲ ਵੀ ਕਰਨੀ ਹੈ, ਸਤਿਗੁਰੂ ਜੀ ਦਾ ਹੁਕਮ ਵੀ ਮੰਨਣਾ ਹੈ। ਆਪ ਜੀ ਜਿਹੜੇ ਦੇਸ਼ਾਂ ਦੇ ਅੰਦਰ, ਜਿਹੜੀ ਕੰਟਰੀਜ਼ ਦੇ ਅੰਦਰ ਰਹਿੰਦੇ ਹੋ, ਇੱਥੇ ਦੇ ਕਾਨੂੰਨ ਜਿਹੜੇ ਨੇ ਉਹ ਹਰ ਬੰਦਾ ਬੜੀ ਮੁਸਤੈਦੀ ਦੇ ਨਾਲ ਪਾਲਣਾ ਕਰਦਾ ਹੈ। ਆਪ ਜੀ ਸੜਕ ਪਾਰ ਕਰਨ ਲੱਗੋ ਤੇ ਜਦ ਤੱਕ ਅੱਗੋਂ ਤੁਹਾਨੂੰ ਗ੍ਰੀਨ ਸਿਗਨਲ ਨਹੀਂ ਮਿਲਦਾ ਆਪਾਂ ਸੜਕ ਤੇ ਕਦਮ ਨਹੀਂ ਰੱਖ ਸਕਦੇ, ਕਿਉਂਕਿ ਕਾਨੂੰਨ ਹੈ ਔਰ ਕਾਨੂੰਨ ਜਿਹੜੇ ਹਨ ਉਹ ਦੁਨੀਆਂ ਦੇ ਅੰਦਰ ਅਮਨ ਕਾਇਮ ਬਣਿਆ ਰਹੇ, ਦੁਨੀਆਂ ਦੇ ਅੰਦਰ ਅਨੁਸ਼ਾਸਨ ਬਣਿਆ ਰਹੇ, ਇਸ ਕਰਕੇ ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ। ਤੇ ਗੁਰੂ ਕੇ ਸਿੱਖੋ ਆਓ, ਜਿੱਥੇ ਸਰਕਾਰ ਨੇ ਕਾਨੂੰਨ ਬਣਾਇਆ ਤੇ ਉੱਥੇ ਉਸ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਜਦੋਂ ਲੋਕ ਕਾਨੂੰਨ ਨੂੰ ਨਾ ਮੰਨਣ, ਫਿਰ ਸਰਕਾਰਾਂ ਕਈ ਵਾਰੀ ਫੋਰਸ ਦੀ ਵਰਤੋਂ ਵੀ ਕਰਦੀਆਂ ਨੇ। ਇੱਥੇ ਅਸੀਂ ਜਿਹੜੇ ਦੁਨੀਆਂ ਦੇ ਬਣਾਏ ਹੋਏ ਕਾਨੂੰਨ ਹਨ, ਦੁਨਿਆਵੀ ਸਰਕਾਰਾਂ ਦੇ ਬਣਾਏ ਹੋਏ ਕਾਨੂੰਨ ਹਨ, ਉਹ ਬੰਦਾ ਬੜੀ ਖੁਸ਼ੀ ਨਾਲ ਮੰਨ ਲੈਂਦਾ, ਕਿਉਂਕਿ ਪਤਾ ਹੈ ਜੇਕਰ ਅੱਗੇ ਰੈੱਡ ਸਿਗਨਲ ਹੈ, ਸੜਕ ਤੇ ਗੱਡੀ ਪਾ ਲਈ ਜਾਂ ਮੈਂ ਪੈਦਲ ਤੁਰਿਆ ਜਾ ਰਿਹਾ ਹਾਂ, ਅੱਗੋਂ ਸਿਗਨਲ ਨਹੀਂ ਮਿਲਿਆ, ਲੰਘਣ ਦਾ ਯਤਨ ਕੀਤਾ, ਫਾਈਨ ਪਏਗਾ, ਪਨਿਸ਼ਮੈਂਟ ਹੋਏਗੀ। ਮਤਲਬ ਕਿ ਸਾਨੂੰ ਜਿਹੜਾ ਸਾਡੇ ਨੇੜੇ ਦੀ ਗੱਲ ਜਾਪਦੀ ਹੈ ਉਹਦੇ ਤੋਂ ਆਪਾਂ ਡਰਦੇ ਹਾਂ। ਇਸ ਕਰਕੇ ਹਰ ਕਾਨੂੰਨ ਜਿਹੜਾ ਹੈ ਉਹਨੂੰ ਆਪਾਂ ਮੰਨਣ ਦਾ ਯਤਨ ਕਰਦੇ ਹਾਂ, ਉਹਨੂੰ ਨਿਭਾਉਣ ਦਾ ਯਤਨ ਕਰਦੇ ਹਾਂ। ਹਾਲਾਂਕਿ ਇਹ ਕਾਨੂੰਨ ਜਿਹੜੇ ਨੇ ਜੀ ਇਹ ਦੁਨਿਆਵੀ ਸਰਕਾਰਾਂ ਦੇ ਬਣਾਏ ਹੋਏ ਹਨ, ਪਰ ਆਪਾਂ ਮੰਨਦੇ ਹਾਂ। ਤੇ ਜਿਹੜੇ ਕਾਨੂੰਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਗਿਆ ਦੇ ਨਾਲ, ਕਿਰਪਾ ਦੇ ਨਾਲ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਣਾਏ, ਉਹਨਾਂ ਨੂੰ ਮੰਨਣ ਤੋਂ ਆਪਾਂ ਟਾਲ ਮਟੋਲ ਕਰਦੇ ਹਾਂ, ਬਹਾਨੇ ਕਰਦੇ ਹਾਂ। ਮਤਲਬ ਕਿ ਦੁਨੀਆਂ ਦੇ ਕਾਨੂੰਨ ਜਿਹੜੇ ਹੈ
ਉਹਨਾਂ ਨੂੰ ਬੰਦਾ ਇੰਪੋਰਟੈਂਸ ਦਿੰਦਾ ਹੈ, ਪਰ ਜਿਹੜੇ ਕਾਨੂੰਨ ਗੁਰੂ ਨੇ ਬਣਾਏ ਹਨ ਉਹਨਾਂ ਨੂੰ ਆਪਾਂ ਲੱਖਾਂ ਬਹਾਨੇ ਮਾਰ ਕੇ ਉਹਨਾਂ ਤੋਂ ਜਾਨ ਬਚਾਉਣ ਦਾ ਯਤਨ ਕਰਦੇ ਹਾਂ, ਖਹਿੜਾ ਛਡਾਉਣ ਦਾ ਯਤਨ ਕਰਦੇ ਹਾਂ, ਕਈ ਬਹਾਨੇ ਮਾਰਦੇ ਹਾਂ। ਬੇਨਤੀ ਇਸ ਕਰਕੇ ਕੀਤੀ ਹੈ ਕਿ ਜੋ ਇਹ ਪਿਛਲੇ ਕਈ ਦਿਨਾਂ ਤੋਂ ਜਦੋਂ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ, ਉਹਨਾਂ ਦੇ ਆਉਣ ਤੋਂ ਪਹਿਲਾਂ ਗਿਆਨੀ ਨਰਿੰਦਰ ਸਿੰਘ ਜੀ ਕਥਾ ਦੀ ਸੇਵਾ ਨਿਭਾਉਂਦੇ ਸਨ, ਉਹ ਵੀ ਲਗਾਤਾਰ ਬੇਨਤੀ ਕਰਦੇ ਸਨ ਕਿ 17 ਤਰੀਕ ਨੂੰ ਜਿੱਥੇ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਦੀ ਬਦਲੀ ਹੋਣੀ ਹੈ, ਉੱਥੇ ਅੰਮ੍ਰਿਤ ਦੀ ਦਾਤ ਵੀ ਗੁਰੂ ਜੀ ਦੇ ਚਰਨਾਂ ਵਿੱਚ ਤਿਆਰ ਹੋਣੀ ਹੈ। 5 ਪਿਆਰੇ ਸਾਹਿਬਾਨ ਉਹਨਾਂ ਨੇ ਅੰਮ੍ਰਿਤ ਦੀ ਦਾਤ ਸੰਗਤ ਨੂੰ ਦੇਣੀ ਹੈ, ਤੇ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਵਾਂਝੀਆਂ ਹਨ, ਅੰਮ੍ਰਿਤ ਦੀ ਦਾਤ ਨਹੀਂ ਲਈ, ਉਹ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣਨ ਦਾ ਯਤਨ ਕਰੋ ਜੀ। ਤੇ ਗੁਰੂ ਕੇ ਸਿੱਖੋ ਆਓ, ਹੁਣ ਇਹ ਜਿਹੜਾ ਕਾਨੂੰਨ ਹੈ ਕਿ ਹਰ ਸਿੱਖ ਵਾਸਤੇ, ਜਿਵੇਂ ਸਰਕਾਰਾਂ ਕਹਿੰਦੀਆਂ ਨੇ, ਹਰ ਬੰਦੇ ਵਾਸਤੇ ਕਾਨੂੰਨ ਮੰਨਣਾ ਜ਼ਰੂਰੀ ਹੈ, ਤੇ ਇਸੇ ਤਰ੍ਹਾਂ ਗੁਰੂ ਦੀ ਵੀ ਤਾਕੀਦ ਹੈ ਕਿ ਜਿਹੜੇ ਕਾਨੂੰਨ ਗੁਰੂ ਨੇ ਬਣਾਏ ਹਨ ਉਹਨਾਂ ਨੂੰ ਮੰਨਣਾ ਹਰ ਸਿੱਖ ਵਾਸਤੇ ਜ਼ਰੂਰੀ ਹੈ। ਅਸੀਂ ਦੁਨਿਆਵੀ ਸਰਕਾਰਾਂ ਦੇ ਕਾਨੂੰਨ ਮੰਨਦੇ ਹਾਂ, ਪਰ ਗੁਰੂ ਦੇ ਕਾਨੂੰਨਾਂ ਲਈ ਅਸੀਂ ਟਾਲ ਮਟੋਲ ਕਰਦੇ ਹਾਂ। ਗੁਰੂ ਕੇ ਸਿੱਖੋ, ਕਈ ਵਾਰੀ ਸਾਡੀ ਜ਼ਿੰਦਗੀ ਦੇ ਅੰਦਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਕੰਮ ਕਾਰ ਨੂੰ ਲੈ ਕੇ ਜਾਂ ਹੋਰ ਕੰਮਾਂ ਨੂੰ ਲੈ ਕੇ, ਉਦੋਂ ਬੰਦਾ ਬਹਾਨੇਬਾਜ਼ੀ ਕਰਦਾ, ਪਰ ਬਹੁਤੇ ਬੰਦੇ ਤੇ ਸਮੱਸਿਆ ਹੁੰਦੀ ਵੀ ਕੋਈ ਨਹੀਂ ਤਾਂ ਵੀ ਕਰਦੇ ਆ। ਬੱਚਾ ਜਦੋਂ ਛੋਟਾ ਬੱਚਾ ਹੁੰਦਾ ਹੈ, ਉਦੋਂ ਮਾਂ ਬਹਾਨੇ ਕਰਦੀ ਹੈ ਕਿ ਕੇਸ ਵੱਡਾ ਹੋ ਕੇ ਰੱਖ ਲਊ, ਤੇ ਜਿੰਨੇ ਕੁ ਵੱਡੇ ਰੱਖਦੇ ਨੇ ਜੀ ਆਲੇ ਦੁਆਲੇ ਝਾਤੀ ਮਾਰਿਓ, ਸਾਨੂੰ ਪਤਾ ਲੱਗ ਜਾਏਗਾ ਕਿ ਵੱਡੇ ਹੋ ਕੇ ਕਿੰਨੇ ਕੁ ਰੱਖਦੇ ਨੇ। ਛੋਟਿਆਂ ਦੇ ਮਾਵਾਂ ਨੇ ਨਹੀਂ ਰੱਖੇ, ਵੱਡਾ ਹੋ ਕੇ ਆਪ ਨਾ ਆਪ ਨਹੀਂ ਰੱਖੇ, ਤੇ ਬਜ਼ੁਰਗ ਹੋਇਆ ਬੰਦਾ ਵੀ ਬਹਾਨੇ ਮਾਰਦਾ ਰਹਿੰਦਾ। ਤੇ ਗੁਰੂ ਕੇ ਸਿੱਖੋ ਆਓ, ਗਿਆਨੀ ਸ਼ੇਰ ਸਿੰਘ ਜੀ ਕੇਸਾਂ ਦੀ ਗੱਲ ਕਰ ਰਹੇ ਸਨ, ਭਾਈ ਤਾਰੂ ਸਿੰਘ ਸਾਹਿਬ ਜੀ ਦੀ ਉਦਾਹਰਣ ਦੇ ਕੇ ਗਏ ਨੇ। ਕੇਸ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਆਪਣੀ ਮੋਹਰ ਕਿਹਾ, ਕੇਸ ਗੁਰੂ ਦੀ ਮੋਹਰ ਨੇ, ਸਾਡਾ ਵਿਸ਼ਵਾਸ ਹੈ ਕੇਸ ਗੁਰੂ ਦੀ ਮੋਹਰ ਨੇ। ਪਰ ਗੁਰੂ ਕੇ ਸਿੱਖੋ, ਜੇਕਰ ਆਪਾਂ ਕੇਸਾਂ ਨੂੰ ਧਰਮ ਤੋਂ ਲਾਂਭੇ ਰੱਖ ਕੇ ਵੀ ਦੇਖੀਏ, ਤੇ ਇਹ ਹਰ ਬੰਦੇ ਵਾਸਤੇ ਜ਼ਰੂਰੀ ਨੇ। ਧਰਮ ਦੀ ਜੇਕਰ ਨਿਗਾਹ ਤੋਂ ਦੇਖੋ, ਤੇ ਕੇਵਲ ਸਿੱਖ ਹੀ ਨਹੀਂ, ਕਿਸੇ ਵੀ ਧਰਮ ਦਾ ਰਹਿਬਰ ਜਿਹੜਾ ਹੈ ਉਹਨੇ ਕੇਸਾਂ ਦੀ ਬੇਅਦਬੀ ਨਹੀਂ ਕੀਤੀ। ਆਪ ਜੀ ਹਿੰਦੂ ਦੇਵੀ ਦੇਵਤਿਆਂ ਵੱਲ ਤੱਕੋ, ਰਾਮ ਜੀ, ਕ੍ਰਿਸ਼ਨ ਜੀ, ਸ਼ਿਵ, ਉਹਨਾਂ ਸਾਰਿਆਂ ਦੇ ਹੀ ਸਿਰਾਂ ਉੱਤੇ ਕੇਸ ਨੇ। ਪਰ ਹਿੰਦੂ ਕਮਿਊਨਿਟੀ ਜਿਹੜੀ ਹੈ ਟੋਟਲ ਹੀ ਕੇਸਾਂ ਤੋਂ ਮੁਨਕਰ ਹੈ। ਇਹਦਾ ਮਤਲਬ ਹੈ ਕਿ ਅਸੀਂ ਜਿਨ੍ਹਾਂ ਨੂੰ ਮੰਨਦੇ ਹਾਂ ਉਹਨਾਂ ਦੀ ਸੂਰਤ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਮੁਹੰਮਦ ਸਾਹਿਬ ਕੇਸਾਧਾਰੀ ਨੇ, ਮੁਹੰਮਦ ਸਾਹਿਬ ਜੀ ਦੇ ਪਾਵਨ ਕੇਸਾਂ ਦੀ ਇਸਲਾਮ ਦੇ ਅੰਦਰ ਬਹੁਤ ਕਦਰ ਹੈ, ਬੜਾ ਸਤਿਕਾਰ ਹੈ, ਪਰ ਇਸਲਾਮੀ ਭਾਈਚਾਰਾ ਮੁਹੰਮਦ ਸਾਹਿਬ ਜੀ ਦੇ ਕੇਸਾਂ ਦਾ ਸਤਿਕਾਰ ਤੇ ਕਰਦਾ, ਆਪ ਕੇਸ ਰੱਖਣ ਨੂੰ ਤਿਆਰ ਨਹੀਂ। ਆਪ ਜੀ ਈਸਾਈ ਬਹੁਗਿਣਤੀ ਕੰਟਰੀ ਵਿੱਚ ਰਹਿੰਦੇ ਹੋ, ਈਸਾ ਜੀ ਕੇਸਾਧਾਰੀ ਨੇ, ਈਸਾ ਜੀ ਦਾ ਦਾੜਾ ਵੀ ਸਾਬਤ ਹੈ, ਉਹਨਾਂ ਦੇ ਕੇਸ ਵੀ ਸਾਬਤ ਨੇ, ਪਰ ਈਸਾਈ ਕਮਿਊਨਿਟੀ ਉਹ ਕੇਸਾਂ ਤੋਂ ਬਾਗੀ ਹੈ। ਤੇ ਗੁਰੂ ਕੇ ਸਿੱਖੋ ਆਓ, ਜਿਹੜਾ ਇੱਕ ਇਮਾਨਦਾਰ ਉਮਤੀ ਹੈ, ਉਮਤੀ ਮਤਲਬ ਕਿ ਆਪਣੇ ਰਹਿਬਰ ਨੂੰ ਮੰਨਣ ਵਾਲਾ, ਮੁਹੰਮਦ ਸਾਹਿਬ ਨੂੰ ਮੰਨਣ ਵਾਲਾ ਮੁਸਲਮਾਨ ਮੁਹੰਮਦ ਸਾਹਿਬ ਦਾ ਉਮਤੀ ਹੈ, ਈਸਾ ਜੀ ਨੂੰ ਮੰਨਣ ਵਾਲਾ ਈਸਾਈ ਵੀਰ ਉਹ ਈਸਾ ਜੀ ਦਾ ਉਮਤੀ ਹੈ, ਤੇ ਗੁਰੂ ਨਾਨਕ ਪਾਤਸ਼ਾਹ ਤੇ ਵਿਸ਼ਵਾਸ ਰੱਖਣ ਵਾਲਾ ਸਿੱਖ ਉਹ ਗੁਰੂ ਨਾਨਕ ਦਾ ਉਮਤੀ ਹੈ, ਤੇ ਜਿਹੜਾ ਮੰਨਣ ਵਾਲਾ ਉਮਤੀ ਹੈ ਉਹਦੀ ਸੂਰਤ ਜਿਹੜੀ ਹੈ ਜਿਹਨੂੰ ਉਹ ਮੰਨ ਰਿਹਾ ਉਹਦੇ ਵਰਗੀ ਹੋਣੀ ਚਾਹੀਦੀ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਕਈ ਵਾਰੀ ਬੜੇ ਸਖ਼ਤ ਲਫ਼ਜ਼ ਸਾਨੂੰ ਸਮਝਾਉਣ ਵਾਸਤੇ ਵਰਤਿਆ ਕਰਦੇ ਸਨ ਕਿ ਪੁੱਤ ਦੀ ਸ਼ਕਲ ਪਿਓ ਨਾਲ ਮਿਲਣੀ ਜ਼ਰੂਰੀ ਹੈ, ਪੁੱਤ ਦੀ ਸ਼ਕਲ ਪਿਓ ਨਾਲ ਮਿਲਣੀ ਜ਼ਰੂਰੀ ਹੈ। ਤੇ ਸਾਡੇ ਜਿਹੜੇ ਅਧਿਆਤਮਿਕ ਪਿਤਾ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਆਹ ਗੁਰੂ ਕੇ ਸਿੱਖੋ, ਉਹਨਾਂ ਵਰਗੀ ਸ਼ਕਲ ਉਹਨਾਂ ਦੇ ਬੱਚਿਆਂ ਦੀ ਹੋਣੀ ਜ਼ਰੂਰੀ ਹੈ ਕਿ ਨਹੀਂ ਜੀ? ਫਿਰ
ਆਓ ਅਸੀਂ ਕੇਸਾਂ ਤੋਂ ਬਾਗੀ ਕਿਉਂ ਹਾਂ, ਦਸਤਾਰ ਤੋਂ ਬਾਗੀ ਕਿਉਂ ਹਾਂ। ਸਾਡੇ ਕਈ ਵਾਰੀ ਕੰਮ ਵੀ ਸੌਖੇ ਨੇ, ਕੋਈ ਬਹੁਤੀ ਸਮੱਸਿਆ ਨਹੀਂ। ਚੰਗੇ ਭਲੇ ਬੰਦੇ ਬਿਨਾਂ ਵਜ੍ਹਾ ਹੀ ਬਹਾਨੇ ਮਾਰੀ ਜਾਂਦੇ। ਤੇ ਗੁਰੂ ਕੇ ਸਿੱਖੋ ਆਓ, ਜੇਕਰ ਬਹਾਨੇ ਮਾਰਿਆ ਦੁਨਿਆਵੀ ਕਾਨੂੰਨ ਜਿਹੜੇ ਹੈ ਉਹਨਾਂ ਤੋਂ ਨਹੀਂ ਬਚਿਆ ਜਾਂਦਾ, ਆਪ ਜੀ ਬਚ ਨਹੀਂ ਸਕਦੇ ਬਹਾਨੇ ਮਾਰ ਕੇ ਕਾਨੂੰਨ ਤੋਂ, ਤੇ ਰੱਬ ਦੇ ਕਾਨੂੰਨ ਤੋਂ ਅਸੀਂ ਬਹਾਨੇ ਮਾਰ ਕੇ ਕਿਵੇਂ ਬਚ ਸਕਦੇ ਹਾਂ। ਇਸ ਕਰਕੇ ਆਓ 17 ਤਰੀਕ ਦਾ ਲਾਹਾ ਲਈਏ, ਖੰਡੇ ਕੀ ਪਾਹੁਲ, ਪੰਜ ਪਿਆਰੇ ਸਾਹਿਬਾਨ, ਪੰਚਮ ਜਿਹੜੀ ਪੰਚਾਇਤ ਹੈ ਪੰਜਾਂ ਦੀ, ਉਹ ਸਾਡੇ ਵਾਸਤੇ ਗੁਰੂ ਹੈ, ਗੁਰੂ ਗੋਬਿੰਦ ਸਿੰਘ ਹੈ। ਜਦੋਂ ਗੱਲ ਚੱਲਦੀ ਹੈ ਨੇ ਕਿ ਪੰਜਾਂ ਕੋਲੋਂ ਅੰਮ੍ਰਿਤ ਲੈਣਾ, ਉਹਦੇ ਅਰਥ ਹੁੰਦੇ ਨੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੋਂ ਅੰਮ੍ਰਿਤ ਲੈਣਾ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਾਡੀ ਸਰੀਰਕ ਅਗਵਾਈ ਹੈ ਨਾ ਪੰਥ ਦੀ, ਉਹ ਪੰਜਾਂ ਨੂੰ ਦਿੱਤੀ ਹੈ। ਜਿੱਥੇ ਪੰਜ ਸਿੰਘ ਜੁੜ ਕੇ ਉਹ ਕੋਈ ਫੈਸਲਾ ਕੌਮ ਨੂੰ ਦਿੰਦੇ ਹੈ, ਉਹ ਫੈਸਲਾ ਵਕਤੀ ਵੀ ਹੋ ਸਕਦਾ ਜੀ, ਮਤਲਬ ਕਿ ਇੱਥੇ ਕੋਈ ਸਾਡਾ ਪ੍ਰੋਗਰਾਮ ਬਣਨਾ ਹੈ ਤੇ ਇੱਥੋਂ ਹੀ ਪੰਜ ਸਿੰਘ ਚੁਣ ਕੇ ਉਹਨੂੰ ਫਾਈਨਲ ਕੀਤਾ ਜਾ ਸਕਦਾ। ਮਤਲਬ ਕਿ ਜਿੱਥੇ ਪੰਜ ਅੰਮ੍ਰਿਤਧਾਰੀ ਸਿੰਘ ਉਹ ਕੋਈ ਫੈਸਲਾ ਕਰਦੇ ਹੈ, ਉਹ ਫੈਸਲਾ ਜਿਹੜਾ ਜੀ ਗੁਰੂ ਦਾ ਫੈਸਲਾ ਸਮਝਿਆ ਜਾਂਦਾ। ਬੇਸ਼ੱਕ ਤੁਹਾਡੇ ਵਰਤਮਾਨ ਦੇ ਅੰਦਰ ਰਾਜਨੀਤਿਕ ਲੋਕਾਂ ਦਾ, ਜਦੋਂ ਤੋਂ ਤੁਹਾਡੀਆਂ ਜਿਹੜੀਆਂ ਸੁਪਰੀਮ ਸੰਸਥਾਵਾਂ ਨੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਬਾਕੀ ਤਖ਼ਤ ਸਾਹਿਬਾਨ ਨੇ, ਜਦੋਂ ਦਾ ਰਾਜਨੀਤਿਕ ਲੋਕਾਂ ਦਾ ਕਬਜ਼ਾ ਉਹਨਾਂ ਉੱਤੇ ਹੋਇਆ, ਉਦੋਂ ਦੀ ਜਿਹੜੀ ਪ੍ਰਭੂ ਸੱਤਾ ਹੈ ਸਾਡੇ ਤਖ਼ਤਾਂ ਦੀ, ਉਹ ਵੀ ਉਹਨਾਂ ਨੇ ਰੋਲਣ ਦੇ ਯਤਨ ਕੀਤੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰੀ ਦੀ ਪਦਵੀ ਬੜੀ ਮਹਾਨ ਹੈ ਪੰਥ ਦੇ ਅੰਦਰ, ਬਹੁਤ ਉੱਚਾ ਰੁਤਬਾ ਹੈ ਪੰਥ ਦੇ ਅੰਦਰ, ਤੇ ਉਸ ਜਥੇਦਾਰੀ ਦੇ ਰੁਤਬੇ ਦੀ ਦੁਰਵਰਤੋਂ ਜਿਹੜੇ ਰਾਜਨੀਤਿਕ ਲੋਕ ਨੇ, ਪੰਥਕ ਰਾਜਨੀਤੀ ਦੇ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਲੋਕ ਨੇ, ਉਹ ਤੇ ਬੜੇ ਚਿਰ ਦੀ ਕਰਦੇ ਆ ਰਹੇ ਨੇ। ਅਕਾਲ ਤਖ਼ਤ ਸਾਹਿਬ ਜੀ ਦੀ ਦੁਰਵਰਤੋਂ ਬੜੇ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ, ਪਰ ਵਰਤਮਾਨ ਦੇ ਅੰਦਰ ਜਦੋਂ ਪਿਛਲੇ ਸਮੇਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੀ ਧਰਤੀ ਉੱਤੇ ਇੱਕ ਦੋ ਲਗਾਤਾਰ 12-13 ਸਰੂਪਾਂ ਦੇ ਪਾਵਨ ਪੱਤਰੇ ਪਾੜੇ ਗਏ, ਖੰਡਿਤ ਕੀਤੇ ਗਏ, ਉਹਨਾਂ ਤੋਂ ਬਾਅਦ ਜਿਹੜੀ ਇੱਕੋ ਇੱਕ ਸੰਸਥਾ ਤੁਹਾਡੀ ਬਚੀ ਸੀ, ਪੰਜ ਪਿਆਰੇ ਸਾਹਿਬਾਨ ਗੁਰੂ ਕੇ ਸਿੱਖੋ ਉਹਨਾਂ ਨੂੰ ਵੀ ਹੱਥ ਅਨਲ ਲਫਾਫਿਆਂ ਵਿੱਚੋਂ ਜੰਮਦੇ ਨੇ, ਜਿਹੜੇ ਜਥੇਦਾਰ ਲਫਾਫਿਆਂ ਚੋਂ ਜੰਮਦੇ ਨੇ, ਗੁਰੂ ਕੇ ਸਿੱਖੋ ਉਹਨਾਂ ਨੇ ਪੰਜ ਪਿਆਰੇ ਸਾਹਿਬਾਨ ਦੇ ਮਹਾਨ ਰੁਤਬੇ ਨੂੰ ਵੀ ਚੈਲੇਂਜ ਕੀਤਾ। ਕਹਿੰਦੇ ਅਸੀਂ ਸਸਪੈਂਡ ਕਰਦੇ ਹਾਂ ਇਹਨਾਂ ਨੂੰ, ਅਸੀਂ ਕੱਢ ਦਿਆਂਗੇ ਇਹਨਾਂ ਨੂੰ। ਤੇ ਗੁਰੂ ਕੇ ਸਿੱਖੋ ਆਓ, ਪੰਜ ਪਿਆਰੇ ਦਾ ਮਤਲਬ ਕੋਈ ਬੰਦਾ ਨਹੀਂ ਹੈ, ਇਹ ਨਹੀਂ ਕਿ ਉਹ ਪੰਜ ਪਿਆਰੇ ਜਿਹੜੇ ਉੱਥੇ ਸੇਵਾ ਕਰਦੇ ਨੇ ਉਹਦਾ ਉਹਨਾਂ ਤੋਂ ਮਤਲਬ ਹੈ ਪੰਜ ਪਿਆਰਿਆਂ ਦਾ। ਪੰਜ ਪਿਆਰਿਆਂ ਦਾ ਮਤਲਬ ਤੇ ਉਹ ਪਾਵਨ ਰੁਤਬਾ ਹੈ, ਉਹ ਮਹਾਨ ਰੁਤਬਾ ਹੈ ਜਿਹੜਾ ਪੰਜਾਂ ਨੂੰ ਗੁਰੂ ਨੇ ਦਿੱਤਾ। ਤੇ ਜਦੋਂ ਕੋਈ ਪੰਜ ਫੈਸਲਾ ਕਰਦੇ ਨੇ ਉਹਦਾ ਮਤਲਬ ਹੁੰਦਾ ਕਿ ਇਹ ਫੈਸਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ, ਤੇ ਰਾਜਨੀਤਿਕ ਲੋਕਾਂ ਦੇ ਲਫਾਫੇ ਵਿੱਚੋਂ ਨਿਕਲੇ ਹੋਏ ਪ੍ਰਧਾਨ ਉਹਨਾਂ ਨੇ ਤੁਹਾਡੀ ਜਿਹੜੀ ਇਹ ਪੰਜਾਂ ਦੀ ਮਰਿਆਦਾ ਸੀ ਗੁਰੂ ਕੇ ਸਿੱਖੋ ਉਹਨਾਂ ਨੂੰ ਵੀ ਹੱਥ ਪਾਇਆ। ਤਾਂ ਉਹ ਪੰਜਾਂ ਨੂੰ ਹੱਥ ਪਾਉਣ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਨੂੰ ਹੱਥ ਪਾਇਆ, ਇਹਦੇ ਅਰਥ ਇਹ ਨੇ। ਤੇ ਗੁਰੂ ਕੇ ਸਿੱਖੋ ਆਓ, ਜਿੱਥੇ ਆਪਾਂ ਪੰਜਾਂ ਦੇ ਮਹਾਨ ਰੁਤਬੇ ਤੋਂ ਅਵੇਸਲੇ ਹਾਂ, ਅਸੀਂ ਇੰਪੋਰਟੈਂਸ ਨਹੀਂ ਸਮਝਦੇ, ਮਹਾਨਤਾ ਨਹੀਂ ਸਮਝਦੇ ਕਿ ਪੰਜਾਂ ਕੋਲੋਂ ਅੰਮ੍ਰਿਤ ਲੈਣ ਦੀ ਮਹਾਨਤਾ ਕੀ ਹੈ, ਉੱਥੇ ਅਸੀਂ ਜਿਹੜਾ ਪੰਜਾਂ ਦਾ ਸਤਿਕਾਰ ਹੈ ਉਹਦੇ ਤੋਂ ਵੀ ਅਵੇਸਲੇ ਹੋ ਗਏ। ਤਾਂ ਹੀ ਤੇ ਕੋਈ ਜਦੋਂ ਉਹਨਾਂ ਨੇ ਪੰਜਾਂ ਨੂੰ ਚੈਲੰਜ ਕੀਤਾ ਕੌਮ ਵਿੱਚੋਂ ਕੋਈ ਬਹੁਤਾ ਵੱਡਾ ਰਿਐਕਸ਼ਨ ਹੀ ਨਹੀਂ ਹੋਇਆ ਜੀ। ਕੁਝ ਇੱਕ ਹਲਕਿਆਂ ਵਿੱਚੋਂ ਥੋੜੀਆਂ ਬਹੁਤੀਆਂ ਸੰਸਥਾਵਾਂ ਨੇ ਜ਼ਰੂਰ ਬਿਆਨਬਾਜ਼ੀ ਜਾਂ ਥੋੜੇ ਬਹੁਤ ਪ੍ਰੋਟੈਸਟ ਕੀਤੇ, ਪਰ ਪੰਥ ਦਾ ਵੱਡਾ ਹਲਕਾ ਜਿਹੜਾ ਹੈ ਉਹ ਪੰਜਾਂ ਨੂੰ ਹੱਥ ਪਾਉਣ ਤੋਂ ਬਾਅਦ ਵੀ ਸੁੱਤਾ ਰਿਹਾ। ਇਸ ਕਰਕੇ ਗੁਰੂ ਕੇ ਸਿੱਖੋ ਇਹ ਨਿਸ਼ਾਨੀਆਂ ਨੇ, ਅਸੀਂ ਆਪਣੇ ਸਿਧਾਂਤ ਤੋਂ ਤੇ ਗੁਰੂ ਦੇ ਕਾਨੂੰਨ ਤੋਂ ਕਿੰਨਾ ਦੂਰ, ਕਿੰਨਾ ਪਿੱਛੇ ਜਾ ਚੁੱਕੇ ਹਾਂ। ਤੇ ਪੰਜ ਪਿਆਰੇ ਸਾਹਿਬਾਨ ਕੋਲੋਂ ਅੰਮ੍ਰਿਤ ਲੈਣ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਅੰਮ੍ਰਿਤ ਲੈਣਾ। ਤੇ ਜਦੋਂ ਕੋਈ ਸਿੱਖ ਗੁਰੂ ਕੇ ਸਿੱਖੋ ਪੰਜਾਂ ਨੂੰ ਗੁਰੂ ਸਮਝ ਕੇ ਪੇਸ਼ ਹੁੰਦਾ ਹੈ, ਤੇ ਕੀ ਸਿੱਖ ਨੂੰ ਇੱਕ ਰੂਹਾਨੀ ਖੁਸ਼ੀ ਨਹੀਂ ਮਿਲਦੀ ਜੀ?
मतलब के गुरु गोबिंद सिंह सामने खड़े ने सिख यह महसूस करके जो पंजा दे सन्मुख होवे ते मेरा नहीं ख्याल के कि कोई भी सिख पिछे रहेगा जदों ओ महसूस करेगा फील करेगा कि पंज जिहड़े ने ओ गुरु गोबिंद सिंह दा रूप ने ते कोई भी सिख खवाउण वाला गुरु गोबिंद सिंह पातशाह जी दे सामने जाण तों मैनू नहीं लगता कि गुरेज करेगा। इस करके गुरु के सिखो आओ पंजां दी महानता नूं समझिए। सतगुरु जी ने उन्हां पंजां विच अपना वासा किया है ते समुचे खालसे नूं अपना रूप किया। सो हर रोज ही गुरु के विद्वान ग्रंथी सिंह भी हर रोज ही बेनती करते हैं 17 तरीक नूं ते आओ लाहा लईए। जिहड़े भी हुण तक दी जिंदगी अपनी बहानियां विच गुजरी है भई रख लवांगे किहड़ी अजे किहड़ी उम्र है ते गुरु के सिखो इत्थे कोई भी बंदा ना 100 साल दा सर्टिफिकेट लैके नहीं आया। सतगुरु पातशाह ते कहिंदे ने हम आदमी हां एकदमी मोहलत मौत न जाना। एक साधा भी पता नहीं कहिंदे अंदर गया बाहर आउणा कि नहीं, बाहर गया अंदर जाना कि नहीं। ते आपां ते बहाने मारदे रहिंदे आ भई छक लांगे अजे किहड़ी उम्र होई है। किसी की जेब विच सर्टिफिकेट नहीं है भई तू 100 साल जीव के इत्थों जाना। इस करके गुरु के सिखो आओ। सानू सख्त हदायत है कि निगुरे का है नाओ बुरा। निगुरे पुणे की जूठ ला के गुरु के चरणों में आईए, गुरु की शरण में आईए। सतगुरु सच्चे पातशाह जी सारे उत्ते कृपा भरे रहमत भरे हथ रखण। आओ फतेह की सांझ पाईए। उस तो बाद आपां इतिहास दीयां गल्लां जिहड़ियां हन जिवें गुरु रहमत कृपा करके करवाउणगे करन दा यतन करांगे। सारी संगत बेनती नूं करो जी प्रवान ते गज के आखो जी वाहिगुरु जी का खालसा वाहिगुरु जी की फतेह। सवेर दे दीवान दे अंदर आपां पौंटा साहिब जी दी लड़ी तों आरंभ कीती होई गल दा अगला पड़ा उहनूं लै के अगला सफर कर रहे सां। दो जंगा तो बाद आओ ये दोवें जंगा जिहड़ियां ने सतगुरु पातशाह जी दी जिंदगी दियां ये आनंदपुर साहब तो बाहर होईयां ने। पहलियां दोवें जंगा एक पंगाणी की धरती उत्ते ते दूसरी मदाउण की धरती उत्ते रियासत कहलूर दे अंदर। तां हुण दूसरी जंग तो बाद करीब 4 साल जंग का कोई माहौल नहीं बनिया किसी प्रकार की जिहड़ी हुकूमत वालों भी, क्योंकि औरंगजेब भी दिल्ली नहीं सी। इस करके कोई भी ऐसा घटना जिहड़ी है ना वापरी। इन्हां 4 सालों का सतगुरु जी ने फायदा उठाया 88 तो लैके 92 तक 1688 तो लैके 1692 तक ऐसी कोई गल दोहां धिरां वालों तिन्नां धिरां वालों ना पहाड़ी राजियां वालों ना मुगल सल्तनत वालों ते ना गुरु घर वालों ऐसी कोई भी घटना जिहड़ी नहीं वापरी जिहदे नाल कोई टकराव का माहौल पैदा हुंदा। आओ हुण 1692 तो बाद हुण ऐसा माहौल जिहड़ा है ओ बनना आरंभ होया। ये भी तां बनिया जी कि कहलूर वाला जिहड़ा भीम चंद है पहाड़ी राजां दा कमांडर सी ओहदी मौत हो गई। ओहदा पुत अजमेर चंद कहलूर दे तख्त उत्ते बैठा। जवानी दे जोश दे अंदर ही उन्हें गुरु गोबिंद सिंह पातशाह जी नूं वंगारना शुरू कर दिता। ए लाला के मसाले झूठियां दित्तियां रिपोर्टां औरंगजेब नूं। औरंगजेब ने क्योंकि वह घबराया होया भारत दे अंदर कई थावां उत्ते बगावत हो चुकी है। साउथ दे अंदर मरहट्टे बगावत कीती बैठे ने, इधर पंजाब की धरती वल जाट बगावत उत्ते उतरे हुए ने ते हुण जिहड़ा और भारत का बादशाह है प्रधानमंत्री है औरंगजेब वह हुण बिल्कुल भी रिस्क लैण नूं तैयार नहीं है कि गुरु गोबिंद सिंह दे घर दे अंदर भी जंगी अभ्यास हुंदे आ। वह नगारे खड़काउंदा है, वह तीर अंदाजियां तलवारबाजियां का अभ्यास उहदे सिख करदे आ ते कल नूं वह भी पक्का बगावत उत्ते उतरनगे। इस गल नूं मुख रखदिआं उन्हें पहला तो लाहौर का सूबेदार तब्दील किया, दिलावर खान की जगह इब्राहिम खान नूं लिआंदा है। आओ एक बैठा जी साउथ के अंदर हैदराबाद का इलाका किलकला नाम के स्थान तो इन्हें जिहड़ी पहली चिट्ठी इब्राहिम खान नूं लिखी है कि गुरु गोबिंद सिंह के खिलाफ कार्रवाई करो। ओ जमीयत क्यों कर रहा है, फौजा जमा क्यों कर रहा है, वह जंगी अभ्यास क्यों कर रहा, नगारे क्यों खड़का है।
ਫੌਜਾਂ ਨਾਲ ਇੱਕ ਫਕੀਰ ਦਾ ਕੀ ਲੈਣ ਦੇਣਾ। ਇਬਰਾਹਿਮ ਕੀਨ ਖਾਨ ਨੂੰ ਇਹਨੇ ਪਹਿਲੀ ਚਿੱਠੀ ਜਿਹੜੀ ਹੈ ਜੀ ਸਾਊਥ ਵਿੱਚੋਂ ਦੱਖਣ ਵਿੱਚੋਂ ਲਿਖੀ ਹੈ। ਇਸ ਚਿੱਠੀ ਦੇ ਅੰਦਰ ਇਹਨੇ ਇਹ ਸਾਰੀਆਂ ਹਦਾਇਤਾਂ ਕੀਤੀਆਂ ਨੇ 20 ਨਵੰਬਰ 1693 ਨੂੰ। ਪਹਿਲੀ ਚਿੱਠੀ ਔਰੰਗਜ਼ੇਬ ਹੈਦਰਾਬਾਦ ਦੇ ਇਲਾਕੇ ਚੋਂ ਆਪਣੇ ਸੂਬੇਦਾਰ ਲਾਹੌਰ ਇਬਰਾਹਿਮ ਖਾਨ ਨੂੰ ਲਿਖਦਾ। ਇਬਰਾਹਿਮ ਖਾਨ ਨੇ ਤਕਰੀਬਨ 3-3.5 ਮਹੀਨੇ ਇਸੇ ਤਰ੍ਹਾਂ ਹੀ ਕੱਢ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ਼ ਇਹਨੇ ਕੋਈ ਵੱਡਾ ਐਕਸ਼ਨ ਨਹੀਂ ਕੀਤਾ, ਕਿਉਂਕਿ ਇਹ ਜਰਨੈਲ ਜਿੱਥੇ ਜਾਬਰ ਬੜਾ ਸੀ, ਜਿੱਥੇ ਤਵਸਵੀ ਬੜਾ ਸੀ, ਅਤਿਆਚਾਰੀ ਬੜਾ ਸੀ, ਉੱਥੇ ਇਹ ਸਿਆਣਾ ਵੀ ਬੜਾ। ਸੂਝ ਬੂਝ ਤੋਂ ਕੰਮ ਲੈਣ ਵਾਲਾ ਹੈ, ਜੋਸ਼ ਦੇ ਨਾਲ ਹੋਸ਼ ਦੀ ਵਰਤੋਂ ਕਰਨ ਵਾਲਾ ਹੈ, ਤੇ ਪਹਿਲੀਆਂ ਦੋ ਜੰਗਾਂ ਦੇ ਅੰਦਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਦੇਖ ਚੁੱਕੇ ਨੇ। ਇਸ ਕਰਕੇ ਇਹ ਜਾਣਦਾ ਕਿ ਗੁਰੂ ਨੂੰ ਐਵੇਂ ਹੀ ਤੱਤ ਭੜੱਥੀ ਦੇ ਅੰਦਰ ਹੱਥ ਪਾ ਲਵਾਂ ਫਿਰ ਹਾਰ ਹੋ ਜਾਏ, ਬੇਇੱਜ਼ਤੀ ਹੋਵੇ। ਇਸ ਕਰਕੇ ਇਹ ਬੜੇ ਠਰੰਮੇ ਦੇ ਨਾਲ ਤੇ ਪੂਰੀ ਤਿਆਰੀ ਦੇ ਨਾਲ ਅਨੰਦਪੁਰ ਸਾਹਿਬ ਵੱਲ ਨੂੰ ਵਧਣਾ ਚਾਹੁੰਦਾ ਸੀ। ਇਸ ਕਰਕੇ ਜਿਹੜੀ ਪਹਿਲੀ ਚਿੱਠੀ ਆਈ ਹੈ ਜੀ ਔਰੰਗਜ਼ੇਬ ਦੀ 20 ਨਵੰਬਰ 1683 ਨੂੰ 93 ਨੂੰ, ਇਹਨੇ ਨਾ ਤੇ ਉਹਦਾ ਕੋਈ ਮੋੜਵਾਂ ਜਵਾਬ ਔਰੰਗਜ਼ੇਬ ਨੂੰ ਦਿੱਤਾ, ਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ਼ ਕੋਈ ਵੱਡੀ ਕਾਰਵਾਈ ਕੀਤੀ ਹੈ। ਇਹ ਤਿਆਰੀ ਵਿੱਚ ਜੁਟਿਆ ਰਿਹਾ। ਇਹ ਆਪਣੇ ਤਰੀਕੇ ਦੇ ਨਾਲ ਇਹ ਫੌਜਾਂ ਨੂੰ ਤਿਆਰ ਕਰਦਾ ਰਿਹਾ। ਹਿੰਦੂ ਪਹਾੜੀ ਰਾਜਿਆਂ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਡਾਇਰੀਆਂ ਲੈਂਦਾ ਰਿਹਾ, ਇਹ ਰਿਪੋਰਟਾਂ ਸਾਰੀਆਂ ਇਕੱਠੀਆਂ ਕਰਦਾ ਰਿਹਾ ਕਿ ਗੁਰੂ ਕੋਲ ਤਾਕਤ ਕਿੰਨੀ ਹੈ, ਕਿਹੜੇ ਤਰੀਕੇ ਨਾਲ ਕਿੱਥੇ ਉਹਦੇ ਨਾਲ ਨਜਿੱਠਿਆ ਜਾਏ। ਆਓ, ਕਰੀਬ 3.5 ਮਹੀਨੇ ਦਾ ਇਹ ਜਿਹੜਾ ਸਮਾਂ ਸੀ ਜੀ ਉਹ ਲੰਘਿਆ, ਤੇ 3-3.5 ਮਹੀਨੇ ਬਾਅਦ ਔਰੰਗਜ਼ੇਬ ਨੇ ਦੁਬਾਰਾ ਫਿਰ ਇੱਕ ਚਿੱਠੀ ਇਹ ਕਿਲਕਲਾ ਨਾਮ ਦੇ ਸਥਾਨ ਤੋਂ ਲਿਖੀ ਹੈ 13 ਫਰਵਰੀ 1694 ਨੂੰ। ਇਬਰਾਹਿਮ ਖਾਨ ਦੇ ਨਾਮ ਦੂਜੀ ਚਿੱਠੀ ਲਿਖ ਕੇ ਔਰੰਗਜ਼ੇਬ ਨੇ ਕਾਰਨ ਪੁੱਛਿਆ ਕਿ ਮੇਰੇ ਪਹਿਲੇ ਖਤ ਦਾ ਜਿਹੜਾ ਜਵਾਬ ਹੈ ਉਹ ਕੋਈ ਕਿਉਂ ਨਹੀਂ ਦਿੱਤਾ ਗਿਆ। ਇਹਨੇ ਰਿਪੋਰਟ ਤਲਬ ਕੀਤੀ ਹੈ ਕਿ ਮੇਰੀਆਂ ਹਦਾਇਤਾਂ ਜਿਹੜੀਆਂ ਇਬਰਾਹਿਮ ਖਾਨ ਮੈਂ ਤੈਨੂੰ ਭੇਜੀਆਂ ਨੇ ਉਹਨਾਂ ਦਾ ਕੀ ਬਣਿਆ, ਗੁਰੂ ਗੋਬਿੰਦ ਸਿੰਘ ਦੇ ਖਿਲਾਫ਼ ਆਨੰਦਪੁਰ ਦੇ ਖਿਲਾਫ਼ ਤੁਸੀਂ ਕੀਤਾ ਕੀ ਹੈ, ਮੈਨੂੰ ਛੇਤੀ ਤੋਂ ਛੇਤੀ ਰਿਪੋਰਟ ਦਿਓ। ਤੇ ਆਓ ਹੁਣ ਜਦੋਂ ਦੂਸਰੀ ਚਿੱਠੀ ਇਬਰਾਹਿਮ ਖਾਨ ਦੇ ਕੋਲ ਔਰੰਗਜ਼ੇਬ ਦੀ ਪਹੁੰਚਦੀ ਹੈ, ਤੇ ਹੁਣ ਕਿਉਂਕਿ ਦੂਸਰੀ ਚਿੱਠੀ ਹੈ ਹੁਣ ਇਹਦੇ ਕੋਲੋਂ ਟਾਲ ਮਟੋਲ ਕਰਨ ਦਾ ਜਾਂ ਹੋਰ ਟਾਈਮ ਦਾ ਸਮਾਂ ਨਹੀਂ ਸੀ, ਇਸ ਕਰਕੇ ਹੁਣ ਦੂਸਰੀ ਚਿੱਠੀ ਦੇ ਅੰਦਰ ਸਖ਼ਤ ਹਦਾਇਤਾਂ ਔਰੰਗਜ਼ੇਬ ਨੇ ਫਿਰ ਕੀਤੀਆਂ ਨੇ। ਬਈ ਆਨੰਦਪੁਰ ਕੀ ਹੋ ਰਿਹਾ, ਇੱਕ ਫਕੀਰ ਨੂੰ ਫੌਜਾਂ ਦੀ ਕੀ ਲੋੜ ਹੈ, ਕੀ ਗੁਰੂ ਸਾਡੀ ਹਕੂਮਤ ਦੇ ਅੰਦਰ ਇੱਕ ਹੋਰ ਹਕੂਮਤ ਖੜੀ ਕਰ ਰਿਹਾ, ਉਹਨੂੰ ਸਖ਼ਤੀ ਦੇ ਨਾਲ ਰੋਕੋ, ਜੇ ਤੇ ਗੁਰੂ ਪਰਜਾ ਬਣ ਕੇ ਸਾਡੇ ਹੁਕਮ ਦੇ ਅੰਦਰ ਰਹਿੰਦਾ ਹੈ ਜਿਵੇਂ ਬਾਕੀ ਪਰਜਾ ਰਹਿੰਦੀ ਹੈ, ਜੇ ਤੇ ਗੁਰੂ ਉਸੇ ਤਰ੍ਹਾਂ ਰਹਿਣ ਨੂੰ ਤਿਆਰ ਹੈ ਫਿਰ ਤੇ ਠੀਕ ਹੈ, ਪਰ ਜੇਕਰ ਗੁਰੂ ਗੱਲ ਨਹੀਂ ਮੰਨਦਾ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕਰੋ। ਤਾਂ ਗੁਰੂ ਕੇ ਸਿੱਖੋ, ਜਦੋਂ ਅਜਮੇਰ ਚੰਦ ਨੇ ਰਿਪੋਰਟ ਦਿੱਤੀ ਸੀ ਨਾ ਬਈ ਗੁਰੂ ਦੇ ਘਰ ਵਿੱਚ ਆਹ ਹੋ ਰਿਹਾ, ਤੀਰ ਅੰਦਾਜ਼ੀਆਂ, ਤਲਵਾਰਬਾਜ਼ੀਆਂ, ਘੋੜ ਸਵਾਰੀਆਂ, ਨਗਾਰੇ, ਜੈਕਾਰੇ, ਸਾਰਾ ਕੁਝ ਗੁਰੂ ਦੇ ਘਰ ਵਿੱਚ ਹੋ ਰਿਹਾ, ਤੇ ਔਰੰਗਜ਼ੇਬ ਨੇ ਉਦੋਂ ਤਮਾਮ ਭਾਰਤ ਦੀ ਜਨਤਾ ਇੱਕ ਰਾਜਪੂਤਾਂ ਨੂੰ ਛੱਡ ਕੇ, ਰਾਜਪੂਤ ਹਿੰਦੂਆਂ ਨੂੰ ਛੱਡ ਕੇ ਬਾਕੀ ਤਮਾਮ ਭਾਰਤ ਦੀ ਜਨਤਾ ਉੱਤੇ ਸ਼ਸਤਰ ਪਹਿਨਣ ਤੇ ਪਾਬੰਦੀ ਲਾ ਦਿੱਤੀ ਹੈ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਤੋਂ ਬਿਨਾਂ ਜਿਹੜੇ ਫੌਜ ਵਿੱਚ ਨੇ ਉਹਨਾਂ ਤੋਂ ਬਿਨਾਂ ਤੇ ਹਿੰਦੂਆਂ ਵਿੱਚੋਂ ਹਿੰਦੂ ਰਾਜਪੂਤਾਂ ਤੋਂ ਬਿਨਾਂ ਕੋਈ ਵੀ ਬੰਦਾ ਤਲਵਾਰ ਨਹੀਂ ਫੜ ਸਕਦਾ, ਸ਼ਸਤਰ ਪਹਿਨ ਨਹੀਂ ਸਕਦਾ। ਤੇ ਗੁਰੂ ਕੇ ਸਿੱਖੋ, ਆਓ ਹੁਣ ਜਦੋਂ ਇਹ ਹੁਕਮ ਨਾਜ਼ਲ ਕੀਤੇ ਗਏ ਨੇ, ਹੁਕਮ ਜਾਰੀ ਕਰ ਦਿੱਤੇ ਔਰੰਗਜ਼ੇਬ ਨੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਤੇ ਗੱਲ ਹੀ ਤਲਵਾਰਾਂ ਦੀ ਹੋ ਰਹੀ ਸੀ ਜੀ, ਜਿੱਥੇ ਰੱਬੀ ਬਾਣੀ ਦਾ ਕੀਰਤਨ ਢਾਡੀ ਸਿੰਘ, ਕਵੀ ਸਿੰਘ ਵਾਰਾਂ ਗਾਉਂਦੇ ਨੇ ਸੂਰਬੀਰਾਂ ਦੀਆਂ, ਉੱਥੇ ਗੁਰੂ ਕਾ ਸਿੱਖ ਰੋਜ਼ ਜੰਗੀ ਅਭਿਆਸ ਵੀ ਕਰਦਾ ਸੀ। ਇਸ ਕਰਕੇ ਹੁਣ ਇਹ ਜਿਹੜਾ ਹੁਕਮ ਹੈ ਕਿ ਕੋਈ ਵੀ ਗੈਰ ਹਕੂਮਤੀ ਬੰਦਾ ਇੱਕ ਹਿੰਦੂ ਰਾਜਪੂਤਾਂ ਨੂੰ ਛੱਡ ਕੇ ਕੋਈ ਤਲਵਾਰ ਫੜ ਹੀ ਨਹੀਂ ਸਕਦਾ, ਇਹਦਾ ਮਤਲਬ ਹੈ ਕਿ ਇਹ ਹੁਕਮ ਗੁਰੂ ਗੋਬਿੰਦ ਸਿੰਘ ਉੱਤੇ ਵੀ ਲਾਗੂ ਸਮਝੇ ਜਾ ਰਹੇ ਸਨ। ਮੁਗਲ ਹਕੂਮਤ ਦੇ ਇਹ ਹੁਕਮ ਗੁਰੂ ਘਰ ਉੱਤੇ ਵੀ ਲਾਗੂ ਸਨ, ਪਰ ਗੁਰੂ ਘਰ ਨੇ ਇਹਨਾਂ ਹੁਕਮਾਂ ਦੀ ਕੋਈ ਪਰਵਾਹ ਨਹੀਂ ਕੀਤੀ। ਇਹ ਹੁਕਮ ਜਦੋਂ ਪਹੁੰਚੇ ਨੇ ਜੀ ਇਬਰਾਹਿਮ ਖਾਨ ਦੇ ਕੋਲ, ਔਰੰਗਜ਼ੇਬ ਨੇ ਰਿਪੋਰਟ ਮੰਗੀ ਹੈ ਵੀ ਕੀਤਾ ਕੀ ਹੈ, ਮੇਰੀਆਂ ਪਹਿਲੀਆਂ ਹਦਾਇਤਾਂ ਦੇ ਮੁਤਾਬਕ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ।
ਕੀ ਕੀਤਾ ਜੇ ਕੁਝ ਕੀਤਾ ਤੇ ਮੈਨੂੰ ਉਹਦੀ ਰਿਪੋਰਟ ਛੇਤੀ ਤੋਂ ਛੇਤੀ ਦੱਖਣ ਨੂੰ ਭੇਜੋ। ਹੁਣ ਇਬਰਾਹਿਮ ਖਾਨ ਦੇ ਕੋਲ ਇਹ ਦੂਸਰੀ ਚਿੱਠੀ ਜਿਹੜੀ ਹੈ ਜੀ ਉਹ ਫਰਵਰੀ 1913 ਫਰਵਰੀ 1693 ਨੂੰ 94 ਨੂੰ ਪਹੁੰਚੀ। ਹੁਣ ਇਬਰਾਹਿਮ ਖਾਨ ਨੇ ਇਹ ਵੀ ਚਿੱਠੀ ਜਿਹੜੀ ਔਰੰਗਜ਼ੇਬ ਦੀ ਆਈ ਹੈ ਉਹ ਵੀ ਚਿੱਠੀ ਨਾਲ ਤੇ ਆਪਣੇ ਵੱਲੋਂ ਇੱਕ ਚਿੱਠੀ ਸਖ਼ਤ ਸ਼ਬਦਾਂ ਦੇ ਅੰਦਰ ਹੋਰ ਲਿਖੀ ਹੈ। ਉਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਾਰਾ ਦਬਾਉਣ ਵਾਲੇ ਲਫ਼ਜ਼ ਲਿਖੇ ਗਏ ਨੇ ਕਿ ਆਹ ਗੱਲਾਂ ਬੰਦ ਕਰ ਦਿਓ, ਸ਼ਸਤਰਾਂ ਉੱਤੇ ਪਾਬੰਦੀ ਹੈ, ਤੁਹਾਡੇ ਸਾਰੇ ਸਿੱਖ ਜਿਹੜੇ ਸ਼ਸਤਰ ਪਹਿਨ ਕੇ ਤੁਰੇ ਫਿਰਦੇ ਨੇ ਇਹਨਾਂ ਦੀਆਂ ਤਲਵਾਰਾਂ ਜਿਹੜੀਆਂ ਹਨ ਉਹ ਗਲਾਂ ਵਿੱਚੋਂ ਹੁਣ ਉਤਰਵਾ ਦਿਓ, ਇਹ ਦੁਆਰਾ ਦਿਖਣੀਆਂ ਨਹੀਂ ਚਾਹੀਦੀਆਂ। ਨਗਾਰਿਆਂ ਉੱਤੇ ਪਾਬੰਦੀ ਹੈ, ਨਗਾਰੇ ਬੰਦ ਕਰੋ, ਉੱਚੀ ਜੈਕਾਰੇ ਛੱਡਣੇ ਬੰਦ ਕਰੋ, ਬਿਲਕੁਲ ਫਕੀਰ ਜੋਗੀ ਜਿਵੇਂ ਰਹਿੰਦੇ ਨੇ ਉਸੇ ਤਰ੍ਹਾਂ ਰਹੋ, ਗੱਲ ਠੀਕ ਹੈ, ਨਹੀਂ ਤੇ ਤੁਹਾਡੇ ਖਿਲਾਫ਼ ਬੜਾ ਤਕੜਾ ਐਕਸ਼ਨ ਉਹ ਦਿੱਲੀ ਸਲਤਨਤ ਵੱਲੋਂ ਹੋ ਸਕਦਾ ਹੈ। ਇਹ ਧਮਕੀਆਂ ਭਰੀ ਚਿੱਠੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੀ। ਆਓ ਗੁਰੂ ਕੇ ਸਿੱਖੋ, ਸਤਿਗੁਰੂ ਜੀ ਨੇ ਚਿੱਠੀ ਪੜ੍ਹੀ, ਪੜ੍ਹਨ ਤੋਂ ਬਾਅਦ ਪਾਤਸ਼ਾਹ ਜੀ ਨੇ ਇਸ ਚਿੱਠੀ ਦਾ ਬੜਾ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ। ਇਸ ਚਿੱਠੀ ਦਾ ਜਵਾਬ ਸਤਿਗੁਰੂ ਜੀ ਨੇ ਇਬਰਾਹਿਮ ਖਾਨ ਨੂੰ ਭੇਜਿਆ ਕਿ ਸੂਬੇਦਾਰ ਲਾਹੌਰ, ਜੋ ਕੁਝ ਗੁਰੂ ਨਾਨਕ ਇਹ ਆਨੰਦਾਂ ਦੀ ਪੁਰੀ ਹੈ, ਪਹਿਲੀ ਗੱਲ ਆਨੰਦਪੁਰੀ ਉੱਤੇ ਤੁਹਾਡਾ ਹੱਕ ਕੋਈ ਨਹੀਂ, ਕਿਉਂਕਿ ਇਹ ਸਾਡੇ ਗੁਰੂ ਪਿਤਾ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਾਇਆ, ਪੰਥ ਦੀ ਮਾਇਆ ਖਰਚ ਕੇ ਇਹ ਆਨੰਦਪੁਰ ਦੀ ਧਰਤੀ ਖਰੀਦ ਕੇ ਇਹਦੇ ਉੱਤੇ ਇਹ ਆਨੰਦਾਂ ਦੀ ਪੁਰੀ ਵਸਾਈ ਹੈ। ਇਸ ਕਰਕੇ ਇਹ ਤੁਹਾਡੀ ਜਗੀਰ ਨਹੀਂ, ਇਹ ਗੁਰੂ ਪੰਥ ਦੀ ਜਗੀਰ ਹੈ ਤੇ ਸਾਡੀ ਜਗੀਰ ਉੱਤੇ ਦਿੱਲੀ ਦਾ ਕੋਈ ਹੁਕਮ ਜਿਹੜਾ ਉਹ ਲਾਗੂ ਹੋਣ ਦਾ ਮਤਲਬ ਹੀ ਨਹੀਂ। ਸਾਡਾ ਸਿੱਖ ਇਹ ਜੰਗੀ ਅਭਿਆਸ ਕਰਦਾ ਹੈ ਤੇ ਕਰਦਾ ਰਹੇਗਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਜਵਾਬ ਦਿੱਤਾ, ਇਬਰਾਹਿਮ ਖਾਨ ਇਹ ਜਿਹੜੀਆਂ ਤਲਵਾਰਾਂ ਗੁਰੂ ਨਾਨਕ ਦੇ ਘਰ ਵਿੱਚ ਖੜਕਦੀਆਂ ਨੇ, ਇਹ ਜਿਹੜੀਆਂ ਢਾਲਾਂ ਗੁਰੂ ਨਾਨਕ ਦੇ ਘਰ ਵਿੱਚ ਚਮਕਦੀਆਂ ਨੇ, ਇਹ ਨਗਾਰੇ ਜਿਹੜੇ ਗੁਰੂ ਨਾਨਕ ਦੇ ਘਰ ਵਿੱਚ ਵੱਜਦੇ ਆ, ਇਹਨਾਂ ਦਾ ਮਤਲਬ ਕੋਈ ਛੋਟਾ ਨਹੀਂ, ਇਹ ਕੋਈ ਵਕਤੀ ਕਹਾਣੀ ਨਹੀਂ ਹੈ, ਇਹ ਬੜੇ ਲੰਬੇ ਸਮੇਂ ਤੱਕ ਵੱਜਣੇ ਨੇ। ਉਦੋਂ ਤੱਕ ਵੱਜਣਗੇ ਇਬਰਾਹਿਮ ਖਾਨ ਜਦੋਂ ਤੱਕ ਭਾਰਤ ਦੀ ਧਰਤੀ ਵਿੱਚੋਂ ਤੁਹਾਡੀ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਨਹੀਂ ਪੱਟ ਦਿੰਦੇ। ਇਹ ਗੁਲਾਮੀ ਗਲੋਂ ਲਾਉਣ ਦੀ ਲੜਾਈ ਹੈ, ਇਸ ਕਰਕੇ ਇਹ ਕਦੇ ਵੀ ਨਗਾਰੇ ਤੇ ਤਲਵਾਰਾਂ ਗੁਰੂ ਦੇ ਘਰ ਵਿੱਚੋਂ ਬੰਦ ਨਹੀਂ ਹੋ ਸਕਦੀਆਂ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਬਰਾਹਿਮ ਖਾਨ ਦੀ ਚਿੱਠੀ ਦਾ ਜਵਾਬ ਜਿਵੇਂ ਬੜੀ ਬੇਬਾਕੀ ਦੇ ਨਾਲ ਦਿੱਤਾ, ਬੈਂਤ ਛੰਦ ਵਿੱਚ ਮੇਰੇ ਸਾਥੀ ਇਉਂ ਕਹਿਣ ਲੱਗੇ ਨੇ।

ਪਾਤਸ਼ਾਹ ਜੀ ਬੜੀ ਬੇਬਾਕੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਇਬਰਾਹਿਮ ਖਾਨ ਦੀ ਚਿੱਠੀ ਦਾ ਦੇ ਕੇ ਜਵਾਬ ਤਾਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿ ਮੌਕਾ ਜਿਹੜਾ ਹੈ ਉਹ ਬੜਾ ਨੇੜੇ ਆਉਣ ਵਾਲਾ ਹੈ। ਪਹਿਲੀਆਂ ਜਿਹੜੀਆਂ ਝੜਪਾਂ ਨੇ, ਲੜਾਈਆਂ ਨੇ, ਉਹ ਅਨੰਦਪੁਰ ਸਾਹਿਬ ਤੋਂ ਦੂਰ ਹੋਈਆਂ ਨੇ, ਪਰ ਜਿਹੜੀ ਆਉਣ ਵਾਲੀ ਲੜਾਈ ਹੈ ਉਹ ਅਨੰਦਪੁਰ ਹੀ ਹੋਵੇਗੀ, ਜਦੋਂ ਵੀ ਹੁੰਦੀ ਹੈ ਉਹ ਅਨੰਦਪੁਰ ਹੀ ਹੋਣੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਪਿੱਛੇ ਇਹ ਤਿਆਰੀਆਂ ਆਰੰਭ ਕੀਤੀਆਂ ਤੇ ਗੁਰੂ ਕੇ ਸਿੱਖੋ ਜੰਗੀ ਨੁਕਤਾ ਨਿਗਾਹ ਤੋਂ ਮੈਂ ਸਵੇਰ ਦੇ ਦੀਵਾਨ ਅੰਦਰ ਵੀ ਬੇਨਤੀ ਕੀਤੀ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਸਤਿਗੁਰੂ ਜੀ ਨੇ ਚਾਰੇ ਪਾਸਿਓਂ ਸਿਕਿਓਰ ਬੜੀ ਮੁਸਤੈਦੀ ਦੇ ਨਾਲ ਪਹਿਲਾਂ ਹੀ ਕਰ ਲਿਆ ਹੋਇਆ ਸੀ। ਸਤਲੁਜ ਦਰਿਆ ਇੱਕ ਪਾਸੇ ਅਨੰਦਪੁਰ ਸਾਹਿਬ ਜੀ ਨੂੰ ਸਿਕਿਓਰ ਕਰਦਾ ਸੀ, ਘੇਰੀ ਬੈਠਾ ਹੈ, ਤੇ ਸਤਲੁਜ ਦਰਿਆ ਤੋਂ ਲੈ ਕੇ ਅਨੰਦਪੁਰ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਨੇ ਜਿਹੜੇ ਕਿਲੇ ਉਸਾਰੇ, ਇਹਨਾਂ ਵਿੱਚ ਕਿਲਾ ਹੋਲਗੜ੍ਹ, ਲੋਹਗੜ੍ਹ, ਕਿਲਾ ਕੇਸਗੜ੍ਹ, ਕਿਲਾ ਫਤਿਹਗੜ੍ਹ, ਕਿਲਾ ਆਨੰਦਗੜ੍ਹ ਇਤਿਹਾਸਕ ਜਿਹੜੇ ਕਿਲੇ ਨੇ ਜੀ, ਇਹ ਸਤਿਗੁਰੂ ਜੀ ਨੇ ਜੰਗੀ ਨੁਕਤਾ ਨਿਗਾਹ ਨੂੰ ਦੇਖ ਕੇ ਹੀ ਉਸਾਰ ਲਏ ਸਨ। ਪਹਿਲਾਂ ਹੀ ਤਿਆਰੀ ਕਰ ਲਈ ਸੀ ਕਿਉਂਕਿ ਸਤਿਗੁਰੂ ਜਾਣਦੇ ਸਨ ਕਿ ਹਕੂਮਤ ਦੇ ਨਾਲ ਜਿਹੜੀ ਹੁਣ ਹਥਿਆਰਬੰਦ ਲੜਾਈ ਗੱਲ ਸ਼ੁਰੂ ਹੋ ਚੁੱਕੀ ਹੈ, ਉਹ ਹੁਣ ਨੇੜੇ ਨਹੀਂ ਰੁਕਣ ਵਾਲੀ। ਇਸ ਕਰਕੇ ਸਾਰੀਆਂ ਤਿਆਰੀਆਂ ਜਿਹੜੀਆਂ ਇੱਕ ਹਕੂਮਤ ਕਰਦੀ ਹੈ ਆਪਣੇ ਰਾਜ ਨੂੰ ਸਿਕਿਓਰ ਰੱਖਣ ਲਈ, ਇਹ ਸਾਰੀਆਂ ਤਿਆਰੀਆਂ ਸਤਿਗੁਰੂ ਜੀ ਨੇ ਅਨੰਦਪੁਰ ਧਰਤੀ ਦੀ ਰਾਖੀ ਵਾਸਤੇ ਵੀ ਸਾਰੀਆਂ ਪਹਿਲਾਂ ਕਰ ਲਈਆਂ ਨੇ। ਇਸ ਕਰਕੇ ਗੁਰੂ ਕੇ ਸਿੱਖੋ ਆਓ ਹੁਣ ਇਬਰਾਹਿਮ ਖਾਨ ਦੇ ਖੱਤ ਦਾ, ਚਿੱਠੀ ਦਾ ਜਵਾਬ ਦੇਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗ ਦੀਆਂ ਅਗਲੇਰੀਆਂ ਤਿਆਰੀਆਂ ਵਾਸਤੇ ਕੁਝ ਹੁਕਮਨਾਮੇ ਸਤਿਗੁਰੂ ਜੀ ਨੇ ਲਿਖਤੀ ਭੇਜੇ ਨੇ। ਅਲੱਗ ਅਲੱਗ ਪਿੰਡਾਂ ਸ਼ਹਿਰਾਂ ਦੇ ਅੰਦਰ ਜਿਹੜੇ ਮਸੰਦ ਸਨ, ਜਥੇਦਾਰ ਸਨ, ਉਹਨਾਂ ਨੂੰ, ਪਿੰਡਾਂ ਦੀਆਂ ਸੰਗਤਾਂ ਪਿਆਰ ਕਰਨ ਵਾਲੀਆਂ ਗੁਰੂ ਨੂੰ, ਉਹਨਾਂ ਨੂੰ ਕਿ ਜਿੰਨੀ ਛੇਤੀ ਹੋ ਸਕਦਾ ਜਿੰਨੇ ਜਿੰਨੇ ਇਲਾਕੇ ਵਿੱਚੋਂ ਘੋੜੇ ਤੇ ਲੜਾਕੇ ਭੇਜ ਸਕਦੇ ਹੋ ਉਹ ਅਨੰਦਪੁਰ ਸਾਹਿਬ ਭੇਜਣ ਦਾ ਜਿਹੜਾ ਹੈ ਛੇਤੀ ਤੋਂ ਛੇਤੀ ਯਤਨ ਕਰੋ। ਤੇ ਗੁਰੂ ਕੇ ਸਿੱਖੋ ਆਪ ਵੀ ਸਤਿਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਇੱਕ ਦੌਰੇ ਉੱਤੇ ਨਿਕਲੇ ਨੇ, ਕਿਉਂਕਿ ਔਰੰਗਜ਼ੇਬ ਬੜਾ ਸਖ਼ਤ ਹੁਕਮ ਜਿਹੜਾ ਹੈ ਪਰਜ਼ਾ ਉੱਤੇ ਲਾਗੂ ਕਰ ਦਿੱਤਾ ਗਿਆ ਸੀ ਕਿ ਜਿਹੜੀ ਸਰਕਾਰੀ ਅਹੁਦੇਦਾਰਾਂ ਤੋਂ ਬਿਨਾਂ, ਸਰਕਾਰੀ ਫੌਜ ਤੋਂ ਬਿਨਾਂ ਕੋਈ ਬੰਦਾ ਸ਼ਸਤਰ ਪਹਿਨ ਹੀ ਨਹੀਂ ਸਕਦਾ, ਲੋਕਾਂ ਨੂੰ ਨਿਹੱਥੇ ਕਰ ਦਿੱਤਾ ਗਿਆ ਸੀ ਤੇ ਦੁਨੀਆਂ ਭਾਰਤ ਦੇ ਲੋਕ ਡੋਲ ਨਾ ਜਾਣ, ਘਬਰਾ ਨਾ ਜਾਣ, ਉਹਨਾਂ ਨੂੰ ਜਿੰਨਾ ਕੁ ਹੁਣ ਤੱਕ ਤਕੜਿਆਂ ਕਰ ਚੁੱਕੇ ਹਾਂ ਉਹਨਾਂ ਦਾ ਹੌਸਲਾ ਡਿੱਗ ਨਾ ਪਵੇ। ਇਸ ਕਰਕੇ ਸਤਿਗੁਰੂ ਜੀ ਆਪ ਵੀ ਜਥੇ ਸਮੇਤ ਅਨੰਦਪੁਰ ਸਾਹਿਬ ਤੋਂ ਨਿਕਲੇ ਹੈ, ਅਲੱਗ ਅਲੱਗ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਜਾ ਕੇ ਸੰਗਤ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਪ੍ਰੇਰਣਾ ਦਿੰਦੇ ਹੈ ਕਿ ਮੁਗਲ ਹਕੂਮਤ ਦੀਆਂ ਜੜ੍ਹਾਂ ਬੇਸ਼ੱਕ ਸਦੀਆਂ ਪਹਿਲਾਂ ਭਾਰਤ ਉੱਤੇ ਲੱਗੀਆਂ ਨੇ, ਪਰ ਭਾਰਤ ਵਾਸੀਓ ਹੁਣ ਇਸ ਮੁਗਲ ਸਲਤਨਤ ਦਾ ਅੰਤ ਬਹੁਤੀ ਦੂਰ ਨਹੀਂ, ਇਹ ਜ਼ੁਲਮ ਉੱਤੇ ਉਤਰੇ ਹੋਏ ਹੈ ਤੇ ਜ਼ੁਲਮ ਹੀ ਹਕੂਮਤਾਂ ਦੇ ਅੰਤ ਦਾ ਕਾਰਨ ਬਣਦਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਬਾਬਰ ਨੂੰ ਮਿਲੇ ਸਨ ਅਹਿਮਦਾਬਾਦ ਦੀ ਧਰਤੀ ਤੇ, ਸਤਿਗੁਰੂ ਜੀ ਨੂੰ ਚੱਕੀਆਂ ਪੀਸਣ ਵਾਸਤੇ ਆਖੀਆਂ, ਜੇਲ੍ਹ ਵਿੱਚ ਬੰਦ ਕੀਤਾ, ਪਰ ਜਦੋਂ ਗੁਰੂ ਨਾਨਕ ਦੀ ਪਹਿਚਾਣ ਬਾਬਰ ਨੂੰ ਹੋਈ ਉਹਦੇ ਤੋਂ ਬਾਅਦ ਅਧੀਨ ਕੀ ਮੰਨੀ। ਬੜੇ ਨਿਮਰ ਸੁਭਾਅ ਦੇ ਨਾਲ ਬਾਬਰ ਨੇ ਸਵਾਲ ਕੀਤਾ ਸੀ ਕਿ ਸਤਿਗੁਰੂ ਰਾਜ ਬਣਦੇ ਕਿਵੇਂ ਨੇ ਤੇ ਜਾਂਦੇ ਕਿਵੇਂ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਜਬ ਛੁੱਟੇ ਨਿਆਉ ਹੋਏ ਬੇਅਦਲ, ਹੋਏ ਬੇਅਦਲ ਰਾਜ ਹੋਏ ਬਦਲ। ਜਦੋਂ ਹਕੂਮਤਾਂ ਨਿਆਂ ਨਹੀਂ ਕਰਦੀਆਂ, ਨਿਆਂ ਛੱਡ ਕੇ ਬੇਅਦਲੀ ਕਰਦੀਆਂ ਨੇ, ਧੱਕੇਸ਼ਾਹੀ ਕਰਦੀਆਂ ਨੇ, ਅਨਿਆਂ ਕਰਦੀਆਂ ਨੇ, ਉਦੋਂ ਅਕਾਲ ਪੁਰਖ ਆਪਣੇ ਆਪ ਹੀ ਐਸੀਆਂ ਹਕੂਮਤਾਂ ਨੂੰ ਤਬਦੀਲ ਕਰਦਾ, ਬਦਲ ਦਿੰਦਾ। ਤੇ ਭਾਰਤ ਵਾਸੀਓ ਇਹ ਮੁਗਲ ਹਕੂਮਤ ਵੀ ਹੁਣ ਨਿਆਂ ਛੱਡ ਕੇ ਅਨਿਆਂ ਉੱਤੇ ਉੱਤਰ ਆਈ ਹੈ। ਇਹ ਬਿਲਕੁਲ ਇਹਦੀਆਂ ਅਦਾਲਤਾਂ ਦੇ ਅੰਦਰ ਬੇਅਦਲੀ ਹੁੰਦੀ ਹੈ, ਧੱਕੇਸ਼ਾਹੀ ਹੁੰਦੀ ਹੈ, ਤੇ ਸਭ ਤੋਂ ਵੱਡੀ ਨਿਸ਼ਾਨੀ ਹਕੂਮਤਾਂ ਦੇ ਬਰਬਾਦ ਹੋਣ ਦੀ ਇਹੀ ਹੁੰਦੀ ਹੈ। ਇਸ ਕਰਕੇ ਹੁਣ ਬਹੁਤਾ ਲੰਬਾ ਸਮਾਂ ਨਹੀਂ ਜਦੋਂ ਮੁਗਲ ਹਕੂਮਤ ਦੀਆਂ ਜੜ੍ਹਾਂ ਭਾਰਤ ਦੀ ਧਰਤੀ ਤੋਂ ਪੱਟੀਆਂ ਜਾਣਗੀਆਂ, ਇਸ ਕਰਕੇ ਘਬਰਾਓ ਨਾ। ਆਓ ਸਾਰੇ ਰਲ ਕੇ ਮੁਗਲ ਹਕੂਮਤ ਦੀਆਂ ਜੜ੍ਹਾਂ ਪੱਟਣ ਵਾਸਤੇ ਜਿਹਾਦ ਵਿੱਚ ਸ਼ਾਮਲ ਹੋਈਏ, ਸੰਘਰਸ਼ ਵਿੱਚ ਸ਼ਾਮਲ ਹੋਈਏ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਓ ਪਿੰਡਾਂ ਸ਼ਹਿਰਾਂ ਵਿੱਚ ਕਰਕੇ ਭਾਰਤੀਆਂ ਨੂੰ ਇਕੱਠਿਆਂ ਜਿਹੜੀਆਂ ਇਹਨਾਂ ਨੂੰ ਤਕੜਿਆਂ ਕਰਨ ਵਾਸਤੇ ਤੇ ਮੁਗਲ ਹਕੂਮਤ ਦੇ ਖਿਲਾਫ ਇਸ ਫੈਸਲਾ ਕੁੰਨ ਲੜਾਈ ਵਿੱਚ ਸ਼ਾਮਲ ਹੋਣ ਵਾਸਤੇ ਜਿਹੜੀਆਂ ਤਕਰੀਰਾਂ ਸਤਿਗੁਰੂ ਪਾਤਸ਼ਾਹ ਜੀ ਆਮ ਆਵਾਮ ਨੂੰ ਲਤਾੜੇ ਹੋਏ ਲੋਕਾਂ ਨੂੰ ਲੁੱਟੇ ਤੇ ਕੁੱਟੇ ਜਾ ਰਹੇ ਲੋਕਾਂ ਨੂੰ ਤਕੜਿਆਂ ਕਰਨ ਵਾਸਤੇ ਕਰਦੇ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਉਹਨਾਂ ਬਚਨਾਂ ਨੂੰ ਦਾਸ ਦੀ ਕਲਮ ਨੇ ਕਵਿਤਾ ਦਾ ਰੂਪ ਇਉਂ ਦਿੱਤਾ ਬਈ।

ਮਾਨ ਇਸ ਚਿੱਤ ਭਾਈ ਸਤਿਗੁਰੁ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬਜਾਈ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਤੋਂ ਫਲ ਪਾਈ ਨਾ ਉਹ ਧਿਆਈਐ ਨਾ ਉਹ ਮੰਗੀਐ ਨਾ ਮੈਂ ਸਹਿਜ ਸਮਾਈ ਮਨ ਮੇਰੇ ਹਰ ਰਸ ਚਾਤ ਚਿੱਤ ਜਾਏ ਜਿੰਨੀ ਗੁਰਮੁਖ ਚਾਤਿਆ ਸਹਿਜੇ ਰਹੇ ਸਮਾਈ ਰਹਾਉ ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਾਸ ਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਾਹ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ।